0: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਗੁਰਦਾਸ ਸੰਧੂ, ਹਰਮਨ ਰੇਡੀਓ ਆਸਟ੍ਰੇਲੀਆ, ਫਿਰ ਪੰਜਾਬੀ ਜਜ਼ਬਾਤ ਪੰਜਾਬੀ।
1: ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
2: ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ ਆਹਾ।

0: ਵਿਕਾਰ ਪੁਰਾਂ ਦੀਆਂ ਸਤਰਾਂ ਯਾਦ ਆ ਗਈਆਂ ਨੇ। ਇਤਿਹਾਸ ਦੇ ਸਫ਼ੇ ਤੇ ਅਤੇ ਵਕਤ ਦੇ ਪਰਾਂ ਤੇ, ਇਤਿਹਾਸ ਦੇ ਸਫ਼ੇ ਤੇ ਅਤੇ ਵਕਤ ਦੇ ਪਰਾਂ ਤੇ ਉਂਗਲਾਂ ਡੁਬੋ ਕੇ ਲਹੂ ਵਿੱਚ ਲਿਖਿਆ ਹੈ ਨਾਮ ਤੇਰਾ।
1: ਤੁਹਾਡੇ ਮਨ ਦੀ ਰੀਤ ਸੁਣਾਵਾਂਗੇ।

ਅਖਬਾਰ ਅਨੁਸਾਰ ਇੱਕ ਚੰਗਾ ਅਖਬਾਰ ਉਹ ਹੁੰਦਾ ਹੈ ਜਿਸ ਰਾਹੀਂ ਕੋਈ ਵੀ ਕੌਮ ਆਪਣੇ ਆਪ ਨਾਲ ਗੱਲਾਂ ਕਰ ਰਹੀ ਹੁੰਦੀ ਹੈ। ਵਿਚਾਰ ਆਰਥਰ ਮਿਲਰ, ਚੰਗੇ ਅਤੇ ਸੱਚੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

ਜੇ ਕੁਝ ਪਲ ਕਰੇ ਅੰਬਰਾਂ ਚ ਹੋਏ ਨੀਲੇ ਰੰਗ ਵਰਗਾ ਨਸ਼ਾ ਤੇਰੀ ਅੱਖ ਵਾਲਾ ਤੰਗ ਕਰਦਾ ਕਿਸੇ ਹੋਰ ਵੱਲ ਵੇਖਾਂ ਦਿਲ ਮੰਨਦਾ ਹੀ ਨਾ ਤੈਨੂੰ ਵੇਖ ਸਾਰੇ ਦਿਨ ਮੈਂ ਲੰਘਾ ਲਾ ਇੱਕ ਪੈਰ ਵੀ ਨਾ ਤੇਰੇ ਬਿਨਾਂ ਚੱਲੇ ਨਾ ਜਿੰਦ ਤੇਰੇ ਲਿਖੇ।

0: ਸੁਣਾਵਾਂ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ, ਆਪਣੀ ਮੱਝ ਭਾਵੇਂ ਮਰਜੇ ਪਰ ਸ਼ਰੀਕਾਂ ਦੀ ਕੰਧ ਟਹਿ ਜੇ।
1: ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਪੁਰਸ਼ ਆਪਣਾ ਨੁਕਸਾਨ ਕਰਵਾ ਕੇ ਆਪਣੇ ਸ਼ਰੀਕ ਨੂੰ ਹਾਨੀ ਪਹੁੰਚਾਉਣ ਦਾ ਯਤਨ ਕਰੇ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀ ਆਸਟ੍ਰੇਲੀਆ ਆਸਟ੍ਰੇਲੀਆ ਆਸਟ੍ਰੇਲੀਆ ਆਸਟ੍ਰੇਲੀਆ।
2: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਸ਼ਜੋਤ, ਕਿੱਸਾ ਪੰਜਾਬ ਦੀ ਸੁਖਜੀਤ। ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ।

0: ਕਿਹੜੇ ਮੰਤਰੀ ਨੇ ਕੀਤਾ ਇੱਕ ਵਾਰ ਫੇਰ ਲੋਕਤੰਤਰਤਾ ਨੂੰ ਨਿਲਾਮ ਤੇ ਕਿਹੜੀ ਬਾਲੀਵੁੱਡ ਹਸਤੀ ਦੇ ਪਿਆਰ ਦੇ ਚਰਚੇ ਹੋ ਗਏ ਆਮ। ਇਸ ਸਭ ਨਾਲ ਸਾਨੂੰ ਜਾਣੂ ਕਰਵਾਏਗਾ ਤੁਹਾਡਾ ਆਪਣਾ ਹਰਮਨ ਰੇਡੀਓ। ਤੋ ਜੁੜੋ ਹਰਮਨ ਰੇਡੀਓ ਦੇ ਨਾਲ ਤੇ ਹੋ ਆਪਣੇ ਆਲੇ ਦੁਆਲੇ ਬਾਰੇ, ਆਪਣੇ ਦੇਸ਼ ਬਾਰੇ, ਵਿਦੇਸ਼ ਬਾਰੇ। ਇੱਥੇ ਤੁਹਾਨੂੰ ਮਿਲਣਗੀਆਂ ਨਾ ਸਿਰਫ ਖਬਰਾਂ ਬਲਕਿ ਖਬਰਾਂ ਦੀ ਮੁਰੰਮਤ ਵੀ, ਸਿਰਫ ਤੇ ਸਿਰਫ ਤੁਹਾਡੇ ਆਪਣੇ ਹਰਮਨ ਰੇਡੀਓ।
1: ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ।

0: ਬਣੀ ਹੈ ਉਮਰ ਅਣਕੀਤੇ ਗੁਨਾਹਾਂ ਦੀ ਸਜ਼ਾ ਵਰਗੀ। ਬਣੀ ਹੈ ਉਮਰ ਅਣਕੀਤੇ ਗੁਨਾਹਾਂ ਦੀ ਸਜ਼ਾ ਵਰਗੀ। ਕਿਹੜਾ ਹੈ ਦੇ ਗਿਆ ਸਾਨੂੰ ਦੁਆ ਇਹ ਬਦ ਦੁਆ ਵਰਗੀ। ਜਦੋਂ ਅਰਪੀ ਸੀ ਤੈਨੂੰ ਜਿੰਦ ਸੀ ਮਗਦੀ ਸ਼ੁਆ ਵਰਗੀ। ਤੇਰੇ ਸੂਰਜ ਬਣਾ ਇਹੋ ਗਈ ਨੇਰੀ ਗੁਫਾ ਵਰਗੀ। ਦ੍ਰਿਸ਼ ਦਿਲ ਖਿੱਚਵੇਂ ਤੇ ਝਿਲ ਮਿਲਾਉਂਦੇ ਰੰਗ ਸਭ ਤੇਰੇ। ਮੇਰੇ ਹਿੱਸੇ ਚ ਆਈ ਪੀੜ ਸਾਹਾਂ ਦੀ ਹਵਾ ਵਰਗੀ। ਕਿ ਦੇਖਾਂ ਉਸਨੂੰ ਹਰ ਵਾਰੀ ਮੇਰੀ ਦਹਿਲੀਜ਼ ਤੋਂ ਮੁੜਦਾ। ਕਿ ਦੇਖਾਂ ਉਸਨੂੰ ਹਰ ਵਾਰੀ ਮੇਰੀ ਦਹਿਲੀਜ਼ ਤੋਂ ਮੁੜਦਾ। ਸਾਡੀ ਨੇੜਤਾ ਹੋਈ ਨਾ ਆਖੀ ਅਲਵਿਦਾ ਵਰਗੀ। ਹਾਂ ਠਾਠਾਂ ਮਾਰਦੇ ਸਾਗਰ ਦੀਆਂ ਛੱਲਾਂ ਚ ਰੁੜ ਚੱਲੇ। ਨਾ ਤਿਣਕੇ ਦਾ ਸਹਾਰਾ ਹੈ ਨਾ ਉਂਗਲੀ ਹੈ ਦਿਸ਼ਾ ਵਰਗੀ। ਮੇਰੀ ਤਲਾਸ਼ ਮੂਹ ਮੇਰਾ ਤਾਂ ਬੰਦੇ ਤੱਕ ਸੀਮਤ ਨੇ। ਉਕਾ ਤੋਂ ਫਿਰ ਰਿਹਾ ਐਵੇਂ ਸ਼ਕਲ ਧਾਰੀ ਖੁਦਾ ਵਰਗੀ। ਮੇਰੀ ਤਲਾਸ਼ ਮੋਹ ਮੇਰਾ ਤਾਂ ਬੰਦੇ ਤੱਕ ਸੀਮਤ ਨੇ। ਉਕਾ ਤੋਂ ਫਿਰ ਰਿਹਾ ਐਵੇਂ ਸ਼ਕਲ ਧਾਰੀ ਖੁਦਾ ਵਰਗੀ।
1: ਤੁਹਾਡੇ ਮਨ ਦੀ ਬੀਜ ਪੁਗਾਵਾਂਗੇ, ਮਨ ਚਾਹੇ ਅਸੀਂ ਗੀਤ ਸੁਣਾਵਾਂਗੇ। ਹਰ ਮਨ ਰੇਡੀਓ ਜੀ।

0: ਪਹਿਰਾਵੇ ਅਤੇ ਅਖਾਣ ਸਾਡੀ ਅਮੀਰ ਸੱਭਿਅਤਾ ਦੀਆਂ ਨਿਸ਼ਾਨੀਆਂ। ਨੈਣ ਦੂਜੇ ਦੇ ਪੈਰ ਧੋਣਾ ਹੀ ਜਾਣਦੀ ਹੈ।
1: ਭਾਵ ਇਹ ਹੈ ਕਿ ਕਮੀਨੇ ਲੋਕ ਦੂਜਿਆਂ ਦਾ ਕੰਮ ਕਰਨਾ ਹੀ ਜਾਣਦੇ ਹਨ, ਆਪਣੇ ਕੰਮ ਵੱਲੋਂ ਸਦਾ ਅਵੇਸਲੇ ਰਹਿੰਦੇ ਹਨ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ। ਹਰਮਨ ਰੇਡੀਓ।

0: ਸਤਿਕਾਰ ਜੀ, ਮੈਂ ਤੁਹਾਡਾ ਆਪਣਾ ਜੋਗੀ ਸਿੰਘ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ ਜਜ਼ਬਾ ਪੰਜਾਬੀ।
1: ਸਰਕਾਰਾਂ ਖਬਰਾਂ ਨਾ ਭਰੀ ਅਖਬਾਰਾਂ ਆਉਟ ਟਾਈਪ ਟੱਲੇ ਆਦੀ।

0: ਜਾਗੀ ਸਭ ਅਣਖਾਂ ਤੇ ਹਿੰਡਾਂ ਨੂੰ ਇਲਾਂ ਵਾਂਗੂ ਪਏ ਨੇ ਜਹਾਜ਼ ਸਾਡੇ ਪਿੰਡਾਂ ਨੂੰ ਇਲਾਂ ਵਾਂਗੂ ਪਏ ਨੇ ਜਹਾਜ਼ ਸਾਡੇ ਪਿੰਡਾਂ
1: ਨੂੰ ਆ ਵੀ ਦੱਬੀ ਚਲੋ ਕੰਮ ਤੇ ਸੁਣੀ ਜਾਓ ਹਰਮਨ ਰੇਡੀਓ ਆਸਟ੍ਰੇਲੀਆ ਆਸਟ੍ਰੇਲੀਆ ਆਸਟ੍ਰੇਲੀਆ

0: रोटी हजम नहीं होंगी। वरतो गोल्डन ग्रेन फ्लोर मिल्स का गरेवाल चक्की आटा, ताजा घट कैमिकल की वरतों वाली कणक जिड़ी के सीधी खेतों चो मिल च लाई जाती। आस्ट्रेलिया का बनिया शुद्ध आटा, ताजा खाओ ते तंदुरुस्त रहो। आटे तो इलावा ताजा बेसन, लड्डुआं लई स्पेशल बेसन, मल्टी ग्रेन आटा, काबली छोले, मसरां दी दाल, चना दाल, सोयाबीन ते बादाम भी साडे अपने प्रोडक्ट हैं। वधेरे जानकारी लई विजिट करो गरेवाल गोल्डन ग्रेन .com.au या फोन करो 0428895564।
1: आ गया तुहाडा ताया आस्ट्रेलिया दे ब्रिस्बेन चो। ओ आजो आजो ताया जी, वेलकम। ताया अज रात ता साडे कोल ही रहना पऊ थोनू। ओ मैं आ ता गया, मैं ता नींद इंडिया आले गद्दे ते आउंदी आ। इथों किथों मिलू इंडिया आले गद्दे? लो ताया, आपां लै आउने इंडिया आले गद्दे पंजाबी फर्नीचर तो। पंजाबी फर्नीचर? जी हाँ, पंजाबी फर्नीचर इथों मिलदा। सारा इंडियन फर्नीचर जो भी तुहानू चाहिदा सब इथों मिलू। मंजे, धार्मिक फोटो, चादरां, साइकिल, चूल्हे, दातियां, रंबे, कई सब कुछ इथों मिलू। ताया जी लाया था तू मेरी टेंशन दूर करती। नाले तेरी ताई कहिंदी सी भी पता करी इंडियन बॉक्स बेड दा, ओनू वाला फिकर लगा रहिंदा लीड़े लते सामण दा। या फिर पता लिखा फिर पंजाबी फर्नीचर दा। लिखो फिर 2A130 किंगस्टन रोड अंडरवुड ब्रिस्बेन। अकाल कर लियो ताया जी 0404000536 ते। वेबसाइट है जी punjabifurniture.com.au। नवी अपडेशन दे लई फॉलो करो फेसबुक पेज नू @punjabifurniture।
2: ਕਿਉਰਾ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਐਂਡ ਹੈਲੋ। ਅੱਜ ਦਿਨ ਵੀਰਵਾਰ 15 ਅਕਤੂਬਰ 2026 ਦਾ ਵਰਾ, ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਸੰਬਤ 558 ਦੇ ਅਸੂ ਮਹੀਨੇ ਦੀ 29 ਤਰੀਕ ਹੈ। ਪਰਮਿੰਦਰ ਸਿੰਘ ਪਾਪਾ ਟੋਇਟੋਏ ਤੁਹਾਡੇ ਤੱਕ ਰੇਡੀਓ ਤਰਾਨਾ, ਰੇਡੀਓ ਸਪਾਈਸ ਨਿਊਜ਼ੀਲੈਂਡ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਪੰਜਾਬ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ। ਪੰਜਾਬ ਦੇ ਵਿੱਚ ਜਿੱਥੇ ਪਰਮਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਇਹ ਖਦਸ਼ਾ ਹੈ ਕਿ ਕਿਤੇ ਪੁਲਿਸ ਜ਼ਬਰਦਸਤੀ ਢੰਗ ਨਾਲ ਉਸ ਦੀ ਮ੍ਰਿਤਕ ਦੇਹ ਦਾ ਸੰਸਕਾਰ ਨਾ ਕਰ ਦੇਵੇ, ਜਿਸ ਨੂੰ ਲੈ ਕੇ ਮ੍ਰਿਤਕ ਦੇ ਪਰਿਵਾਰ ਅਤੇ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਮਾਨਸਾ ਇਲਾਕੇ ਦੇ ਵਿੱਚ ਇਕੱਠੀਆਂ ਹੋਈਆਂ ਨੇ ਅਤੇ ਹਾਲੇ ਤੱਕ ਇਸ ਘਟਨਾ ਦੇ ਮੁਲਜ਼ਮ ਯਾਨੀ ਅਸ਼ਵਨੀ ਕੁਮਾਰ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ। ਬਹੁਤ ਸਾਰੇ ਲੋਕਾਂ ਦਾ ਕਹਿਣਾ ਕਿ ਇਸ ਕਤਲ ਤੋਂ ਬਾਅਦ ਲੋਕਾਂ ਨੂੰ ਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਛੇੜਨੀ ਪਵੇਗੀ, ਕਿਉਂਕਿ ਸਰਕਾਰ ਦੀ ਮੁਹਿੰਮ ਦੀ ਬੁਰੀ ਤਰ੍ਹਾਂ ਫੂਕ ਨਿਕਲ ਚੁੱਕੀ ਹੈ। ਹਾਲਾਂਕਿ ਪੰਜਾਬ ਦੀਆਂ ਵੱਖ ਵੱਖ ਮੈਡੀਕਲ ਜਾਂ ਕੈਮਿਸਟ ਦੁਕਾਨਾਂ ਦੇ ਉੱਤੇ ਪੁਲਿਸ ਅਤੇ ਡਰੱਗ ਇੰਸਪੈਕਟਰਾਂ ਦੇ ਛਾਪੇਮਾਰੀ ਦੇ ਰੁਝਾਨ ਇਸ ਤੋਂ ਬਾਅਦ ਥੋੜੇ ਤੇਜ਼ ਦੱਸੇ ਜਾ ਰਹੇ ਨੇ। ਨਾਲ ਨਾਲ ਜੇ ਗੱਲ ਕਰੀਏ ਤੇ ਮਾਨਯੋਗ ਸੁਪਰੀਮ ਕੋਰਟ ਨੇ ਭਾਈ ਜਗਤਾਰ ਸਿੰਘ ਹਵਾਰਾ ਦੀ ਪਟੀਸ਼ਨ ਉੱਤੇ IB ਤੋਂ ਰਾਏ ਮੰਗੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਹੋ ਸਕਦਾ ਭਾਈ ਹਵਾਰਾ ਦਾ ਵਿਹਾਰਕ ਸੁਧਾਰ ਜਿਹੜਾ ਉਹ ਜਾਰੀ ਰਹੇ ਅਤੇ ਉਹ ਕਿਸੇ ਵੀ ਭੜਕਾਹਟ ਬਾਰੇ ਆਉਂਦੇ ਭਵਿੱਖ ਵਿੱਚ ਨਾ ਸੋਚਣ। ਇੰਟੈਲੀਜੈਂਸ ਬਿਊਰੋ ਤੋਂ ਰਾਏ ਲੈਣ ਦੇ ਮੱਦੇਨਜ਼ਰ ਸੁਪਰੀਮ ਕੋਰਟ ਦਾ ਇਹ ਮੰਨਣਾ ਹੈ ਕਿ ਹਰੇਕ ਵਿਅਕਤੀ ਦਾ ਆਪਣਾ ਇੱਕ ਭਵਿੱਖ ਹੁੰਦਾ ਹੈ, ਜਿਸ ਦੇ ਵਿੱਚੋਂ ਇਸ ਤਰ੍ਹਾਂ ਦੇ ਅਪਰਾਧੀਆਂ ਨੂੰ ਵੀ ਫਰੇਮਵਰਕ 'ਚ ਬਾਹਰ ਨਹੀਂ ਰੱਖਿਆ ਜਾ ਸਕਦਾ, ਜਿਸ ਕਰਕੇ ਇਸ ਰਵੱਈਏ ਦੇ ਮੁਤਾਬਕ ਭਾਈ ਹਵਾਰਾ ਦੀ ਪਟੀਸ਼ਨ ਉੱਤੇ ਕੋਈ ਨਾ ਕੋਈ ਸਾਰਥਕ ਫੈਸਲਾ ਆਉਣ ਦੀ ਉਮੀਦ ਹੈ। ਉਧਰ ਪੰਜਾਬ ਦੀ ਮੁੱਖ ਚੋਣ ਅਧਿਕਾਰੀ ਅੰਨਾ ਦੱਤਾ ਮਿੱਤਰਾ ਨੇ ਇੱਕ ਅਹਿਮ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੇ ਕਿਸੇ ਕਾਰਨ ਕਿਸੇ ਦੀ ਯੋਗ ਵੋਟਰ ਦੀ ਵੋਟ ਕੱਟੀ ਗਈ ਹੈ ਤਾਂ ਉਸ ਨੂੰ ਵੋਟ ਬਣਾਉਣ ਲਈ ਮੌਕਾ ਦੇਣ ਵਾਸਤੇ ਦੀਵਾਲੀ ਤੋਂ ਪਹਿਲਾਂ ਇੱਕ ਵਿਸ਼ੇਸ਼ ਕੈਂਪ ਲਾਇਆ ਜਾਵੇਗਾ। ਇਹ ਉਹ ਦਿਨ ਨੇ ਜਦੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸਰਦਾਰ ਪ੍ਰਗਟ ਸਿੰਘ ਉਹਨਾਂ ਨੇ ਸਰਕਾਰ ਦੀ SIR ਸਕੀਮ ਦੀ ਬੁਰੀ ਤਰ੍ਹਾਂ ਆਲੋਚਨਾ ਕੀਤੀ ਹੈ। ਭਾਵੇਂ ਕਿ ਅਕਾਲੀ ਦਲ ਬਾਦਲ ਇਹਦੇ ਹੱਕ ਵਿੱਚ ਨਿਤਰਿਆ, ਪਰ ਪ੍ਰਗਟ ਸਿੰਘ ਉਹਨਾਂ ਦਾ ਕਹਿਣਾ ਹੈ ਕਿ ਇਸ ਤਰੀਕੇ ਨਾਲ ਬਿਲਕੁਲ EVM ਵਾਂਗ ਹੀ ਕਿਤੇ ਨਾ ਕਿਤੇ ਭ੍ਰਿਸ਼ਟਾਚਾਰ ਦੀ ਜੜ ਵੱਜ ਜਾਂਦੀ ਹੈ ਅਤੇ ਪੱਛਮੀ ਬੰਗਾਲ ਦੀ ਤਰਜ਼ ਉੱਤੇ ਪੰਜਾਬ ਦੇ ਵਿੱਚ ਵੀ BJP ਕਿਸੇ ਨਾ ਕਿਸੇ ਤਰ੍ਹਾਂ ਆਪਣੇ ਆਪ ਨੂੰ ਸਥਾਪਿਤ ਕਰਨ ਦੇ ਰੌਂ ਵਿੱਚ ਦਿਖਾਈ ਦਿੰਦੀ ਹੈ। ਉਧਰ ਵੱਖ ਵੱਖ ਏਅਰਲਾਈਨਾਂ ਨੇ ਭਾਰਤ ਤੋਂ ਸਾਊਦੀ ਅਰਬ ਦੇ ਵਾਸਤੇ 17 ਅਕਤੂਬਰ ਤੱਕ ਉਡਾਣਾਂ ਰੱਦ ਕਰ ਦਿੱਤੀਆਂ ਨੇ। ਮੋਟੇ ਤੌਰ ਤੇ ਦੇਖੀਏ ਤੇ ਇੰਡੀਗੋ, ਏਅਰ ਇੰਡੀਆ ਐਕਸਪ੍ਰੈਸ, ਏਅਰ ਇੰਡੀਆ ਅਤੇ ਆਕਾਂਸ਼ਾ ਏਅਰ ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ ਸੀ ਕਿ ਉਹ ਸਾਊਦੀ ਅਰਬ ਵਾਸਤੇ ਬਦਲਦੀ ਸਥਿਤੀ ਦੇ ਮੱਦੇਨਜ਼ਰ ਖਾੜੀ ਦੇਸ਼ਾਂ ਦੇ ਸਾਰੇ ਹੀ ਸ਼ਹਿਰਾਂ ਨੂੰ ਜੋੜਨ ਵਾਲੀਆਂ ਫਲਾਈਟਾਂ 17 ਅਕਤੂਬਰ ਤੱਕ ਬੰਦ ਕਰ ਰਹੇ ਨੇ। ਤੇ ਉਧਰ ਹਰਿਆਣਾ ਦੇ ਮੁੱਖ ਮੰਤਰੀ ਨੈਬ ਸਿੰਘ ਸੈਣੀ ਹੋਣਾ ਨੇ ਉੱਘੀ ਓਲੰਪੀਅਨ ਹਾਕੀ ਖਿਡਾਰਨ ਨਵਨੀਤ ਕੌਰ ਨੂੰ ਬੀਤੇ ਦਿਨੀ ਸ਼ਾਹਬਾਦ ਮਰਕੰਡਾ ਵਿਖੇ ਜਿੱਥੇ ਸਨਮਾਨਿਤ ਕੀਤਾ ਉੱਥੇ ਉਹਨਾਂ ਨੇ ਓਲੰਪਿਕ ਦੇ ਵਿੱਚ ਭਾਰਤ ਦਾ ਤਿਰੰਗਾ ਲਹਿਰਾਉਣ ਦਾ ਆਸ਼ੀਰਵਾਦ ਵੀ ਦਿੱਤਾ। ਯਾਦ ਰਹੇ ਨਵਨੀਤ ਕੌਰ ਇਨ੍ਹੀਂ ਦਿਨੀ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਹੈ ਅਤੇ ਸ਼ਾਹਬਾਦ ਮਰਕੰਡਾ ਦੇ ਇਲਾਕੇ ਦੇ ਬਹੁਤ ਸਾਰੇ ਪੁਰਸ਼ ਅਤੇ ਮਹਿਲਾ ਖਿਡਾਰਨਾਂ ਦੇ ਵਿੱਚੋਂ ਉਸ ਨੇ ਭਾਰਤ ਦੀ ਟੀਮ ਦਾ ਝੰਡਾ ਬੁਲੰਦ ਕਰਨਾ ਹੈ। ਤੇ ਉਧਰ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਹਾਲਾਤ ਕਾਫ਼ੀ ਡਾਵਾਡੋਲ ਨੇ, ਜਿੱਥੇ ਮੁੱਖ ਵਿਰੋਧੀ ਧਿਰ ਕਾਂਗਰਸ ਲਗਾਤਾਰਤਾ ਦੇ ਨਾਲ ਅੰਦੋਲਨ ਤੇਜ਼ ਕਰਦੀ ਜਾ ਰਹੀ ਹੈ। ਉੱਥੇ ਇਸ ਮਾਮਲੇ ਦੇ ਵਿੱਚ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਉਹਦੀ ਆਲੋਚਨਾ ਕਰਦੇ ਦਿਖਾਈ ਦਿੰਦੇ ਨੇ। ਇੰਨਾ ਹੀ ਨਹੀਂ, ਕਾਕਰੋਚ ਜਨਤਾ ਪਾਰਟੀ ਦੇ ਬਹੁਤ ਸਾਰੇ ਕਾਰਕੁਨਾਂ ਨੂੰ ਜਿੱਥੇ 5 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਰੱਖਿਆ ਗਿਆ ਸੀ, ਰਿਹਾਅ ਹੋਣ ਮਗਰੋਂ ਉਹਨਾਂ ਦਾ ਵੀ ਇਹੀ ਇਰਾਦਾ ਹੈ ਕਿ ਉਹ ਇਸ ਸੰਘਰਸ਼ ਨੂੰ ਅੱਗੇ ਵਧਾਉਣਗੇ। ਤੇ ਉਧਰ ਬੀਤੇ ਕੱਲ ਅਮਰਜੀਤ ਸਿੰਘ ਚਾਵਲਾ ਮਾਮਲੇ ਦੀ ਜਾਂਚ ਕਰ ਰਹੀ ਟੀਮ ਸ੍ਰੀ ਆਨੰਦਪੁਰ ਸਾਹਿਬ ਦੀ ਸਰਾਂ ਵਿਖੇ ਪਹੁੰਚੀ, ਜਿੱਥੇ ਕਿ ਕਮਰਾ ਨੰਬਰ 3 ਦੇ ਵਿੱਚ ਕਥਿਤ ਤੌਰ ਦੇ ਉੱਤੇ ਬਹਿਰੀਨ ਵਾਲੀ ਬੀਬੀ ਨੇ ਕੁਕਰਮ ਕੀਤੇ ਜਾਣ ਦੇ ਦੋਸ਼ ਲਾਏ ਸਨ। ਪੀੜਤ ਬੀਬੀ ਦੇ ਬਿਆਨ ਦਰਜ ਕਰਕੇ ਇਸ ਮੌਕੇ ਇਸ ਟੀਮ ਨੇ ਘਟਨਾ ਸਥਾਨਾਂ ਦਾ ਦੌਰਾ ਵੀ ਕੀਤਾ। ਤੇ ਹੁਣੇ ਹੁਣੇ ਖ਼ਬਰ ਮਿਲੀ ਹੈ ਕਿ ਰਾਜਸਥਾਨ ਤੋਂ ਪਰਮਿੰਦਰ ਸਿੰਘ ਝੋਟੇ ਦਾ ਕਾਤਲ ਯਾਨੀ ਕਿ ਅਸ਼ਵਨੀ ਕੁਮਾਰ ਪੁਲਿਸ ਦੇ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਤੋਂ ਬਾਅਦ ਅਗਲੀ ਕਾਰਵਾਈ ਦੇ ਲਈ ਜਿੱਥੇ ਪੰਜਾਬ ਦੇ ਲੋਕ ਸੁਣਨ ਦੇ ਲਈ ਬੇਚੈਨ ਨੇ, ਪੰਜਾਬ ਪੁਲਿਸ ਇਸ ਬਾਰੇ ਜਲਦੀ ਹੀ ਪੁਸ਼ਟੀ ਕਰੇਗੀ। ਤੇ ਨਾਲ ਇਹ ਵੀ ਜਾਣਕਾਰੀ ਦੇ ਦਈਏ ਕਿ ਪੰਜਾਬ ਅਤੇ ਹਰਿਆਣਾ ਦੀ ਖੇਤੀ ਦੇ ਨਾਲ ਸੰਬੰਧਿਤ ਪ੍ਰਦੂਸ਼ਣ ਨੂੰ ਲੈ ਕੇ ਦਿੱਲੀ ਇੱਕ ਵਾਰ ਫਿਰ ਆਪਣੀਆਂ ਸ਼ਿਕਾਇਤਾਂ ਦਰਜ ਕਰਾਉਣ ਲੱਗੀ ਹੈ, ਜਿਸ ਦੇ ਚੱਲਦਿਆਂ ਹਰਿਆਣਾ ਦੇ ਹਿਸਾਰ ਇਲਾਕੇ ਵਿੱਚ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਮਾਮਲੇ ਵਿੱਚ ਤਾਜ਼ਾ ਤਰੀਨ ਘਟਨਾ ਚੱਕਰ ਦੇ ਦੌਰਾਨ ਭਾਰੀ ਜੁਰਮਾਨੇ ਕੀਤੇ ਗਏ ਨੇ। ਰਾਣਾ ਰਣਬੀਰ ਦਾ ਇੱਕ ਖਿਆਲ ਹੈ ਕਿ ਮੈਂ ਨਫ਼ਰਤ ਦੇ ਵਕਤਾਂ 'ਚ ਇਸ਼ਕੇ ਦੀ ਬੋਲੀ, ਮੈਂ ਧੋਖਾ ਨਹੀਂ ਹਾਂ, ਮੈਂ ਵਿਛਦਾ ਨਹੀਂ ਹਾਂ, ਮੈਂ ਹੱਕਾਂ ਦੀ ਮੁੱਠੀ, ਮੈਂ ਰੀਝਾਂ ਦਾ ਝੋਲਾ, ਮੈਂ ਮਿੰਨਤਾਂ ਤੇ ਤਰਲੇ ਦਾ ਬਸਤਾ ਨਹੀਂ ਹਾਂ। ਪਰਮਿੰਦਰ ਦੇ ਇਜਾਜ਼ਤ, ਮਿਹਰਬਾਨੀ। ਪਰਮਿੰਦਰ ਸਿੰਘ ਪਾਪਾ ਟੋਇਟੇ ਵੱਲੋਂ ਤੁਸੀਂ ਹਰਮਨ ਰੇਡੀਓ ਤੇ ਸੁਣਦੇ ਹੋ ਪੰਜਾਬੀ ਖਬਰਾਂ। ਹਰਮਨ ਰੇਡੀਓ ਅਤੇ ਰੇਡੀਓ ਸਪਾਈਸ ਦੀਆਂ ਸਾਂਝਾਂ ਬਰਕਰਾਰ ਰਹਿਣ, ਸੁਣਦੇ ਰਹੋ ਹਰਮਨ ਰੇਡੀਓ।

0: ਵੀ
1: ਮੈਨੂੰ ਇੱਕ ਵਾਰੀ ਨੀ ਮੈਂ ਕਿਹਾ ਇੱਕ ਵਾਰੀ ਨੀ ਬੱਲੇ ਇੱਕ ਵਾਰੀ ਹੱਥ ਕੇ ਦਿਖਾਈ ਬੱਲੀਏ ਦਿਲਾਂ ਵਾਲੇ ਟੁਕੜੇ ਮਿਟਾਈ ਬੱਲੀਏ
0: ਤਬੀ ਚਲੋ ਕੰਮ ਤੇ ਸੁਣੀ ਜਾਓ ਹਰਮਨ ਰੇਡੀਓ ਆਸਟ੍ਰੇਲੀਆ ਆਸਟ੍ਰੇਲੀਆ ਆਸਟ੍ਰੇਲੀਆ

ਵੀ ਚਾਹੋ ਸੁਣੋ ਹਿੱਟ ਗੀਤ ਹਰਮਨ ਰੇਡੀਓ ਹੈ ਤੁਹਾਡੀ ਸੇਵਾ ਵਿੱਚ ਪੁਰਾਣੇ ਗੀਤਾਂ ਦੀ ਮਿਠਾਸ ਨਵੇਂ ਗੀਤਾਂ ਦੀ ਧੁਨ ਹਰਮਨ ਰੇਡੀਓ ਹਿੱਟ ਗੀਤਾਂ ਦੀ ਮਸ਼ੀਨ ਕਿਹੜੇ ਕਿਹੜੇ ਦੇਸ਼ਾਂ ਵਿੱਚ ਕੀ ਵਾਪਰ ਰਿਹਾ ਹੈ ਹਰ ਦੇਸ਼ ਵਿੱਚ ਹੋ ਰਹੀਆਂ ਭਿੰਨ ਭਿੰਨ ਗਤੀਵਿਧੀਆਂ ਦੀ ਜਾਣਕਾਰੀ ਮੁਹੱਈਆ ਕਰਵਾਏਗਾ ਹਰਮਨ ਰੇਡੀਓ ਵਿਦੇਸ਼ੀ ਵਸਦੇ ਪੰਜਾਬੀਆਂ ਦੀ ਰੂਹ ਨੂੰ ਪੰਜਾਬ ਦੀ ਮਿੱਟੀ ਨਾਲ ਜੋੜਨ ਦਾ ਉਪਰਾਲਾ ਕਰ ਰਿਹਾ ਹੈ ਹਰਮਨ ਰੇਡੀਓ ਹਰਮਨ ਰੇਡੀਓ

ਕੋਈ ਪੁੱਛਦਾ ਨਹੀਂ ਕਮਜ਼ੋਰਾਂ ਨੂੰ, ਸਿਖਰ ਨੂੰ ਸਜਦੇ ਕਰਦੀ ਦੁਨੀਆ, ਤੱਕਦਾ ਨਹੀਂ ਕੋਈ ਹੋਰਾਂ ਨੂੰ, ਦੋਰਾਂ ਦੇ ਕਿੱਸੇ ਬਣਦੇ ਨਹੀਂ, ਕੋਈ ਪੁੱਛਦਾ ਨਹੀਂ ਕਮਜ਼ੋਰਾਂ ਨੂੰ, ਸਿਖਰ ਨੂੰ ਸਜਦੇ ਕਰਦੀ ਦੁਨੀਆ, ਤੱਕਦਾ ਨਹੀਂ ਕੋਈ ਹੋਰਾਂ ਨੂੰ, ਖੂਨ ਖੋਲਦਾ ਸੀਨੇ ਅੰਦਰ ਆਇਆ ਕਰ ਕਰ

0: ਬੰਨਦੇ ਜਦ ਮੇਨ ਸਿਆਕ ਵਿੱਚ ਤੱਪਦੇ ਨੇ
1: ਤੂਫਾਨ ਵੀ ਡੋਲੀ ਜਾਂਦੇ ਆਉਂਦਾ ਏ ਜੱਟ ਚੜ ਕੇ

ਬੋਨਕੋਟ ਬ੍ਰਦਰਸ ਅਨੁਸਾਰ ਅਖਬਾਰ ਸੁਭਾਵਿਕ ਤੌਰ ਤੇ ਕਿਤਾਬ ਦਾ ਉਸੇ ਤਰ੍ਹਾਂ ਵੈਰੀ ਹੁੰਦਾ ਹੈ ਜਿਵੇਂ ਕੋਈ ਵੇਸਬਾ ਕਿਸੇ ਸਹਿਜ ਔਰਤ ਦੀ ਵੈਰੀ ਹੁੰਦੀ ਹੈ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ।

ਸਤਿਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਗੀਤਕਾਰ ਮਨਪ੍ਰੀਤ ਟਿਵਾਣਾ। ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ। ਹਰਮਨ ਰੇਡੀਓ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਿਆਂ ਲਈ ਖੂਬਸੂਰਤ ਤੋਹਫੇ ਲੈ ਕੇ ਆਉਂਦਾ, ਖੂਬਸੂਰਤ ਗੱਲਾਂ, ਖੂਬਸੂਰਤ ਸੰਗੀਤ। ਆਪ ਸਭ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ। ਸਭ ਰੱਖ

0: मेरे वीरों बहनों बच्चियों बुजुर्गों से भाभियों देशों विदेशों बसते सारे पंजाबियों प्यारे पेंडू शहरी शादी जुदा छड़े ते कुआरे झगड़े छट के दो मिनट हसो
1: जब तक मुंडे सारे नाल है चंडा गाड़ के बदमाशी करना है
2: थोड़ा थोड़ा हसना जरूर चाहिए
3: ਤਾਂਤੀ ਮੈਂ ਤਾਂ ਡਾਕਟਰੀ ਦੇ ਖੇਤਰ ਚੋਂ ਐਡੀਆਂ ਐਡੀਆਂ ਮੱਲਾਂ ਮਾਰੀਆਂ ਹੁਣ ਤਾਂ ਮੇਰਾ ਨਾਮ ਪੈਪਸੀ ਬੁੱਕ ਚ ਦਰਜ ਹੋਣ ਨੂੰ ਫਿਰਦਾ
4: ਤੇ ਮਰ ਜਾਣਿਆ ਲਿਮਕਾ ਬੁੱਕ ਹੁੰਦੀ ਹੈ
3: ਆਹੋ ਆਹੋ ਆ ਜਿਹੜਾ ਤੂੰ ਕਹਿੰਦੀ ਆ ਕਈ ਦਫ਼ਾ ਸੰਤੀ ਇਹ ਅਜੀਬੋ ਗਰੀਬ ਘਟਨਾਵਾਂ ਵਾਪਰ ਜਾਂਦੀਆਂ ਜ਼ਿੰਦਗੀ ਚ ਹੁਣ ਲੈ ਕੱਲ ਦੀ ਗੱਲ ਸੁਣ ਲਾ
4: ਹਾਂ
3: ਕੱਲ ਮੇਰੀ ਕਲੀਨਿਕ ਦੇ ਸਾਹਮਣੇ ਬੰਦਾ ਇੱਕ ਗੱਡੀ ਲੈ ਕੇ ਰੁਕਿਆ ਗੱਡੀ ਚ ਉਤਰਿਆ ਮੇਰੇ ਕੋਲ ਆਇਆ ਮੈਨੂੰ ਕਹਿੰਦਾ ਡਾਕਟਰ ਸਾਹਿਬ ਹਿਚਕੀ ਨਹੀਂ ਹਟਦੀ
4: ਅੱਛਾ
3: ਲੈਂਦੇ ਨੇ ਮੈਂ ਕੰਨ ਤੇ ਦੋ ਠੋਕੀਆਂ
4: ਬੇਵੋ ਕਿਉਂ
3: ਆਹੀ ਗੱਲ ਉਹਨੇ ਪੁੱਛੀ ਸੀ ਕਹਿੰਦਾ ਡਾਕਟਰ ਸਾਹਿਬ ਮੇਰਾ ਕਸੂਰ ਕੀ ਆ ਤੁਸੀਂ ਮੇਰੇ ਚਪੇੜਾਂ ਕਾਹਤੋਂ ਮਾਰੀਆਂ
4: ਹਾਂ
3: ਮੈਂ ਕਿਹਾ ਕਿਉਂ ਦੇਖਿਆ ਮੈਂ ਕਿਹਾ ਦੇਸੀ ਨਸਕਾ ਨਾ ਹਿੰਗ ਲੱਗੇ ਨਾ ਫੜਕੜੀ ਮੈਂ ਕਿਹਾ ਹੋ ਗਈ ਨਾ ਹਿਚਕੀ ਬੰਦ ਲੈਂਦੇ ਨੇ ਉਹਨੇ ਮੇਰੇ ਕੰਨ ਤੇ ਦੋ ਠੋਕੀਆਂ
4: ਕਿਉਂ
3: ਕਹਿੰਦਾ ਡਾਕਟਰ ਸਾਹਿਬ ਹਿਚਕੀ ਮੈਨੂੰ ਨੀ ਲੱਗੀ ਸੀ ਗੱਡੀ ਚ ਮੇਰੇ ਘਰ ਵਾਲੀ ਬੈਠੀ ਆ ਹਿਚਕੀ ਉਹਨੂੰ ਲੱਗੀ ਸੀ
5: Harman Radio
6: 24/7
7: अगले अद्धे घंटे च सुनोगे तुसीं आहा

ਆਵੀ ਵੀ ਚਲੋ ਕੰਮ ਤੇ ਸੁਣੀ ਜਾਓ ਹਰਮਨ ਰੇਡੀਓ ਆਸਟ੍ਰੇਲੀਆ ਆਸਟ੍ਰੇਲੀਆ ਆਸਟ੍ਰੇਲੀਆ।

0: ਅੱਖਾਂ ਮੈਂ ਇਕਬਾਲ ਪੰਜਾਬੀ ਦਾ ਝੱਖੜਾਂ ਦੇ ਵਿੱਚ ਰੱਖ ਦਿੱਤਾ ਹੈ ਦੀਵਾ ਪਾਲ ਪੰਜਾਬੀ ਦਾ ਜੋ ਆਖਣ ਕਿ ਵਿੱਚ ਪੰਜਾਬੀ ਵਸਤ ਨਹੀਂ ਤਹਿਜ਼ੀਬ ਨਹੀਂ ਪੜ੍ਹ ਕੇ ਵੇਖਣ ਵਾਰਸ ਬੁੱਲਾ ਬਾਹੂ ਲਾਲ ਪੰਜਾਬੀ ਦਾ ਸਤਿ ਸ੍ਰੀ ਅਕਾਲ ਮੈਂ ਆ ਤੁਹਾਡੇ ਸਾਰਿਆਂ ਦੀ ਆਪਣੀ ਸਤਿੰਦਰ ਸੱਤੀ ਪੰਜਾਬੀ ਜ਼ੁਬਾਨ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਹੋਇਆ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ
1: ਮੁਹੰਮਦ ਸਦੀਕ ਰਣਜੀਤ ਕੌਰ ਮੁਹੰਮਦ ਰਫੀ ਸ਼ਿੰਦਾ ਦਿਲਸ਼ਾਦ ਅਤੇ ਹੋਰ ਛੋਟੀ ਦੇ ਪੰਜਾਬੀ ਗਾਇਕਾਂ ਦੇ ਹਿੱਟ ਗੀਤ ਰੋਜ਼ ਦੁਪਹਿਰੇ 12 ਤੋਂ 1 ਵਜੇ ਸਿਡਨੀ ਸਮੇਂ ਅਨੁਸਾਰ ਹਰਮਨ ਰੇਡੀਓ ਆਸਟ੍ਰੇਲੀਆ ਤੇ ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ ਆਹਾ ਟੌਪ ਗੀਤ।

0: ਸਤਿ ਸ੍ਰੀ ਅਕਾਲ, ਮੈਂ ਜਤਿੰਦਰ ਮਾਹੌਰ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ
1: ਮਾਨਕ, ਮੁਹੰਮਦ ਸਦੀਕ, ਰਣਜੀਤ ਕੌਰ, ਮੁਹੰਮਦ ਰਫੀ, ਸ਼ਿੰਦਾ, ਦਿਲਸ਼ਾਦ ਅਤੇ ਹੋਰ ਛੋਟੀ ਦੇ ਪੰਜਾਬੀ ਗਾਇਕਾਂ ਦੇ ਹਿੱਟ ਗੀਤ ਰੋਜ਼ ਦੁਪਹਿਰੇ 12 ਤੋਂ 1 ਵਜੇ ਸਿਡਨੀ ਸਮੇਂ ਅਨੁਸਾਰ ਹਰਮਨ ਰੇਡੀਓ ਆਸਟ੍ਰੇਲੀਆ ਤੇ। ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ ਆਹਾ ਟੌਪ ਗੀਤ।
2: ਤਾਰੀ ਬਣ ਕੇ ਸਮਾਂ ਪਾਉਂਦੀ
3: ਇੱਕ ਦਿਗ ਭੈਣ ਕੁਵਾਰੀ ਵੇ,
2: ਤੇਰੇ ਨੂੰ ਹੋਣ ਸਲਾਮਾਂ
3: ਚੜਦੀ ਜਦ ਚੁਬਾਰੀ ਵੇ।
1: ਆ ਵੀ
4: ਉਹ ਸਾਡੀ ਮਿੱਟੀ ਨੂੰ ਵੀ ਰਾਜ ਦਾ ਜ਼ਰੂਰ ਹੁੰਦਾ ਸੀ, ਹੈ ਉਹਦੇ ਬੰਨਿਆ ਬੰਨਿਆ ਡਵੇ ਤੇ ਕੋਈ ਨੂਰ ਹੁੰਦਾ ਸੀ, ਹੈ ਉਹਦੇ ਬੰਨਿਆ।
1: ਆ ਵੀ
3: ਜਰਾ ਜੇਤ ਨਾ ਹੋਵੇ ਕਿਸੇ ਨਾਰਾਨੀ, ਰਹਿੰਦਾ ਹਰ ਵੇਲੇ ਸਾਡੀਆਂ ਹੀ ਮਾਰਦਾਨੀ।
1: ਤਬੀ ਚਲੋ ਕੰਮ ਤੇ ਸੁਣੀ ਜਾਓ ਹਰਮਨ ਰੇਡੀਓ ਆਸਟ੍ਰੇਲੀਆ ਆਸਟ੍ਰੇਲੀਆ ਆਸਟ੍ਰੇਲੀਆ।

0: ਕੌਣ?
1: ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ।
0: ਉਹ ਮੈਂ ਆ ਤਾਂ ਗਿਆ, ਮੈਂ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ।
1: ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ?
0: ਲੋ ਤਾਇਆ, ਆਪਾਂ ਲੈ ਆਉਨੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ।
1: ਪੰਜਾਬੀ ਫਰਨੀਚਰ?
0: ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ, ਸਾਰਾ ਇੰਡੀਅਨ ਫਰਨੀਚਰ।
1: ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ।
0: ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ ਤਾਇਆ ਜੀ।
1: ਲਾ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ।
0: ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ।
1: ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ।
0: ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ।
1: ਆ ਕਾਲ ਕਰ ਲਿਓ ਤਾਇਆ ਜੀ 0404000536 ਤੇ।
0: ਵੈਬਸਾਈਟ ਹੈ ਜੀ punjabifurniture.com.au।
1: ਨਵੀਂ ਅਪਡੇਸ਼ਨ ਦੇ ਲਈ ਫੋਲੋ ਕਰੋ ਫੇਸਬੁੱਕ ਪੇਜ ਨੂੰ @punjabifurniture।
2: ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
3: ਮੁਆਫੀ ਚਾਹੁੰਦੇ ਹਾਂ ਕਿ ਅੱਜ ਅਸੀਂ ਇਸ ਘੰਟੇ ਦਾ ਖਬਰਾਂ ਦਾ ਬੁਲੇਟਿਨ ਤਕਨੀਕੀ ਕਾਰਨਾਂ ਕਰਕੇ ਪੇਸ਼ ਨਹੀਂ ਕਰ ਸਕੇ।

0: ਸ਼ਹਿਰੀ ਸਾਡੀ ਨੂੰ ਤਾਂ ਛੜੇ ਤੇ ਕੁਆਰਿਓ ਝਗੜੇ ਛੱਡ ਕੇ ਦੋ ਮਿੰਟ ਹੱਸੋ
1: ਜੱਟਾਂ ਦੇ ਮੁੰਡੇ ਸਾਡੇ ਨਾਲ ਹੈਗੇ ਚੰਡਾ ਗਾੜ ਕੇ ਬਦਮਾਸ਼ੀ ਕਰਨਾ ਹੈਗਾ
2: ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ
1: ਫੱਟਾ

0: ਆ ਵੀ ਮੁਲਾਜ਼ਮੋ ਦੱਸੋ ਇਹਨੂੰ ਕੀ ਸਜ਼ਾ ਦਿੱਤੀ ਜਾਏ
1: ਅੱਜ ਕੱਲ ਜਿਹੜੇ ਪੜਦੇ ਰਾਂਝੇ ਬਾਂਦ ਕਰਤੀਆਂ ਜਾਣਗੇ ਰਾਂਝੇ ਇੱਥੇ ਤੇ ਬੇਗਾਨੀ ਉੱਤੇ ਜੇ ਨਜ਼ਰ ਮਾਰੀਆਂ ਚੁੱਕਣਗੇ
2: ਮਾਂ ਕਾ ਮੁੰਡਿਓ ਹੁਣ ਕਸਾ ਕੋਲੇ ਨੂੰ ਨਾ ਛਾੜਿਓ ਮੈਂ ਤਾਂ ਬੋਟੋ ਸ਼ਾਹ ਜੀ ਕੁੱਟਣਗੇ
3: ਪੋਟੂ ਸ਼ਾਹ ਜੀ ਹੁਣ ਤੁਸੀਂ ਦਰਬਾਰ ਨੂੰ ਕਰੋ ਸਮਾਪਤ ਕਿਉਂਕਿ ਤੁਹਾਨੂੰ ਪਤਾ ਹੈ ਕਿ ਬੇਕਾਰ ਵਨ ਚੈਨਲ ਤੇ ਦਾ ਗਗਰੇਟ ਇਡੀਅਟ ਲਫੜਾ ਚੈਲੇਂਜ ਪ੍ਰੋਗਰਾਮ ਸ਼ੁਰੂ ਹੋ ਰਿਹਾ ਤੇ ਸਾਨੂੰ ਉਸ ਪ੍ਰੋਗਰਾਮ ਤੋਂ ਆਇਆ ਕਾਰਡ ਆਪਾਂ ਦੋਨਾਂ ਨੇ ਉੱਥੇ ਜੱਜ ਬਣ ਕੇ ਜਾਣਾ ਹੀ
0: ਆਓ ਫਿਰ ਆਪਾਂ ਜੱਜ ਬਣ ਕੇ ਚੱਲਦੇ ਹਾਂ
4: ਹੈਲੋ ਮੈਂ ਹਾਂ ਗੁਰੀ ਜਾਟ ਤੇ ਪ੍ਰੋਗਰਾਮ ਕਰ ਰਹੀ ਹਾਂ ਸਟਾਰਟ ਦ ਗ੍ਰੇਟ ਇਡੀਅਟ ਲਫੜਾ ਚੈਲੇਂਜ ਸੋ ਇਸ ਪ੍ਰੋਗਰਾਮ ਦੇ ਜੱਜ ਨੇ ਗਿੱਧੂ ਸਾਹਿਬ ਜੀ ਤੇ ਵੇਟਰ ਕੁਮਨ ਜੀ ਹੁਣ ਜਿਸ ਪਾਰਟੀਸਪੇਟ ਨੂੰ ਮੈਂ ਪੇਸ਼ ਕਰਨ ਜਾ ਰਹੀ ਹਾਂ ਉਸਦੇ ਕੋਲ ਨਾ ਤਾਂ ਗੱਡੀ ਹੈ ਤੇ ਨਾ ਹੀ ਘੋੜਾ ਤੇ ਬਠਿੰਡੇ ਤੋਂ ਆ ਰਿਹਾ ਗਾਇਕ ਫੇਰਾ ਤੋੜਾ
5: ਕੀ ਹਾਲ ਹੈ ਚੇਲਾ ਜੀ
6: ਓ ਗੁਰੂ ਤੂੰ ਸਾਨੂੰ ਚੇਲਾ ਕਹਿ ਦਿੱਤਾ
5: ਮੈਂ ਕਿਹਾ ਇਸ ਤੋਂ ਪਹਿਲਾਂ ਤੁਸੀਂ ਮੈਨੂੰ ਗੁਰੂ ਕਹੋ ਮੈਂ ਹੀ ਤੁਹਾਨੂੰ ਚੇਲਾ ਕਹਿ ਦਿੰਦਾ ਪਰ ਬੇਟਰ ਘੁੰਮਣ ਜੀ ਜੇ ਕੋਈ ਮੈਨੂੰ ਪੁੱਛੇ ਸਾਹਿਬ ਤੋਂ ਜਿਆਦਾ ਗੁਰੂ ਕਿਹਦੇ ਆ ਤਾਂ ਮੈਂ ਕਹਿੰਦਾ ਗਿੱਧੂ ਸਾਹਿਬ ਦੇ ਆ
3: ਉਹ ਪਾਜੀ ਦੇ ਗੁਰੂ ਜਾਲੇ ਕਿੱਦਾਂ ਹੋਏ
5: ਉਹ ਮੈਂ ਤੁਹਾਨੂੰ ਦੱਸਦਾ ਜੀ ਗਿੱਧੂ ਸਾਹਿਬ ਜਿਹਦੇ ਕੋ ਗੋਲ ਗੱਪੇ ਖਾਣ ਤੇ ਉਹਨੂੰ ਕਹਿ ਦਿੰਦੇ ਆ ਉਹ ਗੁਰੂ ਤੇਰਾ ਪਾਣੀ ਬੜਾ ਸਵਾਦ ਹੈ ਜੇ ਕਿਸੇ ਕੋ ਬੂਟ ਪਾਲਿਸ਼ ਕਰਾਣ ਤੇ ਪਾਲਿਸ਼ ਵਾਲੇ ਨੂੰ ਕਹਿ ਦਿੰਦੇ ਆ ਉਹ ਗੁਰੂ ਤੇਰੀ ਪਾਲਿਸ਼ ਬੜੀ ਲਾਜਵਾਬ ਹੈ
6: ਉਹ ਬਸ ਕਰ ਗੁਰੂ
5: ਤੁਸੀਂ ਤੇ ਹੱਸਣੋ ਹਟਣਾ ਨੇ ਹੁਣ ਮੈਂ ਹੀ ਹੋ ਜਾਂਦਾ ਸ਼ੁਰੂ ਗਿੱਧੂ ਸਾਹਿਬ ਸੋਚਦੇ ਹੋਣੇ ਆ ਇੱਕ ਐਸਾ ਕਲਾਕਾਰ ਹੈ ਕਿ ਲਫੜਾ ਚੈਲੰਜ ਸਾਈਕਲ ਤੇ ਹੀ ਆ ਗਿਆ ਗਿੱਧੂ ਸਾਹਿਬ ਮੈਂ ਤੁਹਾਨੂੰ ਦੱਸਦਾ ਪ੍ਰੋਗਰਾਮਾਂ ਦੇ ਮੰਦੇ ਪੈ ਗਏ ਆ ਕਿਸ਼ਤਾਂ ਦੇਣੇ ਹੋਈਆਂ ਤੇ ਗੱਡੀਆਂ ਫਾਈਨੈਂਸਰ ਲੈ ਗਏ ਗਾਣੇ ਸਟੇਜਾਂ ਤੇ ਸਾਡੇ ਵੱਜਦੇ ਆ ਤੇ ਓਦਾਂ ਗਿੱਧੇ ਭੰਗੜੇ ਵਾਲਿਆਂ ਦਾ ਚਰਚਾ ਸਾਈਕਲ ਅਸੀਂ ਇਸ ਕਰਕੇ ਰੱਖਿਆ ਕਿ ਇਹਦਾ ਕਿਹੜਾ ਕੋਈ ਖਰਚਾ ਬੇਟਰ ਘੁੰਮਣ ਜੀ ਮੈਂ ਤੇ ਏਡਾ ਮਹਾਨ ਗਾਇਕ ਹਾਂ ਤੇ ਜਦੋਂ ਮੈਂ ਗਾਨਾ ਲੋਕੀ ਖੜੇ ਹੋ ਕੇ
6: ਉਹ ਗੁਰੂ ਤਾਲੀਆਂ ਬਜਾਉਂਦੇ ਆ
5: ਤਾਲੀਆਂ ਨਹੀਂ ਬਜਾਉਂਦੇ ਆਪਣੇ ਘਰ ਨੂੰ ਚਲੇ ਜਾਂਦੇ ਇੱਕ ਵਾਰੀ ਮੈਨੂੰ ਕਿਸੇ ਨੇ ਕਿਹਾ ਤੇਰਾ ਦਫ਼ਤਰ ਕਿੱਥੇ ਆ ਮੈਂ ਕਿਹਾ ਜਦ ਪ੍ਰੋਗਰਾਮ ਹੈ ਨਹੀਂ ਤੇ ਦਫ਼ਤਰ ਕਿੱਥੋਂ ਹੋਣਾ ਬੇਟਰ ਘੁੰਮਣ ਜੀ ਗਾਇਕ ਬਣਨ ਲਈ ਬੜਾ ਰਿਆਜ਼ ਕਰਨਾ ਪੈਂਦਾ ਮੈਂ ਇੱਕ ਵਾਰੀ ਰਿਆਜ਼ ਕਰਦਾ ਪਿਆ ਤੇ ਮੇਰਾ ਗੁਆਂਢੀ ਆ ਕੇ ਕਹਿੰਦਾ ਕਿੰਨੇ ਵਜੇ ਆਵਾਂ ਇੱਕ ਵਾਰੀ ਮੈਂ ਪ੍ਰੋਗਰਾਮ ਕਰਦਾ ਪਿਆ ਤੇ ਸ਼ਰਾਬੀ ਸ਼ਰਾਬ ਪੀ ਕੇ ਪੈਸੇ ਸੁੱਟਣ ਲੱਗ ਪਏ ਤੇ ਮੇਰੇ ਸ਼ਗਿਰਦਾਂ ਨੇ ਪੈਸੇ ਤੇ ਚੱਕਣੇ ਸੀ ਨਾਲੇ ਥੱਲਿਓਂ ਘਾਹ ਵੀ ਪੁੱਟਣ ਲੱਗ ਪਏ ਤੇ ਜਦੋਂ ਪ੍ਰੋਗਰਾਮ ਖਤਮ ਹੋਇਆ ਮੈਂ ਆਪਣੇ ਸ਼ਗਿਰਦਾਂ ਨੂੰ ਪੁੱਛਿਆ ਕਿੰਨੇ ਪੈਸੇ ਹੋਏ ਆ ਕਹਿੰਦੇ ਜੀ ਪੈਸੇ ਤੇ 400 ਰੁਪਇਆ ਹੋਇਆ ਪਰ ਘਾਹ 2-4 ਕਿਲੋ ਹੋ ਗਿਆ
6: ਓ ਗੁਰੂ ਛੱਡ ਰਹਿਣ ਦੇ ਛੇੜ ਨਾ ਤਰਜਾਂ ਨੂੰ ਤੇਰੇ ਤੋਂ ਗਾਇਆ ਨਹੀਂ ਜਾਣਾ ਸੁਰ ਬਹੁਤੇ ਲਗਾਣੇ ਪੈਂਦੇ ਨੇ ਤੇ ਤੋ ਇੱਕ ਵੀ ਲਗਾਇਆ ਨਹੀਂ ਜਾਣਾ
4: ਤੂੰ ਏਸੀ ਬਟੀਡੇ ਸ਼ੇਰ ਤੋਂ ਸਾਡਾ ਗਾਇਕ ਫੇਰਾ ਤੋੜਾ
7: ਹਰਮਨ ਰੇਡੀਓ ਆਸਟ੍ਰੇਲੀਆ
8: 24 ਘੰਟੇ ਸੱਤੇ ਦਿਨ
9: ਮਾਰਨਿੰਗ
10: ਇਸ ਗੀਤ ਵਿੱਚ ਹਿੰਸਕ ਅਤੇ ਮਾਰਕਾਟ ਵਾਲਾ ਵਿਸ਼ਾ ਹੈ ਜੇ ਇਤਰਾਜ਼ ਹੈ ਤਾਂ ਸਰੋਤੇ ਥੋੜੇ ਸਮੇਂ ਲਈ ਆਵਾਜ਼ ਧੀਮੀ ਕਰ ਸਕਦੇ ਹਨ

Shed Nexus. Shed Nexus. ਰੋਜ਼ਾਨਾ ਦੁਪਹਿਰੇ ਸਿਵਨੀ ਸਮੇਂ 1 ਤੋਂ 2 ਵਜੇ ਤੱਕ ਅਸੀਂ ਸੁਣਾਂਗੇ ਖਬਰਾਂ, ਅੱਜ ਦਾ ਇਤਿਹਾਸ, ਹਾਸਰਸ ਕਮੇਡੀ ਅਤੇ ਟੌਪ ਗੀਤ। ਮਾਣੋ ਉਹਨਾਂ ਨੂੰ।

0: ਓਏ ਜੇ ਸੇਵਾ ਕਰਨੀ ਸਿੱਖਣੀ ਆ ਤਾਂ ਸਾਡੇ ਵਰਗੇ ਕਿਸੇ ਚਤਰ ਬੰਦੇ ਤੋਂ ਸਿੱਖ।
1: ਉਹ ਜਾਣਦੇ ਚਾਚਾ ਜਾਣਦੇ, ਅਖੇ ਬੇਬੇ ਬੇਬੇ ਮੈਂ ਨਾਨਕੇ ਜਾਣਾ। ਕਹਿੰਦੀ ਰਹਿਣ ਦੇ ਪੁੱਤ, ਪੇਕੇ ਤਾਂ ਮੇਰੇ ਹੀ ਆ, ਸੋ ਮੈਂ ਜਾਣਦਾ ਤੇਰੀ ਸੇਵਾ ਨੂੰ ਵੱਡਾ ਦਾਨ ਵੀਰ ਕਰਨ।
0: ਨਾ ਮੇਰੇ ਕਿੱਡਾ ਦਾਨ ਕਿਹਨੇ ਕਰਨਾ ਭਤੀਜ?
1: ਨਾ ਦਾਨ ਨੂੰ ਤੂੰ ਸੋਨੇ ਲੰਕਾ ਦਾਨ ਕਰਤੀ।
0: ਓਏ ਕਮਲਿਆ, ਸੋਨੇ ਦਾ ਵੀ ਕੋਈ ਦਾਨ ਹੋਇਆ? ਓਏ ਸਵਾਦ ਤਾਂ ਜੇ ਮੇਰੇ ਵਾਂਗੂ ਕੋਈ ਸਰੀਰ ਦਾ ਹਿੱਸਾ ਦਾਨ ਕਰਨ ਨੂੰ ਸੋਚੇ।
1: ਚਾਚਾ ਤੂੰ ਕਿਹੜਾ ਸਰੀਰ ਦਾ ਹਿੱਸਾ ਦਾਨ ਕਰਨ ਬਾਰੇ ਸੋਚਿਆ?
0: ਓਏ ਭਤੀਜ, ਮੈਂ ਸੋਚਿਆ ਕਿ ਸਨ 96 ਚ ਮੈਂ ਆਪਣੀਆਂ ਅੱਖਾਂ ਕਿਸੇ ਨੂੰ ਦਾਨ ਦੇ ਦਿਆਂ।
1: ਚਾਚਾ ਲੋਕੀ ਤਾਂ ਮਰਨ ਤੋਂ ਬਾਅਦ ਅੱਖਾਂ ਦਾਨ ਕਰਦੇ ਆ, ਤੂੰ ਜਿਉਂਦੇ ਜਾਗਦੇ ਕਰ ਦੇਣੀਆਂ?
0: ਬਿਲਕੁਲ
1: ਭਰੀ ਜਵਾਨੀ ਚ।
0: ਆਹੋ
1: ਨਾ, ਬਾਕੀ ਦੀ ਜ਼ਿੰਦਗੀ ਤਕਲੀਫ ਨਹੀਂ ਕੱਟੇਗਾ?
0: ਹਾਏ ਸਿੱਧਰਾ, ਤਕਲੀਫ ਮੈਨੂੰ ਥੋੜਾ ਹੋਣੀ ਆ, ਤਕਲੀਫ ਤਾਂ ਉਹਨੂੰ ਹੋਣੀ ਆ ਜਿਹਨੂੰ ਅੱਖਾਂ ਦਾਨ ਕਰਨੀਆਂ।
1: ਕੀ ਮਤਲਬ?
0: ਅਧੀਆਂ ਬੀਤੇ ਵਾਲਾ ਤਾਂ ਖੋਲਦੀਆਂ ਨੀ। ਇਸੇ ਤਰ੍ਹਾਂ ਇੱਕ ਦਾਨੀ ਦੀ ਹੋਰ ਵਿਥਿਆ ਸੁਣ ਲਾ। ਆਂਦੇ ਆ ਇੱਕ ਜੱਟ ਕੋਲੇ ਵਲੈਤੀ ਗਾਂ ਸੀ, ਉਹ ਸੂੰਦੀ ਨਹੀਂ ਸੀ। ਉਹਨੇ ਸੋਚਿਆ ਵੀ ਸੂੰਦੀ ਤਾਂ ਹੈ ਨੀ, ਐਵੇਂ ਘਰੇ ਵਾਧੂ ਦਾ ਗੋਬਰ ਗੈਸ ਪਲਾਂਟ ਬੰਨਿਆ, ਇਹਦੇ ਨਾਲ ਉਹਦਾ ਚੰਗਾ ਗੁਆਂਢੀ ਪੰਡਿਤ ਨੂੰ ਦਾਨ ਕਰ ਦਿੰਦੇ ਆ, ਕਿਉਂਕਿ ਕਾਲੇ ਬਾਹਮਣ ਨੂੰ ਦਾਨ ਕੀਤਾ ਲੱਗਦਾ ਵੀ ਬੜਾ। ਲਓ ਜੀ ਉਹਦੇ ਪੰਡਿਤ ਨੂੰ ਗਊ ਦਾਨ ਕਰਤੀ। ਰੱਬ ਦੀ ਐਸੀ ਕਰਨੀ, ਪੰਡਿਤ ਦੇ ਘਰੇ ਜਾ ਕੇ ਸੂਪੀ। ਓਏ ਹੋਏ ਹੋਏ, ਜੱਟ ਲੂਰੀਆਂ ਲੈਂਦਾ ਫਿਰੇ, ਅਗੇ ਪੱਠੇ ਪਾਉਣ ਨੂੰ ਅਸੀਂ ਮਰ ਗਏ ਤੇ ਦੁੱਧ ਪੀਣ ਨੂੰ ਕਾਲਾ ਬਾਹਮਣ, ਆਂਦੇ ਬਹਾਨੇ ਬਸ ਪੰਗਾ ਲੈਣ ਨੂੰ ਫਿਰਿਆ ਕਰੇ। ਇੱਕ ਦਿਨ ਆਪਣੇ ਮੁੰਡੇ ਨੂੰ ਕਹਿੰਦਾ, ਗੱਲ ਸੁਣੋ ਵੀਰਿਆ, ਆ ਪੰਡਤਾਂ ਦਾ ਭਾਸ਼ੀ ਤੇਰੇ ਨਾਲ ਪੜਦਾ? ਕਹਿੰਦਾ ਆਹੋ ਬਾਪੂ। ਕਹਿੰਦਾ ਜੇ ਔਖਾ ਹੁੰਦਾ ਹੁੰਦਾ ਲਫੜ ਮਾਰਾ ਕਰ ਸਾਲੇ। ਪੰਡਿਤ ਵਿਚਾਰਾ ਫੇਰ ਚੁੱਕ, ਚੱਲ ਕਾਹਨੂੰ ਲੜਨਾ, ਗਾਂ ਦਿੱਤੀ ਹੋਈ ਆ। ਜੱਟ ਨੂੰ ਹੋਰ ਗੁੱਸਾ ਚੜੇ ਵੀ ਇਹ ਤਾਂ ਲੜਦੇ ਹੀ ਨੀ। ਇੱਕ ਰਾਤੀ ਪਿਓ ਪੁੱਤਾਂ ਨੇ ਸਕੀਮ ਬਣਾ ਕੇ ਦਾਰੂ ਪੀ ਕੇ ਜੋੜ ਕੇ ਲੱਤਾਂ ਪੰਡਿਤ ਦੇ ਦਰਵਾਜ਼ੇ 'ਚ ਠਾ ਮਾਰੀਆਂ। ਅੰਦਰੋਂ ਪੰਡਿਤ ਬੋਲਿਆ, ਕਿਹੜਾ ਬਈ? ਜੱਟ ਕਹਿੰਦਾ, ਸਾਲਿਆ ਕੱਲ ਅਜੇ ਗਾਂ ਦਿੱਤੀ ਆ ਤੇ ਅੱਜ ਪੁੱਛਦਾ ਕਿਹੜਾ? ਖੋਲ ਮੁੰਡਿਆ ਸੰਗਲ।
1: ਚਾਚਾ ਫਿਰ ਲੈ ਆਏ ਘਰੇ?
0: ਭਾਈ ਕਾਹਦਾ ਲੈ ਆਏ ਘਰੇ? ਕਹਿੰਦੇ ਹੁੰਦੇ ਆ ਜਿਹੋ ਜਿਹੀਆਂ ਨੀਤਾਂ ਉਹੀ ਜਿਹੀਆਂ ਮੁਰਾਦਾਂ।
1: ਕਿਉਂ, ਕੀ ਗੱਲ ਹੋ ਗਈ?
0: ਕੀ ਹੋਣਾ ਸੀ, ਘਰੇ ਆਉਂਦੇ ਨੂੰ ਬੱਚਾ ਮਰ ਗਿਆ, ਗਾਂ ਦੁੱਧੋਂ ਭੱਜ ਗਈ। ਜੱਟ ਉਹਨੇ ਪੈਰੀ ਪੰਡਿਤ ਦੇ ਘਰੇ ਫਿਰ ਚਲਿਆ ਗਿਆ।
1: ਗਾਂ ਮੁੜਨ?
0: ਓਏ ਕਾਹ ਨੂੰ, ਪੰਡਿਤ ਨੂੰ ਲੈਣ ਜਾ ਕੇ ਕਹਿੰਦਾ ਸਾਡਾ ਬੱਚਾ ਮਰ ਗਿਆ। ਪੰਡਿਤ ਕਹਿੰਦਾ ਫਿਰ ਮੈਂ ਕੀ ਕਰਾਂ? ਕਹਿੰਦਾ ਮੇਰੇ ਨਾਲ ਘਰ ਚੱਲ। ਕਹਿੰਦਾ ਕਿਉਂ? ਕਹਿੰਦਾ ਤੇਰੀ ਸ਼ਕਲ ਬੱਚੇ ਨਾਲ ਮਿਲਦੀ ਆ, ਗਾਂ ਨੂੰ ਦਿਖਾ ਕੇ ਧਾਰ ਚੋਣੀ ਆ।
1: ਚਾਚਾ ਫੇਰ?
0: ਫੇਰ ਕੀ ਭਤੀਜ, ਫੇਰ ਉਹੀ ਸੀੜੀ ਸੀ ਆਪਾਂ ਆਉਂਦੇ ਸਾਲ ਨੂੰ ਗਾਂ ਫੇਰ ਨਾ ਸੂਵੇ। ਆਥਣ ਸਵੇਰੇ ਜੱਟੀ ਕਲੇਸ਼ ਕਰਿਆ ਕਰੇ, ਅਖੇ ਤੇਲੀ ਵੀ ਕੀਤਾ ਤੇ ਰੁੱਖਾ ਵੀ ਖਾਧਾ, ਪੁੱਛੇ ਵੀ ਕਹਾਇਆ ਤੇ ਦੁੱਧ ਦਾ ਤੋਪਕਾ ਨਾ ਪੀਤਾ। ਜੱਟ ਵਿਚਾਰਾ ਦੁਖੀ ਹੋਇਆ, ਡੰਗਰ ਡਾਕਟਰ ਕੋਲ ਪਹੁੰਚ ਗਿਆ। ਅਖੇ ਜੀ ਕੀ ਦੱਸੀਏ, ਬੁਰੇ ਫਸੇ ਪਏ ਆ, ਉਧਰ ਜਨਾਨੀ ਲੜੀ ਜਾਂਦੀ ਆ, ਚੁੱਪ ਨੀ ਕਰਦੀ, ਇੱਧਰ ਸਾਡੀ ਗਾਂ ਨੀ ਬੋਲਦੀ। ਡਾਕਟਰ ਹੋਰ ਹੀ ਭੰਬਲ ਭੂਸੇ 'ਚ ਪੈ ਗਿਆ, ਉਹਨੂੰ ਪਤਾ ਨਾ ਲੱਗੇ ਵੀ ਕਿਹਨੂੰ ਚੁੱਪ ਕਰਾਉਣਾ ਤੇ ਕਿਹਨੂੰ ਬੋਲਣ ਲਾਉਣਾ। ਹਾਰ ਕੇ ਪੁੱਛਦਾ ਵੀ ਮੈਨੂੰ ਦੱਸ ਤਕਲੀਫ ਕਿਹਨੂੰ ਆ? ਕਹਿੰਦਾ ਜੀ ਗਾਂ ਦੁੱਧ ਦਾ ਤੋਪਕਾ ਨੀ ਦਿੰਦੀ, ਦੋ ਥਣ ਵੀ ਖੜੇ ਆ।
1: ਅੱਛਾ ਅੱਛਾ, ਮਸਟਾਈਟਸ ਹੋ ਗਿਆ।
0: ਡਾਕਟਰ ਪੁੱਛਦਾ ਤੂੰ ਆਏ ਦੱਸ ਕਿਸੇ ਨੂੰ ਪਹਿਲਾਂ ਦਿਖਾਇਆ ਸੀ? ਆਹੋ ਜੀ, ਸਿਆਣੇ ਨੂੰ ਦਿਖਾਇਆ ਸੀ। ਕਹਿੰਦਾ ਫਿਰ ਹੁਣ ਕਮਲੇ ਕੋਲ ਕੀ ਕਰਨਾ? ਸਿਆਣੇ ਨੇ ਦੱਸ ਕੀ ਰੁੱਖਾ ਦਿੱਤਾ? ਉਹਨੇ ਜੀ ਥਣ ਖੋਲਣ ਨੂੰ ਵਿੱਚ ਪੈਨਸਲ ਮਾਰੀ, ਸਿੱਕਾ ਵਿੱਚ ਟੁੱਟ ਗਿਆ, ਬਾਹਰ ਨੀ ਨਿਕਲਦਾ, ਹੁਣ ਤੁਸੀਂ ਕੋਈ ਕਰੋ ਕਿਰਪਾ। ਡਾਕਟਰ ਕਹਿੰਦਾ ਸਿਆਣੇ ਨੇ ਤਾਂ ਸਿੱਕਾ ਵਿੱਚ ਤੋੜਤਾ, ਹੁਣ ਕਮਲ ਦਾ ਨੁਸਖਾ ਨੋਟ ਕਰ। ਕਹਿੰਦਾ ਜੀ ਕੀ? ਕਹਿੰਦਾ ਜਿਹੜੇ ਰਾਹੇ ਅੰਦਰ ਸਿੱਕਾ ਘੱਲਿਆ ਉਸੇ ਰਾਹੇ 2-4 ਸਾਫ ਕਾਗਜ਼ ਅੰਦਰ ਘੱਲ।
1: ਉਹ ਕਿਉਂ?
0: ਕਹਿੰਦਾ ਹੁਣ ਤਾਂ ਸਿੱਕਾ ਘਸ ਗਈ ਬਾਹਰ ਨਿਕਲੂ।
2: ਹਰਮਨ ਰੇਡੀਓ ਆਸਟ੍ਰੇਲੀਆ, ਤੁਹਾਡੇ ਅੰਗ ਸੰਗ।

0: मेरे वीरों बहनों बच्चियों बुजुर्गों से भाभियों देशा विदेशों बसते सारे पंजाबियों प्यारे पेंडू शहरी शादी शुदा चले ते कुआरे झगड़े छट के
1: चट्टा के मुंडे सारे नाल है के चंडा गाड़ के बदमाशी करना है गा।
2: थोड़ा थोड़ा हंसना जरूर चाहिए
1: फट्टा
0: मेरे वीरों बहनों बच्चियों बुजुर्गों से भाभियों देशा विदेशों बसते सारे पंजाबियों प्यारे पेंडू शहरी शादी शुदा चले ते कुआरे झगड़े छट के दो मिनट हसो
1: चट्टा के मुंडे सारे नाल है के चंडा गाड़ के बदमाशी करना है गा।
2: थोड़ा थोड़ा हंसना जरूर चाहिए
1: फट्टा
3: यार पोटू शाह ओए कल तेरे मैं विआह दी मूवी देखी
4: यार तेनू मैं दसदा तकाला नू जदों डोली तुरन लगी मेरिया सालियां मेनू घेर के खड़ गईयां ते कहंदियां
5: चंद पर अग्गे आईए जाइए चंद पर अग्गे सामन पहन मेरी ये कोने वर्गी लाई न जीजा कम तू लाई न जीजा कम
3: ना फिर ते तो कुछ ना सरिया
4: ले मैं खड़े ने अपने दिमाग दे विच छंद कढ़िया मैं कह सुनो भी छंद पर अग्गे आईए जाइए छंद पर अग्गे रुपया ਭੈਣ ਤੁਹਾਡੀ ਨੂੰ ਕੰਮ ਨੀ ਲਾਉਂਦੇ ਦਾਜ ਚ ਦੇ ਦਿਓ ਭਈਆ
6: ਸੁਣੋ ਤੇ ਸੁਣਾਓ ਹਰਮਨ ਰੇਡੀਓ
7: ਮੁਸ਼ਕਲ ਇਹ ਵੀ ਹੈ ਘੁੱਗੀ ਸਾਹਿਬ ਜਿਹੜਾ ਮਿਹਨਤ ਨਾਲ ਪੜ੍ਹਦਾ ਵੀ ਹੈ ਉਹਨੂੰ ਨੌਕਰੀ ਨੀ ਮਿਲਦੀ ਕਿਉਂਕਿ ਸਾਡਾ ਦੇਸ਼ ਗਰੀਬੀ ਬੇਰੋਜ਼ਗਾਰੀ ਅਨਪੜ੍ਹਤਾ ਊਚ ਨੀਚ ਦੀ ਦਲਦਲ ਵਿੱਚ ਧੱਸਦਾ ਹੀ ਜਾ ਰਿਹਾ ਕਈ ਦੇਸ਼ ਸਾਡੇ ਤੋਂ ਬਾਅਦ ਵਿੱਚ ਪੈਦਾ ਹੋਏ ਨੇ ਤੇ ਸਾਡੇ ਤੋਂ ਕਿੰਨੇ ਅੱਗੇ ਨਿਕਲ ਗਏ ਨੇ
8: ਅਸੀਂ ਲੋਕ ਵੇਲਾ ਨਹੀਂ ਨਾ ਵਿਚਾਰਦੇ ਦੀਪਕ ਰਾਜਾ ਜੀ ਸਹੀ ਟਾਈਮ ਤੇ ਗਲਤ ਫੈਸਲੇ ਲੈਂਦੇ ਆ ਲੈ ਇੱਕ ਮਿਸਾਲ ਸੁਣ
7: ਕੀ
8: 35,000 ਫੁੱਟ ਦੀ ਉਚਾਈ ਤੇ ਉੱਡਦਾ ਇੱਕ ਜਹਾਜ਼ ਕ੍ਰੈਸ਼ ਹੋ ਗਿਆ ਸਾਰੀਆਂ ਸਵਾਰੀਆਂ ਸਮੇਤ ਸਟਾਫ ਰੱਬ ਨੂੰ ਪਿਆਰੀਆਂ ਹੋ ਗਈਆਂ
7: ਅੱਛਾ
8: ਬਸ 3 ਬੰਦੇ ਬਜੇ ਇੱਕ ਆਪਣਾ ਪੰਜਾਬੀ ਭਾਉ ਸੀ ਇੱਕ ਜਾਪਾਨੀ ਤੇ ਇੱਕ ਇੰਗਲੈਂਡ ਦਾ ਛਤਰੀਆਂ ਖੋਲੀਆਂ ਥੱਲੇ ਆ ਕੇ ਡਿੱਗੇ
7: ਅੱਛਾ
8: ਥੱਲੇ ਆ ਕੇ ਵੇਖਿਆ ਕਿ ਟਾਪੂ 'ਚ ਡਿੱਗੇ
7: ਅੱਛਾ
8: ਚਾਰੇ ਪਾਸੇ ਦੂਰ ਦੂਰ ਤੱਕ ਪਾਣੀ ਨਿਕਲਣ ਦਾ ਰਸਤਾ ਹੀ ਕੋਈ ਨਹੀਂ
7: ਓਏ ਹੋਏ ਹੋਏ
8: ਹੁਣ 3-4 ਦਿਨ ਤੇ ਕਿਸੇ ਤਰੀਕੇ ਲੰਘੇ ਉਹਨਾਂ ਦੇ ਔਖੇ ਸੌਖੇ ਜਾਪਾਨੀ ਦਾ ਦਿਲ ਉਦਾਸ ਜਿਹਾ ਹੋ ਗਿਆ
7: ਅੱਛਾ
8: ਉਹ ਸਮਾਧੀ ਲਾ ਕੇ ਬਹਿ ਗਿਆ 5-7 ਦਿਨਾਂ ਬਾਅਦ ਉਹਦਾ ਈਸ਼ਟ ਪ੍ਰਗਟ ਹੋਇਆ
7: ਅੱਛਾ
8: ਕਹਿੰਦਾ ਬੋਲੋ ਬੇਟਾ ਕੀ ਚਾਹੀਦਾ ਮੰਗੋ ਜੋ ਮੰਗਣਾ
7: ਫਿਰ
8: ਉਹ ਕਹਿੰਦਾ ਬਾਬਾ ਜੀ ਮੰਗਣਾ ਤਾਂ ਹੋਰ ਕੁਛ ਨਹੀਂ ਬਸ ਮੈਨੂੰ ਤਾਂ ਮੇਰੇ ਬੱਚਿਆਂ ਕੋਲ ਮੇਰੇ ਵਤਨ ਲੈ ਚੱਲੋ ਮੇਰੇ ਘਰ ਲੈ ਚੱਲੋ ਮੇਰੇ ਲੋਕਾਂ 'ਚ ਲੈ ਚੱਲੋ
7: ਅੱਛਾ
8: ਬਾਬਾ ਜੀ ਨੇ ਮਾਰਿਆ

0: ਧੀ ਲਾ ਕੇ ਬਹਿ ਗਿਆ।
1: ਅੱਛਾ
0: ਤੇ ਪੰਜ ਸੱਤ ਦਿਨਾਂ ਬਾਅਦ ਉਹਦੇ ਵੀ ਬਾਬਾ ਜੀ ਪ੍ਰਗਟ ਹੋਏ।
1: ਅੱਛਾ
0: ਇਹਨੇ ਮੰਗੋ ਬੇਟਾ ਕੀ ਮੰਗਣਾ। ਬਾਬੇ ਬਹੁਤ ਖੁਸ਼, ਉਹ ਕਹਿੰਦਾ ਬਾਬਾ ਜੀ ਕੁਛ ਨੀ ਚਾਹੀਦਾ, ਦੁਨੀਆਂ ਦੀ ਕੋਈ ਚੀਜ਼ ਨੀ ਚਾਹੀਦੀ, ਮੈਨੂੰ ਤਾਂ ਬਸ ਮੇਰੇ ਦੇਸ਼ ਲੈ ਚੱਲੋ, ਮੇਰੇ ਬੱਚਿਆਂ ਚ, ਮੇਰੇ ਲੋਕਾਂ ਚ ਲੈ ਚੱਲੋ।
1: ਬਹੁਤ ਅੱਛੇ।
0: ਉਹਦੇ ਬਾਬਾ ਜੀ ਨੇ ਵੀ ਮਾਰਿਆ ਮੰਤਰ, ਨਾਲ ਹੀ ਅਗਲਾ ਉੱਥੋਂ ਗਾਇਬ। ਦੋ ਕੁ ਦਿਨ ਬਾਅਦ ਫਿਰ ਇਹੋ ਸਕੀਮ ਵਰਤੀ ਪੰਜਾਬੀ ਭਾਊ ਨੇ
1: ਕਿ
0: ਬਹਿ ਕੇ ਫਿਰ ਸਮਾਧੇ ਲਾ ਕੇ ਪੰਜ ਸੱਤ ਦਿਨ ਦੀ ਭਗਤੀ ਤੋਂ ਬਾਅਦ ਬਾਬਾ ਜੀ ਪ੍ਰਗਟ ਹੋਏ। ਬੋਲ ਬਈ ਪੁੱਤਰ ਕੀ ਚਾਹੀਦਾ। ਬਾਬੇ ਬੜੇ ਪ੍ਰਸੰਨ ਆ ਉਹ ਤੇਰੇ ਤੋਂ। ਉਹ ਕਹਿੰਦਾ ਬਾਬਾ ਜੀ ਆਪਾਂ ਨੂੰ ਹੋਰ ਕੁਛ ਨੀ ਜੇ ਚਾਹੀਦਾ, ਐਵੇਂ ਬੋਰ ਹੋਣ ਡਏ ਆ, ਉਹ ਦੋਵੇਂ ਭੂਤਣੀ ਤੇ ਫੇਰ ਵਾਪਸ ਲੈ ਆਓ।
2: ਹੱਸਣ ਦਾ ਸਮਾਂ ਹੈ ਹਰਮਨ ਰੇਡੀਓ ਤੇ ਹਾਸਿਆਂ ਦੀ ਬਾਰਿਸ਼ਾਂ ਦੀ ਬਾਰਿਸ਼ਾਂ ਦੀ ਬਾਰਿਸ਼।

0: ਕੋਲ ਤਾਂ ਮੁਸ਼ਕ ਹੀ ਬੜਾ ਮਾਰਦਾ ਆ, ਨਾਲੇ ਕੱਪੜੇ ਕਿੱਥੋਂ ਇੰਨੇ ਗਿੱਲੇ ਕਰ ਲਿਆ।
1: ਉਹ ਕੱਪੜੇ ਗਿੱਲੇ ਦੀ ਗੱਲ ਸੁਣ ਲਾ, ਮੈਂ ਤੈਨੂੰ ਕੀ ਦੱਸਾਂ, ਮੈਂ ਲੰਬੜ ਦਾ ਰਹਿਣੇ ਗਿਆ
0: ਸੀ। ਮਰ ਜਾਣਾ, ਇਹਨਾਂ ਦੇ ਕੁੱਤੇ ਬਹੁਤ ਵੱਡੇ ਵੱਡੇ ਨੇ,
1: ਐਡੇ ਕੁੱਤੇ ਵੀ ਉਹਨਾਂ ਨੇ, ਮੈਂ ਕਹਿੰਦਾ ਕੱਟੇ ਜਿੱਡਾ ਜਿੱਡਾ ਕੁੱਤੇ ਰੱਖਿਆ, ਪਤਾ ਨੀ ਕੀ ਕਰਦੇ ਆ।
0: ਬੇ ਅਮਲੀ, ਉਹ ਤਾਂ ਬੰਦੇ ਨੂੰ ਖਾ ਜਾਣਾ।
1: ਕੁਦਰਤੀ ਇੱਕ ਉਹਨਾਂ ਚੋਂ ਖੁੱਲ ਗਿਆ ਕੁੱਤਾ।
0: ਹਾਏ ਹਾਏ, ਫੇਰ
1: ਸੰਤੀਏ ਤਾਂ ਜਦੋਂ ਮੇਰੇ ਮਗਰ ਪੈਣ ਲੱਗਿਆ, ਸੰਤੀਏ ਵੀ ਦਾ ਦਰਵਾਜ਼ਾ ਵੀ ਉਹਨਾਂ ਦਾ ਖੁੱਲਾ ਸੀ, ਮੈਂ ਤਾਂ ਸਾਹਮਣੇ ਜਦੋਂ ਭੱਜਣ ਲੱਗਿਆ, ਸੰਤੀਏ ਅੰਦਰੋਂ ਉਹਨਾਂ ਦੀ ਬੁੜੀ ਨਿਕਲੀ, ਕਹਿੰਦੀ ਮੈਂ ਭੱਜਣਾ, ਮੈਂ ਭੱਜਣਾ, ਤੈਨੂੰ ਪਾੜ ਦੂ। ਮੈਂ ਸੰਤੀ ਉੱਥੇ ਕੰਧ ਦੇ ਨਾਲ ਨਾ ਮੁੜ ਜਾ ਬਣ ਕੇ ਬੈਠ ਗਈ।
0: ਚੰਗਾ ਹੋਇਆ ਭੱਜਣਿਆ,
1: ਉਹ ਚੰਗਾ ਕੀ ਰਵਾ ਹੋਇਆ। ਉਧਰੋਂ ਕੁੱਤਾ ਆਇਆ, ਮੇਰੇ ਦੇ ਨਾਲ ਲੱਤ ਚੱਕ ਕੇ ਮੇਰੇ ਤੇ ਮੂਤਾਂ
0: ਲਾਏ।
1: ਮੈਂ ਫੇਰ ਕੀ ਕਰ ਰਹੀ ਸੰਤੀਏ, ਨਾ ਮੈਂ ਉੱਠਣ ਜੋਗਾ, ਨਾ ਮੈਂ ਭੱਜਣ ਜੋਗਾ। ਉਧਰੋਂ ਬੁੜੀ ਮੈਨੂੰ ਕਹੀ ਜਾਵੇ, ਕਹਿੰਦੀ ਭੱਜਣਿਆ ਹੁਣ ਆਈ ਬੈਠਾ ਰਹਿ, ਹਿੱਲੀ ਨਾ, ਇਹਨੂੰ ਆਪਦਾ ਕੰਮ ਕਰ ਲੈਣ ਦੇ।

0: ਯੁੱਗ ਨੂੰ ਯਾਰ ਹਿੰਦੁਸਤਾਨ ਦੀ ਆਬਾਦੀ ਬਹੁਤ ਵੱਧ ਗਈ।
1: ਬਿਲਕੁਲ,
0: ਕੀ ਬਣੂਗਾ ਯਾਰ ਆਪਣੇ ਮੁਲਕ ਦਾ?
1: ਬਣਨਾ ਕੀ ਹੈ ਯਾਰ, ਮੈਂ ਵੀ ਕੱਲ ਇਹੀ ਸੋਚ ਰਿਹਾ ਸੀ ਕਿ ਘੱਟੋ ਘੱਟ ਮੈਂ ਤਾਂ ਆਪਣਾ ਯੋਗਦਾਨ ਪਾਵਾਂ ਆਬਾਦੀ ਘਟਾਉਣ ਚ।
0: ਬੰਦੇ ਮਾਰੇ ਯਾਰ?
1: ਨਹੀਂ ਨਹੀਂ, ਬੰਦੇ ਨੀ ਮਾਰਨੇ। ਕੱਲ ਮੈਂ ਸੋਚਿਆ ਕਿ ਆਪਣੇ ਮੁਲਕ ਦੀ ਆਬਾਦੀ ਬਹੁਤ ਵੱਧ ਗਈ, ਇਸ ਲਈ ਆਤਮ ਹੱਤਿਆ ਕਰੀਏ।
0: ਉਹ ਫਿਰ ਗੱਡੀ ਥੱਲੇ ਆ ਜਾਂਦਾ।
1: ਮੈਂ ਸੋਚਿਆ ਗੱਡੀਆਂ ਕਈ ਵਾਰੀ ਲੇਟ ਹੋ ਜਾਂਦੀਆਂ ਨੇ, ਕਿਸੇ ਨਵੇਂ ਤਰੀਕੇ ਨਾਲ ਮਰੀਏ।
0: ਉਹ ਫਿਰ ਖੂਹ ਛਾਲ ਮਾਰ ਕੇ ਮਰ ਜਾਂਦਾ।
1: ਮੈਂ ਸੋਚਿਆ ਫਿਰ ਵੀ ਇੰਨੀ ਮਾਡਰਨ ਦੁਨੀਆ ਛੱਡ ਕੇ ਜਾਣਾ, ਖੂਹ ਛਾਲ ਮਾਰ ਕੇ ਮਰਿਆ ਤਾਂ ਕੀ ਮਰਿਆ, ਲੋਕ ਕਹਿਣਗੇ ਤਾਂ ਤਰੀਕਾ 50 ਸਾਲ ਪੁਰਾਣਾ।
0: ਉਹ ਯਾਰ ਫਿਰ ਤੂੰ ਜ਼ਹਿਰ ਖਾ ਲੈਣੀ ਸੀ, ਜ਼ਹਿਰ ਤਾਂ ਬੰਦੇ ਨੂੰ ਛੱਡਦੀ ਨੀ।
1: ਪਰ ਮੈਨੂੰ ਇੰਡੀਆ ਦੀ ਜ਼ਹਿਰ ਤੇ ਯਕੀਨ ਨੀ, ਕਈ ਵਾਰੀ ਬੰਦੇ ਨੂੰ ਚੜ੍ਹਦੀ ਨੀ।
0: ਓਹੋ ਯਾਰ, ਫੇਰ ਤੂੰ ਪੁਲਿਸ ਦੀ ਮਦਦ ਲੈ ਲੈਂਦਾ।
1: ਮੈਂ ਸੋਚਿਆ ਕਾਹਨੂੰ ਇਲਾਕੇ ਦਾ ਅਮਨ ਕਾਨੂੰਨ ਭੰਗ ਕਰਨਾ, ਪੁਲਿਸ ਕੋਲੇ ਹੋਰ ਬਥੇਰੇ ਵੱਡੇ ਵੱਡੇ ਕੰਮ ਨੇ, ਐਵੇਂ ਛੋਟੇ ਜਿਹੇ ਕੰਮ ਪਿੱਛੇ ਨੂੰ ਕਾਹਨੂੰ ਤੰਗ ਕਰਨਾ।
0: ਕੋਈ ਫੈਸਲਾ ਕੀਤਾ ਵੀ ਕਿ ਨਹੀਂ? ਫਿਰ
1: ਮੈਂ ਸੋਚਿਆ ਜਾਂਦੇ ਜਾਂਦੇ ਕੋਈ ਨਵਾਂ ਕੰਮ ਕਰਾਂਗੇ, ਆਗਰੇ ਜਾ ਕੇ ਤਾਜ ਮਹਿਲ ਤੋਂ ਛਾਲ ਮਾਰ ਕੇ ਮਰਾਂਗੇ। ਮੈਂ ਆਗਰੇ ਗਿਆ, ਤਾਜ ਮਹਿਲ ਤੇ ਚੜਿਆ, ਛਾਲ ਮਾਰਨ ਲੱਗੇ ਸੀ ਕਿ ਇੱਕ ਬੰਦੇ ਨੇ ਪਿੱਛੋਂ ਮੇਰਾ ਹੱਥ ਫੜਿਆ।
0: ਕੀ ਕਹਿੰਦਾ ਉਹ?
1: ਉਹ ਕਹਿੰਦਾ ਇਹ ਗੱਲ ਗਲਤ ਹੈ, ਜੇ ਛਾਲ ਮਾਰਨੀ ਹੈ ਪਿੱਛੇ ਲਾਈਨ ਚ ਲੱਗੋ, ਮੈਂ 26 ਜਨਵਰੀ ਦਾ ਖੜਾ, ਅੱਜ 15 ਅਗਸਤ ਹੈ।
0: ਅੱਛਾ ਅੱਛਾ, ਇਹਦਾ ਮਤਲਬ ਤੂੰ ਮਰਨਾ ਕੈਂਸਲ ਕਰਤਾ?
1: ਕੈਂਸਲ ਨਹੀਂ ਕੀਤਾ, ਮੈਨੂੰ ਪਤਾ ਲੱਗਿਆ ਕਿ ਲਾਈਨ ਚ ਲੱਗਣ ਵਾਸਤੇ ਵੀ ਪਰਚੀ ਕਟਾਉਣੀ ਪੈਂਦੀ ਹੈ। ਆ ਹਾਲ ਹੈ ਇਸ ਮੁਲਕ ਦਾ ਯਾਰ, ਮਰਨ ਵਾਸਤੇ ਵੀ ਬੁਕਿੰਗ ਕਰਾਉਣੀ ਪੈਂਦੀ ਹੈ।
2: ਅਰਬਨ ਰੇਡੀਓ, ਦਿਲ ਪੰਜਾਬੀ, ਜਜ਼ਬਾ ਪੰਜਾਬੀ। ਪੰਜਾਬੀ
3: ਖਾਵਾਂਗੇ ਸਮਰ ਤੇ ਸੰਤੋਖ।

0: ਬਾਂਸੀ ਇੱਧਰ ਕੀ ਹੁਣ ਗੋਲ ਗੱਪੇ ਖਾਂਦੀ ਤੁਰੀ ਫਿਰਦੀ ਆ, ਸੂਰਜ ਛਿਪਣ ਵਾਲਾ ਹੋਇਆ ਤੇ ਹੁਣ ਜਾਣਾ ਨੀ।
1: ਉਹ ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋਂ। ਉਹ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਂ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਨੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ।
2: ਪੰਜਾਬੀ ਫਰਨੀਚਰ?
1: ਜੀ ਹਾਂ, ਪੰਜਾਬੀ ਫਰਨੀਚਰ ਇੱਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ। ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇੱਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
3: ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
4: ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
5: ਹੁਣ ਪੇਸ਼ ਹੈ ਹਰਮਨ ਰੇਡੀਓ ਦੇ ਨਿਊਜ਼ ਡੈਸਕ ਤੋਂ ਇਸ ਘੰਟੇ ਦੀਆਂ ਖਬਰਾਂ ਦਾ ਬੁਲੇਟਿਨ। ਸਤਿ ਸ੍ਰੀ ਅਕਾਲ। ਹਰਮਨ ਰੇਡੀਓ ਆਸਟ੍ਰੇਲੀਆ ਦੀ ਨਿਊਜ਼ ਟੀਮ ਪੰਜਾਬ ਅਤੇ ਭਾਰਤੀ ਮਹਾਦੀਪ ਦੀਆਂ ਸੰਖੇਪ ਖਬਰਾਂ ਦਾ ਬੁਲੇਟਿਨ ਪੇਸ਼ ਕਰ ਰਹੀ ਹੈ। ਪਹਿਲਾਂ ਚੋਣਵੀਆਂ ਖਬਰਾਂ।
6: ਨਸ਼ਾ ਵਿਰੋਧੀ ਕਾਰਕੁਨ ਲਈ ਇਨਸਾਫ਼, ਵਿਰੋਧੀ ਧਿਰਾਂ ਵੱਲੋਂ ਪੰਜਾਬ ਬੰਦ ਦੀ ਹਮਾਇਤ, ਚੋਣਾਂ ਖਰੀਦ ਵਿਚ ਨਮੀਟਰ ਦੀਆਂ ਖਾਮੀਆਂ ਤੇ ਕਿਸਾਨਾਂ ਨੇ ਉਠਾਏ ਸਵਾਲ, ਕੋਟਕਪੁਰਾ ਚ ਸਿੱਖ ਜਥੇਬੰਦੀਆਂ ਨੇ ਲਾਨਤ ਦਿਵਸ ਮਨਾਇਆ, ਪੰਜਾਬ ਸਪੀਕਰ ਸੰਧਵਾਂ ਨੂੰ ਸ਼ਰਮ ਦਾ ਪੱਤਰ ਸੌਂਪਿਆ, ਲਿੰਕ ਰੋਡਾਂ ਦੇ 5700 ਕਿਲੋਮੀਟਰ ਮੰਡੀ ਬੋਰਡ ਨੂੰ ਤਬਾਦਲੇ ਤੇ PWD ਇੰਜਨੀਅਰਾਂ ਦੀ ਚਿੰਤਾ, ਭਾਜਪਾ ਚੋਣਾਂ ਤੋਂ ਪਹਿਲਾਂ SIR ਵਿਰੁੱਧ ਜਵਾਬੀ ਮੁਹਿੰਮ ਨੂੰ ਲੋਕਾਂ ਤੱਕ ਲੈ ਕੇ ਜਾਵੇਗੀ, ਜੰਤਰ ਮੰਤਰ ਤੇ ਸੁਰੱਖਿਆ ਉਲੰਘਣਾ, 10 ਗ੍ਰਿਫ਼ਤਾਰ, 5 ਦਿਨਾਂ ਦੀ ਹਿਰਾਸਤ ਵਿਚ ਭੇਜਿਆ ਗਿਆ। ਹੁਣ ਖ਼ਬਰਾਂ ਵਿਸਥਾਰ ਨਾਲ।
4: ਨਸ਼ਾ ਵਿਰੋਧੀ ਕਾਰਕੁਨ ਲਈ ਇਨਸਾਫ਼, ਵਿਰੋਧੀ ਧਿਰਾਂ ਵੱਲੋਂ ਪੰਜਾਬ ਬੰਦ ਦੀ ਹਮਾਇਤ। ਅੱਜ ਵਿਰੋਧੀ ਧਿਰਾਂ ਦੇ ਆਗੂਆਂ ਨੇ ਮਾਨਸਾ, ਜਿੱਥੇ ਇੱਕ ਕੈਮਿਸਟ ਵੱਲੋਂ ਪਰਵਿੰਦਰ ਸਿੰਘ ਚੋਟਾ ਦਾ ਕਤਲ ਕਰ ਦਿੱਤਾ ਗਿਆ ਸੀ ਦੇ ਪਰਿਵਾਰ ਦਾ ਸਾਥ ਦਿੱਤਾ, ਇਨਸਾਫ਼ ਦੀ ਮੰਗ ਕੀਤੀ ਅਤੇ ਵੀਰਵਾਰ ਨੂੰ ਚੋਟਾ ਦੇ ਪਿਤਾ ਤੇ ਇੱਕ ਐਕਸ਼ਨ ਕਮੇਟੀ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਦਾ ਸਮਰਥਨ ਕੀਤਾ। ਕੁਝ ਪ੍ਰਦਰਸ਼ਨਕਾਰੀਆਂ ਨੇ ਚੋਟਾ ਨੂੰ ਸ਼ਹੀਦ ਦੱਸਿਆ ਅਤੇ ਨਸ਼ਾ ਵਿਰੋਧੀ ਲੜਾਈ ਦੀ ਸ਼ਲਾਘਾ ਕੀਤੀ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰੋਸ ਪ੍ਰਦਰਸ਼ਨ ਵਿਚ ਹਿੱਸਾ ਲਿਆ ਅਤੇ ਪੰਜਾਬੀਆਂ ਨੂੰ ਸੂਬੇ ਦੇ ਨੌਜਵਾਨਾਂ ਤੇ ਭਵਿੱਖ ਨੂੰ ਬਚਾਉਣ ਲਈ ਇਕਜੁੱਟ ਹੋਣ ਦੀ ਅਪੀਲ ਕੀਤੀ। ਪਰਿਵਾਰ ਦੇ ਸੱਦੇ ਦਾ ਸਮਰਥਨ ਕਰਦਿਆਂ ਉਨ੍ਹਾਂ ਨੇ ਆਮ ਆਦਮੀ ਪਾਰਟੀ ਸਰਕਾਰ ਤੇ ਸੰਕਟ ਨਾਲ ਨਜਿੱਠਣ ਵਿਚ ਨਾਕਾਮ ਰਹਿਣ ਦਾ ਦੋਸ਼ ਲਾਇਆ। ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਗਟ ਸਿੰਘ ਨੇ ਵੀ ਪਰਿਵਾਰ ਅਤੇ ਇਨਸਾਫ਼ ਮੰਗਣ ਵਾਲਿਆਂ ਨਾਲ ਇਕਮੁੱਠਤਾ ਪ੍ਰਗਟਾਈ। ਉਨ੍ਹਾਂ ਦੋਸ਼ ਲਾਇਆ ਕਿ ਸਿਆਸੀ ਆਗੂਆਂ ਅਤੇ ਪੁਲਿਸ ਦੇ ਕੁਝ ਵਰਗਾਂ ਦੀ ਕਥਿਤ ਸਰਪ੍ਰਸਤੀ ਹੇਠ ਨਸ਼ਾ ਤਸਕਰੀ ਫੈਲ ਰਹੀ ਹੈ ਅਤੇ ਸੂਬਾ ਸਰਕਾਰ ਤੇ ਤਸਕਰਾਂ ਵਿਰੁੱਧ ਪ੍ਰਭਾਵੀ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ। ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਚੋਟਾ ਨੂੰ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਲੜਨ ਵਾਲਾ ਯੋਧਾ ਦੱਸਿਆ। ਦੁਖੀ ਪਰਿਵਾਰ ਪ੍ਰਤੀ ਹਮਦਰਦੀ ਪ੍ਰਗਟਾਉਂਦੇ ਹੋਏ ਉਨ੍ਹਾਂ ਕਿਹਾ ਕਿ ਇਸ ਕਾਰਕੁਨ ਦੀ ਮੌਤ ਨੇ ਨਸ਼ਾ ਮੁਕਤ ਪੰਜਾਬ ਚਾਹੁਣ ਵਾਲੇ ਹਰ ਵਿਅਕਤੀ ਨੂੰ ਹਿਲਾ ਦਿੱਤਾ ਹੈ। ਵੜਿੰਗ ਨੇ ਨਸ਼ਿਆਂ ਵਿਰੁੱਧ ਮੁਹਿੰਮ ਚਲਾਉਣ ਵਾਲਿਆਂ ਦੀ ਰਾਖੀ ਕਰਨ ਵਿਚ ਸਰਕਾਰ ਦੀ ਨਾਕਾਮੀ ਤੇ ਵੀ ਸਵਾਲ ਚੁੱਕੇ ਅਤੇ ਵਾਅਦਾ ਕੀਤਾ कि चोटा दी नशा विरोधी मुहिम जारी रहेगी। साबका मंत्री विजय इंदर सिंगला ने चोटा दे कत्ल नूं पंजाब दी रूह ते हमला करार दिता। अकाली दल दे आगू तरसेम सिंह जो कि खडूर साहिब दे जेल विच बंद संसद मेंबर अमृतपाल सिंह दे पिता हन ने परिवार दे नुकसान दे बावजूद नशा बुराई विरुद्ध अपनी लड़ाई जारी रखण लई चोटा दे पिता दी शलाघा कीती। उन्हां ने इंसाफ दी मंग दा समर्थन कीता।
6: मंडियां विच वख-वख एजेंसियां वल्लों वख-वखरे मशीनां नाल झोने दी नमी दी जांच करदे समें आ रहियां गड़बड़ियां कारण किसान परेशान हन। इन्हां गड़बड़ियां कारण खरीद प्रक्रिया विच मुश्किलां ते नुकसान हो रहा है जो कि चल रही झोना खरीद दे सीजन दौरान किसानां लई आर्थिक बोझ बन रहा है। कई बार इको झोने की नमी एक मशीन च 22% आउंदी है ते दूजी च 16%। केंद्रीय नियमां अनुसार झोने विच नमी की मात्रा 17% तो वध नहीं होनी चाहीदी पर अजिहियां वखो वखरियां रिपोर्टां कारण झोना रद्द हुंदा है जां रेट घटा दिता जांदा है। किसानां दा कहना है कि पंजाब मंडी बोर्ड नूं ही नमी चैक करन दा अधिकार मिलना चाहीदा है। उन्हां ने 17% तों वी पिछे तक नमी दी छोट देण दी मंग कीती है खासकर जदों बेमौसमी मीं तुंद जां कंबाइनां नाल लेट वाढ़ी होवे क्योंकि ताजा वाढ़े झोने विच ज्यादा नमी हुंदी है ते किसानां कोल चोना सुकाउण दा प्रबंध नहीं हुंदा। जिला मंडी अफसर लुधियाणा ने कहा कि पंजाब मंडी बोर्ड दे मीटर ही कानूनी ते आखरी मन्ने जांदे हन जिन्हां नूं पंजाब एग्रीकल्चरल यूनिवर्सिटी PAU ने कैलिब्रेट कीता है।
4: कोटकपुरा च सिख जथेबंदियां ने लाहनत दिवस मनाया। पंजाब स्पीकर संधवा नूं शर्म दा पत्तर सौंपिया। अज बेअदबी दियां घटनावां जिन्हां नूं 11 साल बीत गए हन अते बहबल कलां ते कोटकपुरा विखे होई पुलिस फायरिंग दे मामले च सिख जथेबंदियां वल्लों इंसाफ ना मिलण ते मौजूदा आप सरकार समेत पिछलियां सरकारां ते दोष लाउंदियां इत्थों दे मुख चौक च लानत दिवस मनाया गया जिस दी अगवाई दरबारी खालसा दे मुखी ते सिख प्रचारक भाई हरजिंदर सिंह माझी ने कीती। इस मौके पंजाब विधानसभा स्पीकर कुलतार सिंह संधवा कांग्रेस विधायक सुखपाल सिंह खैरा कोटकपुरा कांग्रेस आगू अजयपाल सिंह संधू ते वख-वख सिख जथेबंदियां दे नुमाइंदे भी मौजूद सन जिथे माझी ने मुख्यमंत्री भगवंत मान नूं संबोधित 10 पन्निया दा शर्म पत्र पढ़ के सुनाया जिस दी एक कापी सरकार नूं सौंपण लई संधवा नूं दित्ती गई। इस शर्म पत्र अनुसार जो कि 14 अक्टूबर 2026 दी मिति दा है संगठन हर साल 14 अक्टूबर 2015 नूं कोटकपुरा अते बहबल कलां विखे होई पुलिस कारवाई दी याद च इह दिवस मनाउंदा है अते इह पत्र मुख्यमंत्री मान ते सरकार च आउण तों बाद मुद्दे नूं पुल जाण दा दोष लाउंदा है। इह वी कहा गया है कि सेवा मुक्त IG कुंवर विजय प्रताप सिंह जिन्हां ने पिछली सरकार अधीन जांच कीती सी उन्हां नूं सिर्फ चोणां जीतण लई ब्रांड वजों वरत्या गया अते बाद विच विधान सभा विच बोलण दा मौका तक नहीं दित्ता गया।
6: पंजाब विच 5700 किलोमीटर लिंक सड़कां दे कंट्रोल उत्ते लड़ाई तेज हो गई है जिस विच पब्लिक वर्क्स डिपार्टमेंट दे इंजीनियरां ने 10 मंडियां नूं पंजाब मंडी बोर्ड नूं तब्दील करन तों रोकण लई मुख मंत्री दे दखल दी मंग कीती है। उन्हां ने इह वी कहा कि मंडी बोर्ड PWD नालों ज्यादा रेटां उत्ते टेंडर दिंदा है जिस नाल सरकारी खजाने उत्ते बोझ पै सकदा है बुनियादी ढांचे दा डुप्लीकेशन हो सकदा है अते सड़कां दी देखभाल विच रुकावट आ सकदी है। इंजीनियरां ने इह वी सवाल उठाया है कि इह फैसला सिखर कमेटी दी प्रवानगी तों बिना किवें लिया गया जिस ने PWD अते मंडी बोर्ड विचकार लिंक सड़कां दे कम्मां दी लगभग 50:50 वंड कीती सी। उन्हां दा तर्क है कि PWD कोल पहलां ही तकनीकी मनुखी शक्ति फील्ड इंफ्रास्ट्रक्चर ते टेंडर निगरानी गुणवत्ता कंट्रोल अते रख रखा लई स्थापित प्रणालियां मौजूद हन जिस कारण कर्मचारी अते संबंधित स्टाफ दा नुकसान हो सकदा है।
4: भाजपा चोणां तों पहलां SIR विरुद्ध जवाबी मुहिम नूं लोकां तक लै के जावेगी। भाजपा विरोधी धिर दे चोण कमिशन दे मुद्दे ते चल रहे अंदोलन दा मुकाबला करन लई आउण वालियां विधान सभा चोणां खास करके UP विच अपने विरोधियां दे तर्क नूं खत्म करन दी कोशिश विच इक मुहिम शुरू करेगी। भाजपा प्रधान नितिन नवीन आउण वाले दिनां विच इस कारज दा वेरवे नूं अंतिम रूप देणगे। 2025 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ ਦੌਰਾਨ ਰਾਹੁਲ ਦੇ ਵੋਟ ਚੋਰੀ ਦੇ ਦੋਸ਼ ਨੇ ਕਾਫੀ ਚਰਚਾ ਖਿੱਚੀ ਸੀ। ਇੱਕ ਭਾਜਪਾ ਅਧਿਕਾਰੀ ਨੇ ਕਿਹਾ ਇਹ ਦੱਸਦਿਆਂ ਕਿ ਉਹ ਇਸ ਮੁਕਾਬਲੇ ਵਿੱਚ ਹਮਦਰਦ ਹੋਣਗੇ। ਪਾਰਟੀ ਸੂਤਰਾਂ ਨੇ ਕਿਹਾ ਕਿ ਸਾਰੇ ਅਸਲ ਵੋਟਰਾਂ ਨੂੰ ਚੋਣ ਸੂਚੀ ਵਿੱਚ ਸ਼ਾਮਲ ਕਰਨ ਲਈ ਕਾਫੀ ਪ੍ਰਬੰਧ ਹਨ। ਵਿਰੋਧੀ ਧਿਰ ਦੇ ਅੰਦੋਲਨ ਤੇ ਪਹਿਲੀ ਵਾਰ ਟਿੱਪਣੀ ਕਰਦਿਆਂ ਸ਼ਾਹ ਨੇ ਰਾਹੁਲ ਤੇ ਨਿਸ਼ਾਨਾ ਵਿੰਨਿਆ, ਇਹ ਕਹਿੰਦਿਆਂ ਕਾਂਗਰਸ ਦੀਆਂ ਹਾਰਾਂ ਲਈ ਤੁਸੀਂ ਜ਼ਿੰਮੇਵਾਰ ਹੋ, ਨਾ ਕਿ SIR ਜਦੋਂ ਤੋਂ ਤੁਸੀਂ ਕਾਂਗਰਸ ਦੇ ਮੁੱਖ ਆਗੂ ਵਜੋਂ ਉਭਰੇ, ਫਿਰ ਪ੍ਰਧਾਨ ਬਣੇ ਅਤੇ ਵਿਰੋਧੀ ਧਿਰ ਦੇ ਆਗੂ ਬਣੇ, ਉਦੋਂ ਤੋਂ ਕਾਂਗਰਸ ਲਗਾਤਾਰ ਚੋਣਾਂ ਹਾਰ ਰਹੀ ਹੈ।
6: ਜੰਤਰ ਮੰਤਰ ਤੇ ਸੁਰੱਖਿਆ ਉਲੰਘਣਾ, 10 ਗ੍ਰਿਫਤਾਰ, 5 ਦਿਨਾਂ ਦੀ ਹਿਰਾਸਤ ਵਿੱਚ ਭੇਜਿਆ ਗਿਆ। ਪੁਲਿਸ ਨੇ ਦੱਸਿਆ ਕਿ ਕਾਨੂੰਨ ਦੀ ਵਾਰ-ਵਾਰ ਉਲੰਘਣਾ ਅਤੇ ਸ਼ਾਂਤੀ ਭੰਗ ਕਰਨ ਦੀਆਂ ਚਿੰਤਾਵਾਂ ਕਾਰਨ ਰਾਂਕਾ, ਦਾਸ ਅਤੇ ਸ਼ਿੰਦੇ ਨਾਮ ਦੇ ਵਿਅਕਤੀਆਂ ਨੂੰ 1 ਸਾਲ ਲਈ ਬੰਦਿਸ਼ਾਂ ਹੇਠ ਰੱਖਿਆ ਗਿਆ ਹੈ, ਜਿਸ ਤਹਿਤ ਉਨ੍ਹਾਂ ਨੂੰ ਜਦੋਂ ਵੀ ਇਨਵੈਸਟੀਗੇਟਿੰਗ ਅਫਸਰ ਬੁਲਾਉਣ ਪੇਸ਼ ਹੋਣਾ ਪਵੇਗਾ ਅਤੇ ਸ਼ਹਿਰ ਛੱਡਣ ਤੋਂ ਪਹਿਲਾਂ ਪੁਲਿਸ ਨੂੰ ਸੂਚਿਤ ਕਰਨਾ ਪਵੇਗਾ। ਪੁਲਿਸ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਡਰ ਸੀ ਕਿ ਇਹ ਵਿਅਕਤੀ ਦੂਜਿਆਂ ਨੂੰ ਵੀ ਭੜਕਾ ਸਕਦੇ ਹਨ, ਇਸ ਲਈ ਉਨ੍ਹਾਂ ਨੂੰ ਰੋਕਥਾਮ ਦੇ ਉਪਾਵਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੁਲਿਸ ਨੇ ਜੰਤਰ ਮੰਤਰ ਵਿਖੇ ਸੀ JP ਦੇ ਨੁਮਾਇੰਦਿਆਂ ਵੱਲੋਂ ਗੇਟ ਟੱਪਣ ਤੇ ਝੰਡਾ ਲਹਿਰਾਉਣ ਦੀਆਂ ਵੀਡੀਓ ਵੀ ਪੇਸ਼ ਕੀਤੀਆਂ ਤੇ ਇੱਕ ਦੂਜੀ FIR ਸੰਸਦ ਮਾਰਗ ਥਾਣੇ ਵਿਚ ਭਾਰਤੀ ਨਿਆਂ ਸਹਾਇਤਾ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਦਰਜ ਕੀਤੀ ਗਈ ਹੈ, ਜਦੋਂ ਕਿ ਉਨ੍ਹਾਂ ਦੇ ਵਕੀਲ ਨੇ ਕਿਹਾ ਕਿ ਉਹ ਇਸ ਫੈਸਲੇ ਖਿਲਾਫ ਦਿੱਲੀ ਹਾਈ ਕੋਰਟ ਜਾਣਗੇ।
5: ਹਰਮਨ ਰੇਡੀਓ ਪੇਸ਼ ਕਰਦਾ ਹੈ ਦੁਨੀਆ ਭਰ ਦੀਆਂ ਖਬਰਾਂ, ਖਬਰਾਂ ਦਾ ਵਿਸ਼ਲੇਸ਼ਣ, ਪੱਖ ਦੇ ਮੁੱਦਿਆਂ ਤੇ ਮਾਹਿਰਾਂ ਨਾਲ ਬੇਵਾਕ ਚਰਚਾ। ਪ੍ਰੋਗਰਾਮ ਨਿਊਜ਼ ਐਂਡ ਵਿਊਜ਼।
4: ਹਰਮਨ ਰੇਡੀਓ ਦੇ ਨਿਊਜ਼ ਡੈਸਕ ਤੋਂ ਤੁਸੀਂ ਦਿਨ ਵਿਚ 6 ਵਾਰ ਖਬਰਾਂ ਦਾ ਬੁਲੇਟਿਨ ਅਤੇ 2 ਵਾਰ ਵਿਸਤਾਰ ਵਿਚ ਖਬਰਸਾਰ ਸੁਣਦੇ ਹੋ। ਤੁਸੀਂ ਇਹ ਬੁਲੇਟਿਨ WhatsApp ਤੇ ਵੀ ਸਬਸਕ੍ਰਾਈਬ ਕਰ ਸਕਦੇ ਹੋ।

0: Harman Radio
1: 24/7.
2: ਪੇਟ ਬਾਰੇ ਭਾਰਤ ਦੀ ਕਹਾਵਤ ਹੈ ਕਿ ਇਹ ਸਿਰਫ ਕੁੱਬਾ ਹੀ ਜਾਣਦਾ ਹੈ ਕਿ ਉਸਨੇ ਕਿਹੜੇ ਪਾਸੇ ਸੌਣਾ ਹੈ। ਸੁਣੇ ਵਿਚਾਰਾਂ ਦੇ ਅੰਗ ਸੰਗ ਹਰਮਨ ਰੇਡੀਓ ਆਸਟ੍ਰੇਲੀਆ ਨਾਲ।

ਹਾਰ ਜਿੱਤ ਬਾਰੇ ਅਫਰੀਕਾ ਦੀ ਕਹਾਵਤ ਹੈ ਕਿ ਜਿੱਤ ਦੇ ਸੋ ਬਾਪ ਹੁੰਦੇ ਹਨ ਅਤੇ ਹਾਰ ਯਤੀਮ ਹੁੰਦੀ ਹੈ। ਚੰਗੇ ਵਿਚਾਰ ਵਿਚਾਰੋ ਅਤੇ ਜ਼ਿੰਦਗੀ ਵਿੱਚ ਲਾਗੂ ਕਰੋ।

ਸਤਿ ਸ੍ਰੀ ਅਕਾਲ ਜੀ। ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਗੀਤ ਸਾਡੇ ਮਿਆਰ ਤੇ ਖਰਾ ਨਹੀਂ ਉਤਰਦਾ ਤਾਂ ਗੀਤ ਦੇ ਬੋਲ ਅਤੇ ਟਾਈਮ ਈਮੇਲ ਜਾਂ ਮੈਸੇਜ ਰਾਹੀਂ ਸਾਨੂੰ ਦੱਸੋ, ਅਸੀਂ ਚੰਗੀ ਬ੍ਰੌਡਕਾਸਟਿੰਗ ਲਈ ਵਚਨਬੱਧ ਹਾਂ। ਹਰਮਨ ਰੇਡੀਓ ਆਸਟ੍ਰੇਲੀਆ।

0: ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਆਪ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਹਾਰਦਿਕ ਸਵਾਗਤ। ਦੋਸਤੋ, ਅੱਜ ਗੱਲਬਾਤ ਕਰਾਂਗੇ 15 ਅਕਤੂਬਰ ਨਾਲ ਸੰਬੰਧਿਤ ਸਿੱਖ ਇਤਿਹਾਸ, ਪੰਜਾਬ ਦੀ ਤਵਾਰੀਖ ਅਤੇ ਦੇਸ਼ ਦੁਨੀਆ ਦੀਆਂ ਅਹਿਮ ਘਟਨਾਵਾਂ ਦੇ ਬਾਰੇ। 15 ਅਕਤੂਬਰ 1981 ਦਾ ਜ਼ਿਕਰ ਸਭ ਤੋਂ ਪਹਿਲਾਂ ਜਦੋਂ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਫਿਰੋਜ਼ਪੁਰ ਜੇਲ੍ਹ ਵਿੱਚੋਂ ਰਿਹਾ ਹੋਏ ਸੀ। ਦਰਅਸਲ 1981 ਵਿੱਚ ਲਾਲਾ ਜਗਤ ਨਾਰਾਇਣ ਕਤਲ ਕੇਸ ਵਿੱਚ ਭਿੰਡਰਾਂ ਵਾਲਿਆਂ ਦੇ ਵਾਰੰਟ ਕੱਢੇ ਜਾਣ ਮਗਰੋਂ ਉਨ੍ਹਾਂ ਨੇ ਗ੍ਰਿਫ਼ਤਾਰੀ ਤੋਂ ਪਹਿਲਾਂ ਚੌਂਕ ਮਹਿਤਾ ਪਿੰਡ ਵਿੱਚ ਇੱਕ ਕਾਨਫਰੰਸ ਰੱਖੀ ਸੀ। ਭਿੰਡਰਾਂ ਵਾਲੇ ਨੂੰ ਗ੍ਰਿਫ਼ਤਾਰ ਕਰਨ ਵਾਸਤੇ ਪੁਲਿਸ ਵੀ ਭਾਰੀ ਗਿਣਤੀ ਵਿੱਚ ਪਹੁੰਚੀ। 20 ਸਤੰਬਰ ਨੂੰ ਚੌਂਕ ਮਹਿਤਾ ਵਿੱਚ ਹੋਏ ਦੀਵਾਨ ਵਿੱਚ 3 ਲੱਖ ਤੋਂ ਵੱਧ ਸਿੱਖ ਪਹੁੰਚੇ ਸੀ ਤੇ ਇਸੇ ਹੀ ਦਿਨ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਨੇ ਆਪਣੀ ਗ੍ਰਿਫ਼ਤਾਰੀ ਦਿੱਤੀ ਸੀ। ਉਸ ਤੋਂ ਬਾਅਦ ਉਨ੍ਹਾਂ ਦੀ ਰਿਹਾਈ ਵਾਸਤੇ ਵੱਡੀ ਜੱਦੋ ਜਹਿਦ ਸ਼ੁਰੂ ਹੋ ਗਈ। ਇੱਕ ਮੀਟਿੰਗ ਅਕਾਲੀ ਦਲ ਵੱਲੋਂ ਕੀਤੀ ਗਈ ਜਿਸ ਵਿੱਚ ਐਲਾਨ ਕੀਤਾ ਗਿਆ, ਜੋ ਕਿ 27 ਸਤੰਬਰ ਨੂੰ ਗੁਰਦੁਆਰਾ ਆਲਮਗੀਰ ਵਿੱਚ ਹੋਈ ਸੀ। ਉਹਦੇ ਵਿੱਚ ਐਲਾਨ ਹੋਇਆ ਕਿ ਜੇਕਰ ਭਿੰਡਰਾਂ ਵਾਲਿਆਂ ਨੂੰ 17 ਅਕਤੂਬਰ ਤੱਕ ਰਿਹਾਅ ਨਾ ਕੀਤਾ ਗਿਆ ਤਾਂ ਅਕਾਲੀ ਦਲ 18 ਅਕਤੂਬਰ 1981 ਤੋਂ ਸਿਵਲ ਨਾ ਫਰਮਾਨੀ ਦੀ ਲਹਿਰ ਸ਼ੁਰੂ ਕਰ ਦੇਵੇਗਾ। ਇਹਨੂੰ ਸਾਹਮਣੇ ਰੱਖ ਕੇ 13-14 ਅਕਤੂਬਰ ਨੂੰ ਇੰਦਰਾ ਗਾਂਧੀ, ਦਰਬਾਰਾ ਸਿੰਘ, ਸੈਂਟਰਲ ਹੋਮ ਮਿਨਿਸਟਰ ਤੇ ਕੁਝ ਹੋਰ ਵੱਡੇ ਸਰਕਾਰੀ ਥੰਮ ਨਵੀਂ ਦਿੱਲੀ ਵਿੱਚ ਇਕੱਠੇ ਹੋਏ। ਇਸ ਸਮੇਂ ਸਾਰੇ ਕਾਂਗਰਸੀਆਂ ਨੇ ਇੰਦਰਾ ਨੂੰ ਵਾਰਨਿੰਗ ਦਿੱਤੀ ਕਿ ਪੰਜਾਬ ਨੂੰ ਅੱਗ ਲੱਗਣ ਤੋਂ ਬਚਾਉਣ ਵਾਸਤੇ ਭਿੰਡਰਾਂ ਵਾਲਿਆਂ ਨੂੰ ਰਿਹਾਅ ਕਰਨਾ ਪਏਗਾ। ਆਖਰ ਇਸ ਮੀਟਿੰਗ ਦੇ ਵਿੱਚ ਇਹ ਫੈਸਲਾ ਹੋਇਆ ਕਿ ਭਿੰਡਰਾਂ ਵਾਲੇ ਅੱਗੇ ਗੋਡੇ ਟੇਕ ਦਿੱਤੇ ਜਾਣ। ਇਸ ਤੋਂ ਇੱਕ ਦਿਨ ਮਗਰੋਂ ਹੀ 15 ਅਕਤੂਬਰ 1981 ਦੇ ਦਿਨ ਫਿਰੋਜ਼ਪੁਰ ਜੇਲ੍ਹ ਵਿੱਚੋਂ ਭਿੰਡਰਾਂ ਵਾਲਿਆਂ ਨੂੰ ਰਿਹਾਅ ਕੀਤਾ ਗਿਆ ਸੀ। ਸਾਲ 1982 ਜਦ ਧਰਮ ਯੁੱਧ ਮੋਰਚੇ ਦੌਰਾਨ ਅਕਾਲੀਆਂ ਦੀਆਂ ਬਿਨਾਂ ਸ਼ਰਤ ਰਿਹਾਈਆਂ ਸ਼ੁਰੂ ਹੋਈਆਂ। ਧਰਮ ਯੁੱਧ ਮੋਰਚੇ ਦੇ ਸੰਬੰਧ ਵਿੱਚ ਇਸ ਵੇਲੇ ਤੱਕ ਜੇਲ੍ਹਾਂ ਵਿੱਚ 25,000 ਤੋਂ ਜ਼ਿਆਦਾ ਸਿੱਖ ਕੈਦ ਸੀ ਤੇ ਸਰਕਾਰ ਦੀ ਹਾਲਤ ਬਹੁਤ ਮਾੜੀ। ਅਖੀਰ 15 ਅਕਤੂਬਰ 1982 ਦੇ ਦਿਨ ਇੰਦਰਾ ਗਾਂਧੀ ਨੇ ਸਾਰੇ ਸਿੱਖਾਂ ਦੀ ਰਿਹਾਈ ਦਾ ਐਲਾਨ ਕੀਤਾ, ਪਰ ਕੁਝ ਜੇਲ੍ਹਾਂ ਵਿੱਚੋਂ ਅਕਾਲੀਆਂ ਨੇ ਬਾਹਰ ਆਉਣ ਤੋਂ ਨਾਂਹ ਕਰ ਦਿੱਤੀ। ਅਕਾਲੀ ਦਲ ਨੂੰ ਹੁਕਮ ਕਰਕੇ ਉਨ੍ਹਾਂ ਨੂੰ ਬਾਹਰ ਸੱਦਣਾ ਪਿਆ। ਸਾਲ 1985 ਜਦ ਅੰਮ੍ਰਿਤਸਰ ਜੇਲ੍ਹ ਵਿੱਚ 11 ਸਿੱਖਾਂ ਵੱਲੋਂ ਭੁੱਖ ਹੜਤਾਲ ਕੀਤੀ ਗਈ ਸੀ। ਦਰਅਸਲ ਰਾਜੀਵ ਗਾਂਧੀ ਨੇ ਸੁਰਜੀਤ ਬਰਨਾਲੇ ਨੂੰ ਇਸੇ ਵਾਸਤੇ ਅਕਾਲੀ ਦਲ ਦਾ ਪ੍ਰਧਾਨ ਤੇ ਚੀਫ਼ ਮਿਨਿਸਟਰ ਬਣਾਇਆ ਸੀ ਤਾਂ ਜੋ ਉਹਦੇ ਨਾਂ ਤੇ ਖਾੜਕੂਆਂ, ਖਾਲਿਸਤਾਨ, ਭਿੰਡਰਾਂਵਾਲਾ ਵਗੈਰਾ ਦੇ ਖਿਲਾਫ ਪ੍ਰੋਕਸੀ ਲੜਾਈ ਲੜੀ ਜਾ ਸਕੇ। ਸ਼ੁਰੂ ਵਿੱਚ ਬਰਨਾਲੇ ਦੇ ਦਿਖਾਵੇ ਵੱਲੋਂ ਪੰਥਕ ਮੰਗਾਂ ਬਾਰੇ ਇੱਕ ਅੱਧਾ ਬਿਆਨ ਦਿੱਤਾ, ਪਰ ਇਹ ਸਭ ਕਾਗਜ਼ੀ ਕਾਰਵਾਈ ਸੀ। ਉਸ ਵਕਤ 2,000 ਤੋਂ ਜ਼ਿਆਦਾ ਬੇਗੁਨਾਹ ਸਿੱਖ ਟਾਡਾ ਕੇਸਾਂ ਹੇਠ ਪੰਜਾਬ ਦੀਆਂ ਜੇਲ੍ਹਾਂ ਵਿੱਚ ਸੀ। 500 ਦੇ ਕਰੀਬ ਹਰਿਆਣੇ ਵਿੱਚ, 400 ਦੇ ਕਰੀਬ ਜੈਪੁਰ, ਜੋਧਪੁਰ ਵਿੱਚ ਤੇ 500 ਦੇ ਕਰੀਬ ਹੋਰ ਜੇਲ੍ਹਾਂ ਵਿੱਚ ਸੀ। ਪੰਜਾਬ ਵਿੱਚ ਕੈਦ ਸਿੱਖਾਂ ਬਾਰੇ ਬਰਨਾਲਾ ਨੇ ਜਸਟਿਸ ਅਜੀਤ ਸਿੰਘ ਬੈਂਸ ਦੀ ਪ੍ਰਧਾਨਗੀ ਹੇਠ ਇੱਕ ਸਬ ਕਮੇਟੀ ਬਣਾਈ। ਇਸ ਕਮੇਟੀ ਵਿੱਚ ਭਾਜਪਾ ਦਾ ਸੀਨੀਅਰ ਆਗੂ ਲਾਲ ਚੰਦ ਸੱਭਰਵਾਲ ਵੀ ਸ਼ਾਮਲ ਸੀ। ਇਸ ਕਮੇਟੀ ਨੇ ਬਰਨਾਲੇ ਨੂੰ ਸਿਫਾਰਿਸ਼ ਕੀਤੀ ਕਿ ਸਾਰੇ ਬੇਗੁਨਾਹ ਸਿੱਖ ਰਿਹਾਅ ਕੀਤੇ ਜਾਣ, ਪਰ ਬਰਨਾਲੇ ਨੇ ਸਿਰਫ 26 ਸਿੱਖ ਰਿਹਾਅ ਕੀਤੇ। ਹੋਰ ਤਾਂ ਹੋਰ, ਉਸ ਵੇਲੇ ਇਨ੍ਹਾਂ 2,000 ਸਿੱਖਾਂ ਵਿੱਚੋਂ 224 ਬੇਗੁਨਾਹ ਸਿੱਖ ਪੰਜਾਬ ਦੀਆਂ ਜੇਲ੍ਹਾਂ ਵਿੱਚ ਕੈਦ ਹੀ ਨਹੀਂ, ਨਜ਼ਰਬੰਦ ਵੀ ਸਨ। ਬਰਨਾਲੇ ਨੇ ਹੋਰ ਸੈਂਕੜੇ ਸਿੱਖ ਨੌਜਵਾਨ ਗ੍ਰਿਫ਼ਤਾਰ ਕਰਕੇ ਜੇਲ੍ਹਾਂ ਵਿੱਚ ਸੁੱਟੇ। ਜੇਲ੍ਹਾਂ ਵਿੱਚ ਸਿੱਖ ਨੌਜਵਾਨਾਂ ਨੂੰ ਬਹੁਤ ਸਾਰੀਆਂ ਮੁੱਢਲੀਆਂ ਕਾਨੂੰਨੀ ਸਹੂਲਤਾਂ ਵੀ ਹਾਸਲ ਨਹੀਂ ਸੀ। ਇਸ ਤੇ 15 ਅਕਤੂਬਰ ਨੂੰ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਸਿੱਖਾਂ ਵੱਲੋਂ ਵਿੱਚੋਂ 11 ਜਣਿਆਂ ਨੇ 3 ਦਿਨ ਦੀ ਭੁੱਖ ਹੜਤਾਲ ਕੀਤੀ ਸੀ। ਜ਼ਿਕਰ 1999 ਦਾ ਆਇਆ ਜਦੋਂ ਮਹਿਲ ਸਿੰਘ ਸੈਦੋ ਨਕਲੀ ਮੁਕਾਬਲੇ ਵਿੱਚ ਸ਼ਹੀਦ ਹੋਏ ਸੀ। ਸਾਲ 1992 ਜਥੇਦਾਰ ਤਲਵਿੰਦਰ ਸਿੰਘ ਪਰਮਾਰ ਕੈਨੇਡਾ ਨੂੰ ਨਕਲੀ ਮੁਕਾਬਲੇ ਵਿੱਚ ਸ਼ਹੀਦ ਕੀਤਾ ਗਿਆ। ਸਾਲ 2014 ਦਰਬਾਰ ਸਾਹਿਬ ਦੀ ਪ੍ਰਕਿਰਮਾ ਵਿੱਚੋਂ ਨਕਲੀ ਬੰਸਾਵਲੀ ਵਾਲੀ ਸਿੱਲ ਉਤਾਰੀ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 15 ਅਕਤੂਬਰ 2014 ਦੇ ਦਿਨ ਦਰਬਾਰ ਸਾਹਿਬ ਦੀ ਪ੍ਰਕਿਰਮਾ ਦੇ ਵਿੱਚ ਮਹਾਰਾਜਾ ਸ਼ੇਰ ਸਿੰਘ ਦੀ ਨਕਲੀ ਬੰਸਾਵਲੀ ਵਾਲੀ ਸਿੱਲ ਉਤਾਰ ਦਿੱਤੀ। ਵਿਦਵਾਨਾਂ ਨੇ ਕਈ ਵਾਰ ਸ਼੍ਰੋਮਣੀ ਕਮੇਟੀ ਤੋਂ ਇਹਨੂੰ ਹਟਾਉਣ ਦੀ ਮੰਗ ਕੀਤੀ ਗਈ ਸੀ, ਪਰ ਇਹ ਉਦੋਂ ਤੱਕ ਨਾ ਹੋਇਆ ਜਦ ਤੱਕ ਵਿਦਵਾਨ ਸਿੰਘ ਨਾਂ ਦੇ ਇੱਕ ਸਿੱਖ ਨੇ 7 ਮਾਰਚ 2014 ਦੇ ਦਿਨ ਇਸ ਸਬੰਧੀ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਵਿੱਚ ਕੇਸ ਨਾ ਕਰ ਦਿੱਤਾ। ਦਰਅਸਲ ਇਹ ਸਿੱਲ ਕਿਸੇ ਪਰਿਵਾਰ ਨੇ ਆਪਣੇ ਆਪ ਨੂੰ ਰਣਜੀਤ ਸਿੰਘ ਨਾਲ ਸਬੰਧਤ ਸਾਬਤ ਕਰਨ ਵਾਸਤੇ ਕਿਸੇ ਕਾਰ ਸੇਵਾ ਦੇ ਕਿਸੇ ਸਾਧ ਨੂੰ ਪੈਸਾ ਦੇ ਕੇ ਲਗਵਾਈ ਸੀ। ਅਖੀਰ ਜਦ ਕਮਿਸ਼ਨ ਕੋਲ 1852 ਦਾ ਮਾਲ ਮਹਿਕਮੇ ਦਾ ਰਿਕਾਰਡ ਪੇਸ਼ ਕੀਤਾ ਗਿਆ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਸਿੱਲ ਉਤਾਰ ਦਿੱਤੀ ਸੀ। ਅੱਗੇ ਜ਼ਿਕਰ 2014 ਦਾ ਹੀ ਹੈ ਜਦੋਂ ਹਰਿਆਣਾ ਅਸੈਂਬਲੀ ਚੋਣਾਂ ਹੋਈਆਂ ਸੀ, ਜਿਹਦੇ ਵਿੱਚ 15 ਪੰਜਾਬੀ ਤੇ 4 ਸਿੱਖਾਂ ਨੇ ਜਿੱਤ ਪ੍ਰਾਪਤ ਕੀਤੀ ਸੀ। ਸੋ ਇਹ ਉਹ ਘਟਨਾਵਾਂ ਨੇ ਜਿਨ੍ਹਾਂ ਦਾ ਸੰਬੰਧ ਸਿੱਖ ਇਤਿਹਾਸ ਤੇ ਪੰਜਾਬ ਦੀ ਤਵਾਰੀਖ ਨਾਲ ਜੁੜਿਆ ਆ। ਅੱਗੇ ਚੱਲਦਿਆਂ ਤੇ ਗੱਲਬਾਤ ਕਰਦੇ ਹਾਂ ਦੇਸ਼ ਦੁਨੀਆਂ ਨਾਲ ਜੁੜੀਆਂ ਅਹਿਮ ਘਟਨਾਵਾਂ ਦੀ। ਤਾਂ ਜ਼ਿਕਰ ਹੈ 1592 ਇਟਲੀ, ਫਰਾਂਸ, ਸਪੇਨ ਤੇ ਪੁਰਤਗਾਲ ਨੇ ਵੀ ਗ੍ਰੈਗੋਰੀਅਨ ਕੈਲੰਡਰ ਯਾਨੀ ਨਵਾਂ ਕੌਮਾਂਤਰੀ ਕੈਲੰਡਰ ਅਪਣਾ ਲਿਆ ਤੇ ਤਾਰੀਖ ਨੂੰ 10 ਦਿਨ ਅੱਗੇ ਕਰ ਦਿੱਤਾ, ਯਾਨੀ ਅਗਲਾ ਦਿਨ 26 ਅਕਤੂਬਰ ਹੋ ਗਿਆ। ਸਾਲ 1860 11 ਸਾਲ ਦੇ ਇੱਕ ਮੁੰਡੇ ਗ੍ਰੇਸ ਬੈਡਲ ਨੇ ਅਮਰੀਕਨ ਰਾਸ਼ਟਰਪਤੀ ਅਬਰਾਹਮ ਲਿੰਕਨ ਨੂੰ ਖਤ ਲਿਖਿਆ ਕਿ ਜੇ ਉਹ ਲਿੰਕਨ ਦਾੜੀ ਰੱਖ ਲਵੇ ਤਾਂ ਉਹ ਵਧੇਰੇ ਸੋਹਣਾ ਲੱਗੇਗਾ। ਇਸ ਮਗਰੋਂ ਲਿੰਕਨ ਨੇ ਦਾੜੀ ਕੱਟਣੀ ਬੰਦ ਕਰ ਦਿੱਤੀ ਸੀ। ਸਾਲ 1910 ਗਾਮਾ ਪਹਿਲਵਾਨ ਨੂੰ ਸੰਸਾਰ ਹੈਵੀਵੇਟ ਚੈਂਪੀਅਨਸ਼ਿਪ ਦੱਖਣ ਏਸ਼ੀਆ ਵਿੱਚ ਜੇਤੂ ਘੋਸ਼ਿਤ ਕੀਤਾ ਗਿਆ ਸੀ। ਔਰ ਸਾਲ 1946 ਨਾਜ਼ੀ ਜਰਮਨੀ ਵਿੱਚ ਖੁਫੀਆ ਪੁਲਿਸ ਗੇਸਟਾਪੋ ਦੇ ਮੁਖੀ ਹਰਮਨ ਗੋਰਿੰਗ ਨੇ ਫਾਂਸੀ ਤੋਂ ਬਚਣ ਵਾਸਤੇ ਇੱਕ ਦਿਨ ਪਹਿਲਾਂ ਜ਼ਹਿਰ ਪੀ ਕੇ ਖੁਦਕੁਸ਼ੀ ਕਰ ਲਈ ਸੀ। ਸਾਲ 1850 ਬ੍ਰਿਟਿਸ਼ ਅਧਿਕਾਰੀ ਅੰਡੇਮਾਨ ਅਤੇ ਨਿਕੋਬਾਰ ਟਾਪੂ ਦਾ ਮੁੱਖ ਕਮਿਸ਼ਨਰ ਅਤੇ ਮਾਨਵ ਵਿਗਿਆਨੀ ਆਰ ਸੀ ਟੈਂਪਲ ਦਾ ਜਨਮ ਹੋਇਆ ਸੀ। ਸਾਲ 1922 ਪੰਜਾਬੀ ਲੇਖਕ ਰਜਿੰਦਰ ਸਿੰਘ ਬਲ ਦਾ ਜਨਮ ਹੋਇਆ ਸੀ। ਸਾਲ 1927 ਭਾਰਤੀ ਐਥਲੀਟ ਪ੍ਰਦੂਮਨ ਸਿੰਘ ਬਰਾੜ ਦਾ ਜਨਮ ਹੋਇਆ ਸੀ। ਸਾਲ 1931 ਭਾਰਤ ਦੇ ਵਿਗਿਆਨੀ ਅਤੇ ਰਾਸ਼ਟਰਪਤੀ ਏ ਪੀ ਜੇ ਅਬਦੁਲ ਕਲਾਮ ਦਾ ਜਨਮ ਹੋਇਆ ਸੀ। ਸਾਲ 1948 ਪੰਜਾਬੀ ਗਾਇਕਾ ਜਗਮੋਹਨ ਕੌਰ ਦਾ ਜਨਮ ਹੋਇਆ ਸੀ। ਸਾਲ 1949 ਭਾਰਤੀ ਪੱਤਰਕਾਰ ਅਤੇ ਮੀਡੀਆ ਦੀ ਸ਼ਖਸੀਅਤ ਪ੍ਰਣਯ ਰਾਏ ਦਾ ਜਨਮ ਹੋਇਆ ਸੀ। ਸਾਲ 1979 ਪਾਕਿਸਤਾਨੀ ਅਮਰੀਕੀ ਸੰਗੀਤਕਾਰ ਅਤੇ ਰੈਪਰ ਬੋਹੀਮੀਆ ਦਾ ਜਨਮ ਹੋਇਆ ਸੀ। ਸਾਲ 1943 ਭਾਰਤ ਦੇ ਆਜ਼ਾਦੀ ਸੈਨਾਪਤੀ ਅਤੇ ਕ੍ਰਾਂਤੀਕਾਰੀ ਸਾਹਿਤਕਾਰ ਬਾਬਾ ਕਾਂਚੀ ਰਾਮ ਦਾ ਦੇਹਾਂਤ ਹੋਇਆ ਸੀ। ਸਾਲ 1999 ਭਾਰਤੀ ਇਨਕਲਾਬੀ ਅਤੇ ਇੱਕ ਆਜ਼ਾਦੀ ਘੁਲਾਟਣ ਦੁਰਗਾਵਤੀ ਦੇਵੀ ਦਾ ਜਨਮ ਹੋਇਆ ਸੀ। ਸਾਲ 2011 ਲਹਿੰਦੇ ਪੰਜਾਬ ਦੇ ਲੇਖਕ, ਨਾਟਕਕਾਰ ਅਤੇ ਸਮਾਲੋਚਕ ਮੁਹੰਮਦ ਮਨਸ਼ਾ ਯਾਦ ਦਾ ਦੇਹਾਂਤ ਹੋਇਆ ਸੀ। ਸੋ ਇਹ ਘਟਨਾਵਾਂ ਨੇ ਜਿਨ੍ਹਾਂ ਦਾ ਸੰਬੰਧ ਅੱਜ 15 ਅਕਤੂਬਰ ਨਾਲ ਖਾਸ ਤੌਰ ਤੇ ਜੁੜਿਆ ਹੋਇਆ ਹੈ। ਧੰਨਵਾਦ।
1: ਇਸ ਪ੍ਰੋਗਰਾਮ ਨੂੰ ਸਪੌਂਸਰ ਕਰਨ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ।

0: radio 24/7.
1: ਅੱਗਿਆ ਤੈਨੂੰ ਚੋਰ ਲੈ ਜਾਣ ਅਖੇ ਯਾਰਾ ਪੱਠੇ ਹੀ ਖਾਣੇ ਨੇ।
2: ਠੱਗੇ ਨੂੰ ਇਸ ਗੱਲ ਨਾਲ ਕੋਈ ਵਾਸਤਾ ਨਹੀਂ ਕਿ ਉਹਦਾ ਮਾਲਕ ਕੋਈ ਚੋਰ ਹੈ ਜਾਂ ਸਾਊ ਮਨੁੱਖ, ਉਹਨੇ ਤਾਂ ਪੱਠੇ ਹੀ ਖਾਣੇ ਹਨ। ਭਾਵ ਇਹ ਹੈ ਕਿ ਕੰਮ ਕਰਨ ਵਾਲੇ ਕਾਮੇ ਨੇ

0: ਸੁਣਾਵਾਂ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ, ਕਰ ਖਾਣ ਨੂੰ ਨਹੀਂ ਮਾਂ ਪ੍ਰੀਹਣ ਗਈ।
1: ਘਰ ਵਿੱਚ ਤਾਂ ਆਪਣੇ ਖਾਣ ਜੋਗਾ ਵੀ ਨਹੀਂ ਤੇ ਕਹਿੰਦਾ ਹੈ, ਮੇਰੀ ਮਾਂ ਪਿੰਡ ਵਿੱਚ ਸੀਰਾ ਵੰਡਣ ਗਈ ਹੈ। ਅਸਲੀਅਤ ਦੇ ਵਿਰੁੱਧ ਫੜਾਂ ਮਾਰਨ ਵਾਲੇ ਲਈ ਇਹ ਅਖਾਣ ਠੁਕਾਉਂਦੇ ਹਨ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀ ਆਸਟ੍ਰੇਲੀਆ।

0: ہرمن ریڈیو تمال با کمال. یدیش دی کہاوت ہے کہ 7 سال دی عمر وچ تسی جس طرح دے ہندے ہو اسی طرح دے 70 سال دی عمر وچ ہندے ہو. سونے وچاراں دے انگ سنگ
1: خوبصورت آواز دا سفر ہرمن ریڈیو آسٹریلیا مڑ حاضر ہونے آ ایک چھوٹے جے وقفے تو بعد. سنتے رہو آواز بھی خوبصورت پرواز ہرمن ریڈیو آسٹریلیا. فار مور انفارمیشن سینڈ اس میسج آن info@harmanradio.com.
2: روٹی ہزم نہیں ہوندی ورتوں گولڈن گرین فلور مل دا گرے وال چکی آٹا تازہ کٹ کیمیکل دی ورتوں والی کنک جیڑی کہ سیدھی کھیتاں چوں مل وچ لے جاندی آسٹریلیا دا بنیا شدھ آٹا تازہ کھاؤ تے تندرست رہو. آٹے تو علاوہ تازہ بیسن لڈو والی اسپیشل بیسن ملٹی گرین آٹا کابلی چھولے مسراں دی دال چنا دال سویا بین تے بادام دے ساڈے اپنے پروڈکٹ ہن. ودھیرے جانکاری لئی وزٹ کرو گرے وال گولڈن گرین .com.au یا فون کرو
3: 4 2 8 8 9 5 5 6 4. ساڈے کول ہی رہنا پاؤ تھو میں گیا مئی نیند انڈیا والے گدے تے آؤں اتو کسو ملو انڈیا والے گدے لو تایا اپا لے آنے انڈیا والے گدے پنجابی فرنیچر تو. پنجابی فرنیچر جی ہاں پنجابی فرنیچر ایتھوں ملدا سارا انڈین فرنیچر جو بھی تہانوں چاہیدا سب ایتھوں ملو منجے تارمک فوٹواں چادراں سائیکل چولہے داتیاں رمبے کئی سب کچھ ایتھوں ملو تا جی. لایا تا توں میری ٹینشن دور کرتی نالے تیری تائی کہندی سی بھی پتا کری انڈین باکس بیٹھ دا اونوں والا فکر لگا رہندا لیڑے لتے سامنے دا یا پھر پتا لکھا پھر پنجابی فرنیچر دا لکھو پھر 2A130 کنگسٹن روڈ انڈر ووڈ برسبین آ کال کر لیتا ہے جی 0404000536 تے ویب سائٹ ہے جی punjabifurniture.com.au. نمی اپڈیشن دے لئی فالو کرو فیس بک پیج نو @ پنجابی فرنیچر.
1: اپنی بزنس کی ترقی لئی تسی بھی ہرمن ریڈیو دیاں سیواواں حاصل کر سکدے ہو. ہرمن ریڈیو تے اپنی بزنس کی ایڈ دین لئی یا کسی بھی پسندیدہ پروگرام نو سپانسر کرن لئی سمپرک کرو accounts@harmanradio.com یا harmanradio.com تے ایڈورٹائزمنٹ سیکشن وزٹ کرو.
4: ہن پیش ہے ہرمن ریڈیو دے نیوز ڈیسک تو اس گھنٹے دیاں خبراں دا بلیٹن. ਸਤਿ ਸ੍ਰੀ ਅਕਾਲ. ਕੈਨੇਡਾ ਅਤੇ ਅਮਰੀਕਾ ਮਹਾਦੀਪ ਦੀਆਂ ਸੰਖੇਪ ਖਬਰਾਂ ਦਾ ਬੁਲੇਟਿਨ ਲੈ ਕੇ ਹਾਜ਼ਰ ਹੈ ਹਰਮਨ ਰੇਡੀਓ ਆਸਟ੍ਰੇਲੀਆ ਦੀ ਨਿਊਜ਼ ਟੀਮ. ਪਹਿਲਾਂ ਚੋਣਵੀਆਂ ਖਬਰਾਂ.
5: ਡਾਟਾ ਸੈਂਟਰ ਵਿਕਾਸਕਾਰ ਕੰਸਾਸ ਦੇ ਇੱਕ ਕਸਬੇ ਦੇ ਵਸਨੀਕਾਂ ਨੂੰ 10 ਸਾਲਾਂ ਲਈ ਪ੍ਰਤੀ ਵਿਅਕਤੀ $1,000 ਦੀ ਪੇਸ਼ਕਸ਼ ਕਰਦਾ ਹੈ. ਗੈਰ ਨਾਗਰਿਕਾਂ ਦੀ ਵੋਟ ਸੂਚੀ ਪਰਖਣ ਦਾ ਹੁਕਮ. ਰਾਜਨੀਤਿਕ ਤੇ ਧਾਰਮਿਕ ਵਿਚਾਰਾਂ ਤੇ ਅਮਰੀਕੀ ਬੈਂਕਾਂ ਨੇ ਗਾਹਕਾਂ ਨੂੰ ਛੱਡਿਆ. ਕੈਨੇਡਾ ਦੀ ਪਹਿਲੀ ਆਦਿਵਾਸੀ ਮਲਕੀਅਤ ਵਾਲੀ ਇਮੇਜਿੰਗ ਕਲੀਨਿਕ ਨੂੰ ਦੂਜੀ MRI ਮਸ਼ੀਨ ਮਿਲੀ. ਓਟਾਵਾ ਸਟੈਲਕੋ ਵਿਚ ਕੀਤੀ ਗਈ ਛਾਂਟੀ ਦੇ ਮਾਮਲੇ ਵਿਚ ਕਾਨੂੰਨੀ ਕਾਰਵਾਈ ਕਰਨ ਬਾਰੇ ਵਿਚਾਰ ਕਰ ਰਿਹਾ ਹੈ. ਮਨੀਟੋਬਾ 90 ਪਰਿਵਾਰਕ ਡਾਕਟਰਾਂ ਨੂੰ 2029 ਤੱਕ ਨਿਯੁਕਤ ਕਰੇਗਾ. ਹੁਣ ਸੁਣਦੇ ਹਾਂ ਪੂਰੀਆਂ ਖਬਰਾਂ.
6: ਅਮਰੀਕਾ ਵਿਚ ਡਾਟਾ ਸੈਂਟਰ ਬਣਾਉਣ ਦੇ ਵਿਰੋਧ ਨੂੰ ਘੱਟ ਕਰਨ ਲਈ ਇਕ ਰੀਅਲ ਅਸਟੇਟ ਡਿਵੈਲਪਰ ਡਿਜੀਟਲ ਰਿਐਲਟੀ ਕੰਸਾਸ ਦੇ ਕਮਿਊਨਿਟੀ ਡੀਸੋਟੋ ਨੂੰ 10 ਸਾਲਾਂ ਲਈ ਹਰ ਘਰ ਨੂੰ $1,000 ਦੇ ਯੂਟੀਲਿਟੀ ਅਤੇ ਪ੍ਰਾਪਰਟੀ ਟੈਕਸ ਕ੍ਰੈਡਿਟ ਦੀ ਪੇਸ਼ਕਸ਼ ਕਰ ਰਿਹਾ ਹੈ. ਕੰਪਨੀ ਦੇ ਪ੍ਰਧਾਨ ਅਤੇ CEO ਐਂਡੀ ਪਾਵਰ ਦਾ ਕਹਿਣਾ ਹੈ ਕਿ ਉਹ ਆਧੁਨਿਕ ਅਰਥਚਾਰੇ ਲਈ ਜ਼ਰੂਰੀ ਬੁਨਿਆਦੀ ਢਾਂਚਾ ਬਣਾਉਂਦੇ ਹਨ ਅਤੇ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਉਨ੍ਹਾਂ ਕਮਿਊਨਿਟੀਜ਼ ਨੂੰ ਮਜ਼ਬੂਤ ਕਰਨ ਜਿਹੜੇ ਇਸ ਵਾਅਦੇ ਨੂੰ ਸੰਭਵ ਬਣਾਉਂਦੇ ਹਨ. ਇਹ ਪੇਸ਼ਕਸ਼ $2 crore ਦੇ ਕਮਿਊਨਿਟੀ ਨਿਵੇਸ਼ ਦਾ ਹਿੱਸਾ ਹੈ ਜੋ ਡਿਜੀਟਲ ਰਿਐਲਿਟੀ ਦੀ ਸੋਟੋ ਵਿਚ ਕਰ ਰਿਹਾ ਹੈ ਜਿੱਥੇ ਉਹ 280 acres ਦੇ ਡਾਟਾ ਸੈਂਟਰ ਦੀ ਉਸਾਰੀ ਕਰੇਗਾ. ਇਹ ਪ੍ਰੋਜੈਕਟ ਜੋ ਆਖਰਕਾਰ 1400 acres ਤੱਕ ਫੈਲੇਗਾ ਸਥਾਨਕ ਨਿਵਾਸੀਆਂ ਲਈ ਲਗਾਤਾਰ ਟੈਕਸ ਮਾਲੀਆ ਰੋਜ਼ਗਾਰ ਅਤੇ ਹੋਰ ਆਰਥਿਕ ਲਾਭ ਪ੍ਰਦਾਨ ਕਰੇਗਾ. ਡਿਜੀਟਲ ਰਿਐਲਿਟੀ ਜਿਸ ਦੇ ਗਾਹਕਾਂ ਵਿਚ ਐਮਾਜ਼ਾਨ ਵੈਬ ਸਰਵਿਸਿਜ਼ ਮਾਈਕਰੋਸਾਫਟ ਅਤੇ ਐਨਵੀਡੀਆ ਸ਼ਾਮਲ ਹਨ ਉਮੀਦ ਕਰਦਾ ਹੈ ਕਿ ਸਾਈਟ ਦੇ ਪੂਰਾ ਹੋਣ ਤੇ ਸਥਾਨਕ ਸਪਲਾਇਰਾਂ ਅਤੇ ਠੇਕੇਦਾਰਾਂ ਲਈ 250 ਪੱਕੇ ਰੋਜ਼ਗਾਰ ਪੈਦਾ ਹੋਣਗੇ ਅਤੇ ਸ਼ੁਰੂਆਤੀ ਪੜਾਅ ਵਿੱਚ ਹਜ਼ਾਰਾਂ ਉਸਾਰੀ ਨੌਕਰੀਆਂ ਦਾ ਵੀ ਸਮਰਥਨ ਹੋਵੇਗਾ।
5: ਅਮਰੀਕਾ ਦੇ ਡੀਓਜੇ ਦੇ ਉੱਚ ਅਧਿਕਾਰੀ ਨੇ ਕੈਲੀਫੋਰਨੀਆ ਨੂੰ ਗੈਰ ਨਾਗਰਿਕਾਂ ਦੀ ਵੋਟ ਸੂਚੀ ਪਰਖਣ ਦੇ ਹੁਕਮ ਜਾਰੀ ਕੀਤੇ। 13 ਅਕਤੂਬਰ ਦੇ ਪੱਤਰ ਵਿੱਚ ਕਾਰਜਕਾਰੀ ਡਿਪਟੀ ਅਟਾਰਨੀ ਜਨਰਲ ਟ੍ਰੈਂਟ ਮੈਕਕੋਟਰ ਨੇ ਪਾਸਵਰਡ ਸੁਰੱਖਿਅਤ ਥੰਬ ਡਰਾਈਵ ਤੇ ਦਿੱਤੇ ਗਏ ਨਾਵਾਂ ਦੀ ਸੂਚੀ ਦੀ ਸਮੀਖਿਆ ਕਰਨ ਲਈ 48 ਘੰਟਿਆਂ ਦੀ ਮਿਆਦ ਦਿੱਤੀ ਤਾਂ ਜੋ ਹਰੇਕ ਵਿਅਕਤੀ ਦੀ ਨਾਗਰਿਕਤਾ ਦੀ ਸਥਿਤੀ ਨਿਰਧਾਰਿਤ ਕੀਤੀ ਜਾ ਸਕੇ। ਮੈਕਕੋਟਰ ਨੇ ਲਿਖਿਆ, ਉਨ੍ਹਾਂ ਵਿਅਕਤੀਆਂ ਲਈ ਜਿਨ੍ਹਾਂ ਦੀ ਨਾਗਰਿਕਤਾ ਦੀ ਸਥਿਤੀ ਤੁਸੀਂ ਸੁਤੰਤਰ ਤੌਰ ਤੇ ਪੁਸ਼ਟੀ ਨਹੀਂ ਕਰ ਸਕਦੇ, ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀਂ ਤੁਰੰਤ ਢੁਕਵੇਂ ਚੋਣ ਅਧਿਕਾਰੀ ਨੂੰ ਉਨ੍ਹਾਂ ਵਿਅਕਤੀਆਂ ਦੇ ਵੋਟ ਬਾਏ ਮੇਲ ਬੈਲਟ ਨੂੰ ਵੱਖ ਕਰਨ, ਰੱਦ ਨਾ ਕਰਨ ਦੇ ਨਿਰਦੇਸ਼ ਦਿਓ ਜਦੋਂ ਤੱਕ ਉਨ੍ਹਾਂ ਦੀ ਨਾਗਰਿਕਤਾ ਦੀ ਸਥਿਤੀ ਨਿਰਧਾਰਿਤ ਨਹੀਂ ਕੀਤੀ ਜਾ ਸਕਦੀ। ਇਹ ਪੱਤਰ ਹੋਮਲੈਂਡ ਸੁਰੱਖਿਆ ਵਿਭਾਗ ਦੇ 70 ਮਾਰਕਵੇਨ ਮੁਲਿਨ ਦੁਆਰਾ ਜੁਲਾਈ ਵਿਚ ਕੈਲੀਫੋਰਨੀਆ ਦੇ ਸਕੱਤਰ ਨੂੰ ਇਹ ਦੱਸਣ ਤੋਂ ਬਾਅਦ ਆਇਆ ਹੈ ਕਿ ਸਰਕਾਰ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਵੋਟਰ ਰੋਲ ਤੇ ਗੈਰ ਨਾਗਰਿਕਾਂ ਦੇ ਨਾਮ ਸ਼ਾਮਲ ਹਨ। ਜਸਟਿਸ ਵਿਭਾਗ ਦੀ ਸਿਵਲ ਰਾਈਟਸ ਡਿਵੀਜ਼ਨ ਨੇ ਰਾਜਾਂ ਨੂੰ ਉਨ੍ਹਾਂ ਦੇ ਵੋਟਰ ਰੋਲ ਦੀਆਂ ਅਨਰੀਡੈਕਟ ਕਾਪੀਆਂ ਸੌਂਪਣ ਲਈ ਮਜਬੂਰ ਕਰਨ ਦੀ ਕੋਸ਼ਿਸ਼ ਵਿਚ 31 ਮੁਕੱਦਮੇ ਦਾਇਰ ਕੀਤੇ ਹਨ। ਹੁਣ ਤੱਕ ਜਸਟਿਸ ਵਿਭਾਗ 26 ਅਜਿਹੇ ਕੇਸ ਹਾਰ ਚੁੱਕਾ ਹੈ ਅਤੇ ਅੱਜ ਤੱਕ ਕੋਈ ਵੀ ਕਾਨੂੰਨੀ ਜਿੱਤ ਹਾਸਲ ਨਹੀਂ ਕੀਤੀ ਹੈ। ਇਸ ਨੇ ਉਨ੍ਹਾਂ ਰਾਜਾਂ ਵਿਚ ਗੈਰ ਨਾਗਰਿਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰਨ ਲਈ ਜਨਤਕ ਤੌਰ ਤੇ ਉਪਲਬਧ ਵੋਟਰ ਸੂਚੀਆਂ ਅਤੇ ਹੋਰ ਜਾਂਚ ਦੇ ਤਰੀਕਿਆਂ ਦੀ ਵਰਤੋਂ ਕਰਨ ਦਾ ਸਹਾਰਾ ਲਿਆ ਹੈ।
6: ਸੰਯੁਕਤ ਰਾਜ ਅਮਰੀਕਾ ਦੇ ਚੋਟੀ ਦੇ ਬੈਂਕਾਂ ਨੇ ਇੱਕ ਤਾਜ਼ਾ ਰਿਪੋਰਟ ਅਨੁਸਾਰ ਕੁਝ ਗਾਹਕਾਂ ਨੂੰ ਉਨ੍ਹਾਂ ਦੇ ਰਾਜਨੀਤਿਕ ਜਾਂ ਧਾਰਮਿਕ ਵਿਚਾਰਾਂ ਅਤੇ ਉਨ੍ਹਾਂ ਦੀ ਕਾਰੋਬਾਰੀ ਗਤੀਵਿਧੀਆਂ ਦੇ ਕਾਰਨ ਖਾਤੇ ਬੰਦ ਕਰ ਦਿੱਤੇ ਹਨ। ਇਹ ਰਿਪੋਰਟ ਜੋ ਕਿ ਖਜ਼ਾਨਾ ਵਿਭਾਗ ਦੇ ਕੰਟਰੋਲਰ ਆਫ ਦਾ ਕਰੰਸੀ ਵੱਲੋਂ ਜਾਰੀ ਕੀਤੀ ਗਈ ਹੈ, ਇੱਕ ਅਜਿਹੀ ਪ੍ਰਥਾ ਦੀ ਜਾਂਚ ਕਰਦੀ ਹੈ ਜਿਸ ਬਾਰੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਇਹ ਕੰਜ਼ਰਵੇਟਿਵ ਲੋਕਾਂ ਨਾਲ ਉਨ੍ਹਾਂ ਦੇ ਵਿਚਾਰਾਂ ਕਰਕੇ ਵਿਤਕਰਾ ਕਰਦੀ ਹੈ। ਕ੍ਰਿਪਟੋ ਕਰੰਸੀ ਨਿਵੇਸ਼ਕਾਂ ਨੇ ਵੀ ਇਸ ਡੀਬੈਂਕਿੰਗ ਨੂੰ ਉਜਾਗਰ ਕੀਤਾ ਹੈ ਅਤੇ ਉਨ੍ਹਾਂ ਦਾ ਦਾਅਵਾ ਹੈ ਕਿ ਬੈਂਕਾਂ ਕ੍ਰਿਪਟੋ ਉਦਯੋਗ ਦੇ ਗਾਹਕਾਂ ਨਾਲ ਕੰਮ ਕਰਨ ਤੋਂ ਝਿਜਕਦੇ ਹਨ ਜਿਸ ਕਰਕੇ ਉਨ੍ਹਾਂ ਦੇ ਖਾਤੇ ਬੰਦ ਕੀਤੇ ਗਏ ਹਨ। ਕੁਝ ਸੱਜੇ ਪੱਖੀ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵਿੱਤੀ ਸੰਸਥਾਵਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ, ਹਾਲਾਂਕਿ ਓਸੀਸੀ ਨੇ ਪਾਇਆ ਕਿ ਕੁਝ ਬੈਂਕਾਂ ਨੇ ਖੱਬੇ ਪੱਖੀ ਚੁਕਾ ਵਾਲੇ ਸੰਗਠਨਾਂ ਨਾਲ ਵੀ ਕਾਰੋਬਾਰ ਕਰਨ ਤੋਂ ਇਨਕਾਰ ਕੀਤਾ ਹੈ। ਜੇਪੀ ਮੋਰਗਨ ਦੇ ਬੁਲਾਰੇ ਨੇ ਕਿਹਾ ਕਿ ਅਮਰੀਕੀਆਂ ਨੂੰ ਉਨ੍ਹਾਂ ਦੇ ਵਿਸ਼ਵਾਸਾਂ, ਸੰਗਠਨਾਂ ਜਾਂ ਰਾਜਨੀਤਿਕ ਵਿਚਾਰਾਂ ਦੀ ਪਰਵਾਹ ਕੀਤੇ ਬਿਨਾਂ ਵਿੱਤੀ ਸੇਵਾਵਾਂ ਤੱਕ ਪਹੁੰਚ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਦੀਆਂ ਨੀਤੀਆਂ ਗਾਹਕਾਂ ਨਾਲ ਰਾਜਨੀਤਿਕ ਜਾਂ ਧਾਰਮਿਕ ਵਿਚਾਰਾਂ ਦੇ ਆਧਾਰ ਤੇ ਵਿਤਕਰਾ ਕਰਨ ਦੀ ਆਗਿਆ ਨਹੀਂ ਦਿੰਦੀਆਂ। ਓਸੀਸੀ ਨੇ ਇਹ ਵੀ ਪਾਇਆ ਕਿ ਕੁਝ ਬੈਂਕਾਂ ਨੇ ਕੁਝ ਉਦਯੋਗਾਂ ਦੇ ਕਾਰਨ ਗਾਹਕਾਂ ਨੂੰ ਮੋੜ ਦਿੱਤਾ।
5: ਕੈਨੇਡਾ ਦੀ ਪਹਿਲੀ ਆਦਿਵਾਸੀ ਮਲਕੀਅਤ ਵਾਲੀ ਇਮੇਜਿੰਗ ਕਲੀਨਿਕ ਨੂੰ ਦੂਜੀ MRI ਮਸ਼ੀਨ ਮਿਲੀ। ਇਸ ਹਫਤੇ ਸਾਸਕੈਟੂਨ ਵਿਚ ਇਕ ਨਵੀਂ MRI ਮਸ਼ੀਨ ਵਰਤੋਂ ਲਈ ਖੋਲੀ ਗਈ ਹੈ। ਇਹ ਸਹੂਲਤ ਜੋ 2020 ਵਿਚ ਖੁੱਲੀ ਸੀ, ਕੈਨੇਡਾ ਦੀ ਇਕਲੌਤੀ 100% ਦੇਸੀ ਮਲਕੀਅਤ ਵਾਲੀ ਇਮੇਜਿੰਗ ਕਲੀਨਿਕ ਹੈ ਜਿਸ ਨੂੰ ਸਸਕੈਚਵਾਨ ਦੀਆਂ 3 ਫਰਸਟ ਨੇਸ਼ਨਾਂ ਦੁਆਰਾ ਸਾਂਝੇ ਤੌਰ ਤੇ ਚਲਾਇਆ ਜਾਂਦਾ ਹੈ। ਨੈਸ਼ਨਲ ਡਾਇਗਨੋਸਟਿਕ ਇਮੇਜਿੰਗ ਕਲੀਨਿਕ ਨੇ ਹੁਣ 1.5 MRI ਮਸ਼ੀਨ ਨੂੰ ਸ਼ਾਮਲ ਕਰਕੇ ਆਪਣੇ ਕੰਮ ਦਾ ਵਿਸਤਾਰ ਕੀਤਾ ਹੈ ਜੋ ਨਾ ਸਿਰਫ ਸਾਡੇ ਫਰਸਟ ਨੇਸ਼ਨ ਲੋਕਾਂ ਸਗੋਂ ਸਾਰੇ ਨਾਗਰਿਕਾਂ ਨੂੰ ਇੱਕ ਮਹੱਤਵਪੂਰਨ ਸੇਵਾ ਪ੍ਰਦਾਨ ਕਰੇਗੀ। ਇਹ ਕਲੀਨਿਕ ਜਿਸਦਾ ਕੁਲ $34 ਲੱਖ ਦਾ ਵਿਸਤਾਰ ਸ਼ੇਅਰਧਾਰਕ ਰਾਸ਼ਟਰਾਂ ਅਤੇ ਕਲੀਨਿਕ ਨੇ ਖੁਦ ਫੰਡ ਕੀਤਾ ਹੈ, ਹੁਣ 2 MRI ਸਕੈਨਰਾਂ ਨਾਲ ਕੰਮ ਕਰ ਰਹੀ ਹੈ ਜਿੱਥੇ 2024 ਵਿਚ ਸਾਸਕਟੂਨ ਵਿਚ MRI ਲਈ ਔਸਤਨ ਇੰਤਜ਼ਾਰ ਸਮਾਂ 100 ਦਿਨ ਸੀ, ਉੱਥੇ ਰੇਜੀਨਾ ਵਿਚ ਇਹ ਸਮਾਂ ਲਗਭਗ 300 ਦਿਨਾਂ ਤੱਕ ਪਹੁੰਚ ਜਾਂਦਾ ਸੀ, ਜਿਸ ਨਾਲ ਇਹ ਨਵੀਂ ਸਹੂਲਤ ਹੋਰ ਵੀ ਮਹੱਤਵਪੂਰਨ ਬਣ ਜਾਂਦੀ ਹੈ।
6: ਓਟਾਵਾ ਸਟੈਲਕੋ ਦੇ ਅਮਰੀਕੀ ਮਾਲਕ ਖਿਲਾਫ ਕਾਨੂੰਨੀ ਕਾਰਵਾਈ ਦੇ ਕਈ ਤਰੀਕਿਆਂ ਤੇ ਵਿਚਾਰ ਕਰ ਰਿਹਾ ਹੈ ਕਿਉਂਕਿ ਕੰਪਨੀ ਨੇ ਹੈਮਿਲਟਨ ਸਟੀਲ ਬਣਾਉਣ ਵਾਲੀ ਫੈਕਟਰੀ ਵਿਚ ਯੋਜਨਾਬੱਧ ਛਾਂਟੀ ਨੂੰ ਰੋਕਣ ਦੀ ਸਰਕਾਰ ਦੀ ਮੰਗ ਨੂੰ ਠੁਕਰਾ ਦਿੱਤਾ ਹੈ। ਇਹ ਗੱਲ ਫੈਡਰਲ ਇੰਡਸਟਰੀ ਮੰਤਰੀ ਮੇਲਾਨੀ ਜੌਲੀ ਨੇ ਬੁੱਧਵਾਰ ਨੂੰ ਕਹੀ। रिपोर्टर नाल गलबात करदियां जॉली ने कहा कि सरकार क्लीवलैंड कलिफ तो आए एक पत्र की समीक्षा कर रही है अते 2024 विच स्टेलको खरीदन वेले कंपनी द्वारा कीतियां रोजगार प्रतिबद्धतावां नूं लागू करन लई दृढ़ है। जॉली ने कहा असी उम्मीद करते हां कि स्टेलको उन्हां प्रणालियां दी पालना करेगा जिन्हां प्रति उन्हां ने वचनबद्धता कीती है। ਉਨ੍ਹਾਂ ਨੇ ਅੱਗੇ ਕਿਹਾ ਕਿ ਓਟਾਵਾ ਕੰਪਨੀ ਅਤੇ ਸਟੈਲਕੋ ਕਾਮਿਆਂ ਦੀ ਨੁਮਾਇੰਦਗੀ ਕਰਨ ਵਾਲੇ ਯੂਨੀਅਨ ਨਾਲ ਸੰਪਰਕ ਵਿੱਚ ਹੈ। ਯੂਨਾਈਟਿਡ ਸਟੀਲ ਵਰਕਰਸ ਲੋਕਲ 1005 ਜੋ ਸਟੈਲਕੋ ਕਾਮਿਆਂ ਦੀ ਨੁਮਾਇੰਦਗੀ ਕਰਦਾ ਹੈ ਦੇ ਪ੍ਰਧਾਨ ਰੌਨ ਵੇਲਜ਼ ਨੇ ਕਿਹਾ ਕਿ ਛਾਂਟੀਆਂ ਪਹਿਲਾਂ ਹੀ ਮੈਂਬਰਾਂ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਵੇਲਜ਼ ਨੇ ਦਲੀਲ ਦਿੱਤੀ ਹੈ ਕਿ ਕਲੀਵਲੈਂਡ ਕਲਿਫਸ ਆਪਣੀਆਂ ਰੋਜ਼ਗਾਰ ਪ੍ਰਤੀਬੱਧਤਾਵਾਂ ਦੀ ਉਲੰਘਣਾ ਕਰ ਰਿਹਾ ਹੈ ਅਤੇ ਸੰਘੀ ਸਰਕਾਰ ਨੂੰ ਕਾਨੂੰਨੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਇਸ ਵਿਵਾਦ ਨੇ ਸਟੀਲ ਬਣਾਉਣ ਵਾਲੀ ਫੈਕਟਰੀ ਨੂੰ ਜਨਤਕ ਮਲਕੀਅਤ ਹੇਠ ਲਿਆਉਣ ਦੀਆਂ ਮੰਗਾਂ ਨੂੰ ਵੀ ਜਨਮ ਦਿੱਤਾ ਹੈ।
5: ਫੈਡਰਲ ਸਰਕਾਰ ਮਨੀਟੋਬਾ ਖਾਸ ਕਰਕੇ ਪੇਂਡੂ ਅਤੇ ਦੂਰ ਦੁਰਾਡੇ ਇਲਾਕਿਆਂ ਵਿਚ ਕੰਮ ਕਰਨ ਲਈ 2029 ਤੱਕ 90 ਅੰਤਰਰਾਸ਼ਟਰੀ ਪੱਧਰ ਤੇ ਸਿਖਲਾਈ ਪ੍ਰਾਪਤ ਡਾਕਟਰਾਂ ਨੂੰ ਨਿਯੁਕਤ ਕਰਨ ਲਈ ਲਗਭਗ $60 ਲੱਖ ਦੇ ਰਹੀ ਹੈ। ਫੈਡਰਲ ਸਰਕਾਰ ਪ੍ਰਾਂਤਾਂ ਅਤੇ ਪ੍ਰਦੇਸ਼ਾਂ ਨਾਲ ਮਿਲ ਕੇ ਅੰਤਰਰਾਸ਼ਟਰੀ ਪੱਧਰ ਤੇ ਸਿਖਲਾਈ ਪ੍ਰਾਪਤ ਡਾਕਟਰਾਂ ਦੀ ਯੋਗਤਾ ਨੂੰ ਤੇਜ਼ੀ ਨਾਲ ਮਨਜ਼ੂਰ ਕਰਨਾ ਚਾਹੁੰਦੀ ਸੀ ਪਰ ਮਨੀਟੋਬਾ ਨਾਲ ਇਕ ਵਿਲੱਖਣ ਤਰੀਕੇ ਨਾਲ ਕੰਮ ਕਰਨ ਲਈ ਤਿਆਰ ਸੀ। ਇਹ ਨਵੇਂ ਡਾਕਟਰ ਨਿਵੇਕਲੇ ਤੌਰ ਤੇ ਪੇਂਡੂ ਅਤੇ ਦੂਰ ਦੁਰਾਡੇ ਇਲਾਕਿਆਂ ਵਿਚ ਨਹੀਂ ਰੱਖੇ ਜਾਣਗੇ ਪਰ ਇਹ ਇਲਾਕੇ ਮੁੱਖ ਧਿਆਨ ਹੋਣਗੇ। ਮਨੀਟੋਬਾ ਮਿਊਂਸੀਪਲ ਐਸੋਸੀਏਸ਼ਨ ਦੇ ਪ੍ਰਧਾਨ ਮਿਸ਼ੇਲ ਕਾਥੀ ਵੈਲੈਂਟੀਨੋ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਪੇਂਡੂ ਅਤੇ ਦੂਰ ਦੁਰਾਡੇ ਖੇਤਰਾਂ ਵਿਚ ਹੋਰ ਡਾਕਟਰਾਂ ਲਈ ਜ਼ੋਰ ਦੇ ਰਹੀ ਹੈ। ਇਹ ਫੈਡਰਲ ਫੰਡਿੰਗ ਪ੍ਰਾਂਤਾਂ ਅਤੇ ਪ੍ਰਦੇਸ਼ਾਂ ਦੇ ਕੰਮ ਨੂੰ ਤੇਜ਼ ਕਰਨ ਲਈ ਹੈ ਜਿਸ ਨਾਲ ਉਨ੍ਹਾਂ ਦੇ ਸਿਹਤ ਸੰਭਾਲ ਪ੍ਰਣਾਲੀਆਂ ਵਿਚ ਖਾਸ ਕਰਕੇ ਪੇਂਡੂ ਦੂਰ ਦੁਰਾਡੇ ਅਤੇ ਆਦਿਵਾਸੀ ਭਾਈਚਾਰਿਆਂ ਵਿਚ ਹੋਰ ਅੰਤਰਰਾਸ਼ਟਰੀ ਪੱਧਰ ਤੇ ਸਿਖਲਾਈ ਪ੍ਰਾਪਤ ਡਾਕਟਰਾਂ ਅਤੇ ਨਰਸਾਂ ਨੂੰ ਲਿਆਂਦਾ ਜਾ ਸਕੇ। ਫੈਡਰਲ ਸਿਹਤ ਮੰਤਰੀ ਨੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ ਤੇ ਸਿਖਲਾਈ ਪ੍ਰਾਪਤ ਮੈਡੀਕਲ ਪੇਸ਼ੇਵਰਾਂ ਲਈ ਨਵੇਂ ਰਸਤੇ ਖੋਲ ਕੇ ਅਸੀਂ ਡਾਕਟਰਾਂ ਨੂੰ ਉੱਥੇ ਕੰਮ ਤੇ ਲਗਾ ਸਕਦੇ ਹਾਂ ਜਿੱਥੇ ਉਨ੍ਹਾਂ ਦੀ ਲੋੜ ਹੈ ਅਤੇ ਇਹ ਸਭ ਕੁਝ ਉੱਚੇ ਪੇਸ਼ੇਵਰ ਮਾਪਦੰਡਾਂ ਨੂੰ ਕਾਇਮ ਰੱਖਦੇ ਹੋਏ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹ ਐਲਾਨ ਉਦੋਂ ਕੀਤਾ ਗਿਆ ਜਦੋਂ ਫੈਡਰਲ ਸੂਬਾਈ ਅਤੇ ਪ੍ਰਦੇਸ਼ੀ ਸਿਹਤ ਮੰਤਰੀ ਇਸ ਹਫ਼ਤੇ ਫੰਡਿੰਗ ਤੇ ਚਰਚਾ ਕਰਨ ਲਈ ਵਿਨੀਪੈਗ ਵਿਚ ਹਨ।
4: ਹਰਮਨ ਰੇਡੀਓ ਪੇਸ਼ ਕਰਦਾ ਹੈ ਦੁਨੀਆ ਭਰ ਦੀਆਂ ਖਬਰਾਂ, ਖਬਰਾਂ ਦਾ ਵਿਸ਼ਲੇਸ਼ਣ, ਪੱਖ ਦੇ ਮੁੱਦਿਆਂ ਤੇ ਮਾਹਿਰਾਂ ਨਾਲ ਬੇਵਾਕ ਚਰਚਾ। ਪ੍ਰੋਗਰਾਮ ਨਿਊਜ਼ ਐਂਡ ਵਿਊਜ਼।
6: ਹਰਮਨ ਰੇਡੀਓ ਦੇ ਨਿਊਜ਼ ਡੈਸਕ ਤੋਂ ਤੁਸੀਂ ਦਿਨ ਵਿਚ 6 ਵਾਰ ਖਬਰਾਂ ਦਾ ਬੁਲੇਟਿਨ ਅਤੇ 2 ਵਾਰ ਵਿਸਤਾਰ ਵਿਚ ਖਬਰਸਾਰ ਸੁਣਦੇ ਹੋ। ਤੁਸੀਂ ਇਹ ਬੁਲੇਟਿਨ ਵਟਸਐਪ ਤੇ ਵੀ ਸਬਸਕ੍ਰਾਈਬ ਕਰ ਸਕਦੇ ਹੋ।

0: ਧੋਖੇ ਦਿੰਦਾ ਆ ਤੇਰਾ ਕੰਗਣਾ ਦਿਲਿਆ ਮੰਗਦਾ ਤੇ ਕੋਕਾ ਧੋਖੇ ਦਿੰਦਾ ਆ
1: ਹਰਮਨ ਰੇਡੀਓ ਆਸਟ੍ਰੇਲੀਆ
2: 24 ਘੰਟੇ ਸੱਤੇ ਦੇ
3: ਰੱਬ ਬਾਰੇ ਯਦੀਸ਼ ਦੀ ਕਹਾਵਤ ਹੈ ਕਿ ਜੇ ਰੱਬ ਧਰਤੀ ਉੱਪਰ ਰਹਿੰਦਾ ਹੁੰਦਾ ਤਾਂ ਲੋਕਾਂ ਨੇ ਉਸ ਦੇ ਘਰ ਦੀਆਂ ਬਾਰੀਆਂ ਪੰਨ ਦੇਣੀਆਂ ਸਨ। ਸੁਣੇ ਵਿਚਾਰਾਂ ਲਈ ਸੁਣਦੇ ਰਹੋ

0: They know my name, but it's Howdy. Now below.
1: जमाने बदल गए, अंदाज बदल गए, कुछ ता है जो आज भी ठहरिया होया, जिदे नाल मैनू रोजाना समय दर समय महसूस हुंदा है अपनापन, पुराने गीतां दी खुशबू, सत्थां दी महक, जिंदगी दा जशन, खूबसूरत कविता, जेठ दियां रुत्तां, सौण दे छराटे, पतझड़ दे एहसास, कुछ ता है जो महसूस हुंदा है। ਭੁੱਲੀਆਂ ਵਿਸਰੀਆਂ ਕਹਾਣੀਆਂ ਵਿਹੜਿਆਂ ਦੀ ਸਾਂਝ ਤਾਰਿਆਂ ਨਾਲ ਸਜਿਆ ਹੋਇਆ ਅੰਬਰਾਂ ਦਾ ਥਾਲ ਵਾਢੀ ਦਾ ਮੌਸਮ ਝੋਨਿਆਂ ਦੀ ਢੋਲਾਂ ਤੇ ਪੈਂਦੀ ਥਾਪ ਬੋਰਡ ਤੇ ਪੂੜਿਆਂ ਦੇ ਉੱਤੇ ਬਿਸਤਰਾ ਵਿਛਾ ਰਾਖੀ ਕਰਨਾ ਕੁਛ ਤਾਂ ਹੈ ਜੋ ਅਜੇ ਵੀ ਬਾਕੀ ਹੈ ਰਾਵੀ ਦੇ ਪਾਣੀ ਸਤਲੁਜ ਦੀ ਮਹਿਕ ਪ੍ਰਭਾਤ ਦੀ ਪਾਣੀ ਤਰਕਾਲਾਂ ਦੀ ਰਹਿਰਾਸ ਰਾਤ ਦੀਆਂ ਬਾਤਾਂ ਕੁਝ ਤਾਂ ਹੈ ਜੋ ਅੱਜ ਵੀ ਗੁਣਗੁਣਾ ਲਈਦਾ ਇਹ ਆਪਣਾਪਣ ਇਹ ਸਾਂਝ ਵਿਦੇਸ਼ਾਂ ਚ ਬੈਠੇ ਮੇਰੇ ਵਰਗੇ ਲਈ ਮੇਰੀਆਂ ਯਾਦਾਂ ਚ ਪੰਜਾਬ ਅੱਜ ਵੀ ਜਿਉਂ ਦਾ ਤਿਉਂ ਹੈ ਬੇਸ਼ੱਕ ਤੱਤੀਆਂ ਹਵਾਵਾਂ ਕਾਲੀਆਂ ਰਾਤਾਂ ਹਨੇਰ ਕਰਦੀ ਵੀ ਹੈ ਪਰ ਕੁਝ ਤਾਂ ਹੈ ਜੋ ਅੱਜ ਵੀ ਮੇਰਾ ਮੇਰੇ ਹੋਣ ਦਾ ਮੇਰੇ ਤੱਕ ਪਹੁੰਚਦਾ ਸੱਥਾਂ ਦੀ ਸਾਂਝੀ ਆਵਾਜ਼ ਹਰਮਨ ਰੇਡੀਓ ਆਸਟ੍ਰੇਲੀਆ

ਵਿਜ਼ਨ ਰੇਡੀਓ ਆਸਟ੍ਰੇਲੀਆ ਤੁਹਾਡੇ ਅੰਗ ਸੰਗ। ਉਮਰ ਵਾਰੇ ਰੂਸ ਵਾਲੇ ਕਹਿੰਦੇ ਹਨ ਕਿ ਚੜ੍ਹਦਾ ਪੱਤਾ ਆਦਮੀ ਦੇ ਕੰਨਾਂ ਵਿੱਚ ਕੁਝ ਫੁਸਫੁਸਾ ਰਿਹਾ ਹੁੰਦਾ ਹੈ। ਵਿਦਿਆ

0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਇੱਕ ਬੇਲੇ ਵਿੱਚ ਦੋ ਸ਼ੇਰ ਨਹੀਂ ਰਹਿ ਸਕਦੇ।
1: ਇਸ ਦਾ ਮਤਲਬ ਹੈ ਕਿ ਦੋ ਇੱਕੋ ਜਿਹੇ ਤਕੜੇ ਡਾਢੇ ਬੰਦੇ ਇੱਕ ਥਾਂ ਰਲ ਮਿਲ ਕੇ ਗੁਜ਼ਾਰਾ ਨਹੀਂ ਕਰ ਸਕਦੇ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ। ਹਰਮਨ ਰੇਡੀਓ, ਹਰਮਨ ਰੇਡੀਓ ਆਸਟ੍ਰੇਲੀਆ।

0: ਮੈਡਮ ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ।
1: ਪੰਜਾਬੀ ਫਰਨੀਚਰ?
0: ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ, ਸਾਰਾ ਇੰਡੀਅਨ ਫਰਨੀਚਰ। ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ। ਤਾਇਆ ਜੀ ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਡ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
2: ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
3: ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਵਿਜ਼ਿਟ ਕਰੋ।
4: ਹਰਮਨ ਰੇਡੀਓ 24/7 ਐਲੀਕਟ ਸਪੈਕਟਰ ਵੇਲੇ ਅਨੁਸਾਰ ਇਤਿਹਾਸ ਤਸਵੀਰਾਂ ਦੀ ਉਸ ਗੈਲਰੀ ਵਾਂਗ ਹੁੰਦਾ ਹੈ ਜਿੱਥੇ ਅਸਲੀ ਤਸਵੀਰਾਂ ਘੱਟ ਅਤੇ ਨਕਲੀ ਤਸਵੀਰਾਂ ਜ਼ਿਆਦਾ ਹੁੰਦੀਆਂ ਹਨ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ।

ਤੋਂ ਲਚਕਦਾਰ ਸਾਡਾ ਮਨ ਹੁੰਦਾ ਹੈ। ਅੱਜ ਇਹ ਕਿਸੇ ਦੇ ਚਿਹਰੇ ਦਾ ਦਿਲ ਵੀ ਬਰਦਾਸ਼ਤ ਨਹੀਂ ਕਰਦਾ, ਕੱਲ ਇਹ ਪਹਾੜ ਵੀ ਨਜ਼ਰ ਅੰਦਾਜ਼ ਕਰ ਦੇਵੇਗਾ। ਵਿਚਾਰ ਨਰਿੰਦਰ ਸਿੰਘ ਕਪੂਰ।

ਸਪੇਸ ਬਾਰੇ ਬਹੁਤ ਸਵਾਨਾ ਦੀ ਕਹਾਵਤ ਹੈ ਕਿ ਜਿਸ ਨੂੰ ਦੇਖ ਕੇ ਕੁੱਤਾ ਪੌਂਕੇ, ਇਹ ਜ਼ਰੂਰੀ ਨਹੀਂ ਉਹ ਚੋਰ ਹੀ ਹੋਵੇ। ਸੁਣੇ ਵਿਚਾਰਾਂ ਲਈ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ।

0: ਸਤਿ ਸ੍ਰੀ ਅਕਾਲ ਦੋਸਤੋ, ਮੈਂ ਗਗਨ ਮਸੌਣ ਹੁਣ ਹਰਮਨ ਰੇਡੀਓ ਤੇ ਆਪਣੀ ਆਵਾਜ਼ ਵਿੱਚ ਪੰਜਾਬੀ ਦੀਆਂ ਪ੍ਰਸਿੱਧ ਕਹਾਣੀਆਂ, ਕਵਿਤਾਵਾਂ ਅਤੇ ਵਿਚਾਰ ਲੈ ਕੇ ਹਾਜ਼ਰ ਹੁੰਦਾ ਹਾਂ। ਮੇਰੀਆਂ ਹੋਰ ਵਧੇਰੇ ਰਚਨਾਵਾਂ ਸੁਣਨ ਅਤੇ ਫੀਡਬੈਕ ਦੇਣ ਲਈ ਮੇਰਾ ਯੂਟਿਊਬ ਚੈਨਲ ਪੰਜਾਬੀ ਕ੍ਰੀਏਸ਼ਨਸ ਸਬਸਕ੍ਰਾਈਬ ਕਰਨਾ ਨਾ ਭੁੱਲਣਾ।
1: ਬੰਬ ਵਰਗੇ ਬਣਦੇ ਮਹਾਦੇਵੀ ਜੰਗ ਵਰਗੇ ਮੂੰਹ ਚੋਲ।

too sick. ਇੱਕ ਚੰਗੇ ਵੇਲੇ ਜਾਂ ਸੁੱਖ ਵਿੱਚ ਸਾਥੀ ਉਸ ਬੈਂਕਰ ਵਾਂਗ ਹੁੰਦਾ ਹੈ ਜਿਹੜਾ ਤੁਹਾਨੂੰ ਧੁੱਪ ਵੇਲੇ ਤਾਂ ਛਤਰੀ ਦੇ ਦਿੰਦਾ ਹੈ ਪਰ ਜਿਵੇਂ ਹੀ ਮੀਂਹ ਸ਼ੁਰੂ ਹੁੰਦਾ ਹੈ ਇੱਕਦਮ ਛਤਰੀ ਵਾਪਸ ਲੈ ਲੈਂਦਾ ਹੈ। ਅਜਿਹੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਹਰਮਨ ਰੇਡੀਓ ਰੇਡੀਓ ਕਮਾਲ ਬਾ ਕਮਾਲ।
1: ਨਿਊਜ਼ੀਲੈਂਡ ਦੀ ਕਹਾਵਤ ਅਨੁਸਾਰ ਦਿਨ ਨੂੰ ਫੜਾ ਮਾਰ ਲਵੋ ਪਰ ਰਾਤ ਨੂੰ ਨਿਮਰਤਾ ਹੀ ਚੰਗੀ ਹੁੰਦੀ ਹੈ। ਲੇਖਕ ਪਰਮਿੰਦਰ ਸੋਢੀ, ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ। ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: Harman Radio
1: 24/7.
2: ਆਪਣਾ ਰੱਖੇ ਪਰਾਇਆ ਤੱਕੇ, ਉਸ ਨੂੰ ਮਿਲਣ ਦਰਗਾਹ ਤੋਂ ਤੱਕੇ।
3: ਇਸ ਅਖਾਣ ਵਿੱਚ ਉਸ ਆਦਮੀ ਨੂੰ ਫਿਟਕਾਰਿਆ ਗਿਆ ਹੈ ਜੋ ਦੂਜੇ ਦੀ ਚੀਜ਼ ਉੱਤੇ ਅੱਖ ਰੱਖਦਾ ਹੈ।

0: ਇਸ ਉਮਰੇ ਸਾਨੂੰ ਕਿਹੜਾ ਹਮਦਮ ਮਿਲ ਗਿਆ?
1: ਭਗਵਾਨ ਨੇ ਵੀ ਉਸ ਹਮਦਮ ਦੀ ਗੱਲ ਕਰਦਾ, ਮੈਂ ਕਰਦਾ ਹਰਮਨ ਰੇਡੀਓ ਦੀ।
0: ਹਰਮਨ ਰੇਡੀਓ?
1: ਹਾਂ, ਹਰਮਨ ਰੇਡੀਓ ਜਿਹੜਾ 24 ਘੰਟੇ ਚੱਲਦਾ, ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ।
2: ਹਰਮਨ ਰੇਡੀਓ।

0: ਜਰਮਨ ਰੇਡੀਓ ਆਸਟ੍ਰੇਲੀਆ ਤੁਹਾਡੇ ਅੰਗ ਸੰਗ।
1: ਜਪਾਨ ਦੀ ਕਹਾਵਤ ਅਨੁਸਾਰ ਰਿਕਸ਼ੇ ਤੇ ਬੈਠਣ ਵਾਲਾ ਤੇ ਰਿਕਸ਼ੇ ਨੂੰ ਖਿੱਚਣ ਵਾਲੇ ਇੱਕ ਤਰ੍ਹਾਂ ਦੇ ਹੀ ਆਦਮੀ ਹੁੰਦੇ ਹਨ। ਲੇਖਕ ਪਰਮਿੰਦਰ ਸੋਢੀ ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

ਤੇਰੇ ਲਈ ਮੈਂ ਜ਼ਿੰਦਗੀ ਦੀ ਬਾਜੀ ਦਊਂਗਾ ਲਾਨੀ ਬਣ ਕੇ ਮੈਂ ਰਹਿਣਾ ਤੇਰਾ ਜਦੋਂ ਤੱਕ ਸਾਨੀ ਅੱਖਾਂ ਰਾਹੀਂ ਪਿਆਰ ਦੀ ਬੁਝਾਰਤਾ ਨਾ ਪਾ ਕਿੰਨਾ ਤੇਰੇ ਉੱਤੇ ਮਰਾ ਮੇਰਾ ਰੱਬ ਅਗਵਾ ਏ ਬੀ ਆਰ ਕੇ ਨੂੰ ਕਰ ਲੈ ਕਬੂਲ ਤੂੰ ਮੇਰੇ ਦਿਲਾਂ ਦਿਆਂ ਮਹਿਰਮਾ ਦਿਲਾਂ ਦਿਆਂ ਮਹਿਰਮਾ।

0: ਵਾਹਿਗੁਰੂ ਜੀ ਕੀ ਫਤਿਹ।
1: ਗੁਰ ਸਿੰਘਾਸਨ ਤੇ ਸੁਭਾਈਮਾਨ ਪ੍ਰਕਾਸ਼ਮਾਨ ਸ਼ਦਰ ਚਵਰ ਤਖਤ ਦੇ ਮਾਲਕ ਸਤਿਗੁਰੂ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ਮਾਨ ਹੁੰਦੇ ਆ ਆਏ। ਅੱਜ ਦੇ ਪਾਵਨ ਹੁਕਮ ਨੂੰ ਇਸ ਸਮੇਂ ਆਪ ਜੀ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ ਪਾਵਨ ਦਾ ਤੋਂ ਸ਼ਰਵਨ ਕਰਨ ਲਈ ਅਤੇ ਸ਼ਬਦ ਦੇ ਵਿਚਾਰ ਸਾਂਝ ਪ੍ਰਾਪਤ ਕਰਨ ਲਈ ਸਾਹਿਬ ਜੀ ਦੇ ਪਾਵਨ ਚਰਨ ਕਮਲਾਂ ਵਿੱਚ ਬੜੇ ਅਦਬ ਨਾਲ ਬੜੇ ਸਤਿਕਾਰ ਭਾਵਨਾ ਸ਼ਰਧਾ ਅਤੇ ਪਿਆਰ ਨਾਲ ਮੇਰੇ ਮਾਲਕ ਜੀ ਦੇ ਦਰ 'ਤੇ ਆ ਕੇ ਮਸਤਕ ਚੁੱਕਿਆ, ਪਾਵਨ ਦਰ 'ਤੇ ਆ ਕੇ ਇਸ ਸੰਗਤ ਵਿੱਚ ਬੈਠਣ ਦਾ ਸੁਭਾਗ ਮੇਰੇ ਮਾਲਕ ਜੀ ਨੇ ਆਪ ਬਖਸ਼ਿਸ਼ ਕੀਤਾ। ਆਓ ਸਾਹਿਬ ਦੀ ਰਹਿਮਤ ਅਤੇ ਅਸੀਸ ਪ੍ਰਾਪਤ ਕਰੀਏ ਜੋ ਸਰਬੰਸ ਜਗਤ ਨੂੰ ਸਤਿਗੁਰੂ ਜੀ ਦਾ ਇਹ ਪਾਵਨ ਸੰਦੇਸ਼ ਉਪਦੇਸ਼ ਔਰ ਆਦੇਸ਼ ਇਹ ਸ਼ਰਵਨ ਕਰਨ ਦੀ ਅੰਦਰ ਭਾਵਨਾ ਪੱਕੀ ਹੋਵੇ ਅਤੇ ਪਾਵਨ ਸ਼ਬਦ ਦੇ ਉਪਦੇਸ਼ ਨੂੰ ਸ਼ਰਵਨ ਕਰਦਿਆਂ ਕਰਦਿਆਂ ਸੁਰਤ ਸ਼ਬਦ ਦੇ ਵਿਚਾਰ ਵਿੱਚ ਸਮੋ ਜਾਏ। ਇਹ ਮੇਰੇ ਸਾਹਿਬ ਆਪ ਕਿਰਪਾ ਕਰਨ ਸ਼ਬਦ ਵਿਚਾਰ ਕਰਨ ਦੀ ਅਤੇ ਵਿਚਾਰੇ ਹੋਏ ਸ਼ਬਦ ਨੂੰ ਹਿਰਦੇ ਵਿੱਚ ਟਿਕਾਵਣ ਦੀ ਸਮਰੱਥ ਮੇਰੇ ਪਾਤਸ਼ਾਹ ਜੀ ਆਪ ਬਖਸ਼ਿਸ਼ ਕਰਨ ਜੀ। ਆਓ ਅੱਜ ਦੇ ਪਾਵਨ ਹੁਕਮ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 690 ਅੰਕ ਦੇ ਸੁਭਾਈਮਾਨ ਨੇ ਸਾਹਿਬ ਰਹਿਮਤ ਕਰਨ ਸ਼ਬਦ ਵਿਚਾਰ ਸ਼ਰਵਨ ਕਰਨ ਦਾ ਅੰਦਰ ਟਿਕਾਓ, ਸਹਿਜ ਅਤੇ ਸ਼ਰਧਾ ਬਣੀ ਰਹੇ। ਆਓ ਸਾਹਿਬ ਦੀ ਸੀਸ ਲਈਏ। ਸ਼ਬਦ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰੀ ਆਪਣੇ ਭਲੇ ਲਈ ਅਤੇ ਸਰ

0: ਤਨਾ ਸ੍ਰੀ ਰਾਗ ਵਿੱਚ ਸ਼ਬਦ ਹੈ। ਸ਼ਬਦ ਦੀ ਬੰਦਿਸ਼ ਛੰਤ ਰੂਪ ਵਿੱਚ ਮੇਰੇ ਸਾਹਿਬ ਜੀ ਕੀਤੀ ਹੈ ਅਤੇ ਤਾਲ ਦੇ ਸੰਬੰਧ ਵਿੱਚ ਪਹਿਲੇ ਘਰ ਵਿੱਚ ਗਾਵਣ ਦੀ ਹਦਾਇਤ ਕੀਤੀ ਹੈ। ਰਾਗ ਅਤੇ ਤਾਲ ਦੋਹਾਂ ਦਾ ਸੁਮੇਲ ਕੀਰਤਨ ਦਾ ਰੂਪ ਧਾਰਨ ਕਰਦਾ। ਮੇਰੇ ਸਾਹਿਬ ਜੀ ਸ਼ਬਦ ਦੀ ਆਰੰਭਤਾ ਵਿੱਚ ਉਸ ਕਰਤੇ ਦਾ ਆਰਾਧਨ ਕਰਦੇ ਹਾਂ। ਉਹ ਇੱਕ ਹੈ, ਅਨੇਕਤਾ ਵਿੱਚ ਸਮਾਇਆ ਹੈ ਪਰ ਇੱਕ ਹੈ। ਓਅੰਕਾਰ ਚੁਕੇ ਨਿਰੰਕਾਰ ਆਕਾਰ ਆਪ ਬਣਾਇਆ, ਤਮਾਮ ਆਕਾਰ ਚਾਹੇ ਜਲਚਰ ਨੇ ਚਾਹੇ ਥਲਚਰ ਨੇ ਚਾਹੇ ਨਭਚਰ, ਕੁਛ ਆਕਾਸ਼ ਵਿੱਚ ਉੱਡਣ ਵਾਲੇ ਨਭਚਰ। 42 ਲੱਖ ਜੀ ਜਲਮੈ ਉੱਤੇ ਜਲਚਰ ਅਤੇ ਕੁਛ ਧਰਤੀ 'ਤੇ ਚੱਲਣ ਵਾਲੇ ਥਲਚਰ। ਤਮਾਮ ਆਕਾਰਾਂ ਨੂੰ ਕਰਤਾ ਆਪ ਬਣਾਉਂਦਾ ਹੈ ਅਤੇ ਅਨੇਕਤਾ ਦੇ ਕਾਰਨ ਵਿੱਚ ਆਪਣੀ ਸ਼ਕਤੀ ਆਪਣੀ ਜੋਤ ਟਿਕਾ ਕੇ ਆਕਾਰਾਂ ਨੂੰ ਟਿਕਾਈ ਰੱਖਦਾ ਹੈ। ਪਰ ਕਮਾਲ ਦੀ ਗੱਲ ਇਹ ਹੈ, ਅਨੇਕਤਾ ਵਿੱਚ ਰਹਿੰਦਿਆਂ ਹੋਇਆਂ ਆਪ ਫਿਰ ਵੀ ਇੱਕ ਹੈ। ਉਸ ਦਾ ਅਨੁਭਵ ਕਰਨ ਲਈ ਜਾਣਨ ਲਈ ਸਤਿਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੀ ਲੋੜ ਹੈ। ਗੁਰੂ ਕੋਲ ਆਇਆਂ ਹੀ ਰੱਬ ਦਾ ਪਤਾ ਚੱਲਦਾ। ਗੁਰੂ ਦੀ ਕਿਰਪਾ ਰਹਿਮਤ ਹੋ ਜਾਏ ਅਤੇ ਜੀਵ ਅਤੇ ਪਰਮਾਤਮਾ ਦਾ ਮਿਲਣ ਹੁੰਦਾ ਹੈ। ਸਾਹਿਬ ਦੀ ਰਹਿਮਤ ਬਣ ਆਏ। ਆਓ ਸ਼ਬਦ ਦੀ ਆਰੰਭਤਾ ਮੇਰੇ ਸਾਹਿਬ ਜੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਸੋਢੀ ਸੁਲਤਾਨ ਪਾਤਸ਼ਾਹ ਜਿਨ੍ਹਾਂ ਦੇ ਦਰ ਤੋਂ ਦਿਨ ਰਾਤ ਬਰਕਤ ਵਰਤਦੀ ਹੈ। ਇਹ ਉਹ ਦਰ ਹੈ ਜਿੱਥੇ ਦਿਨ ਰਾਤ ਪੇਟ ਭਰਨ ਦਾ ਭੋਜਨ ਵੀ ਮਿਲਦਾ ਹੈ, ਜਿੱਥੇ ਦਿਨ ਰਾਤ ਅੰਦਰ ਦੀ ਸੁਰਤ ਨੂੰ ਸਮਾਵਣ ਦੇ ਲਈ ਸ਼ਬਦ ਕੀਰਤਨ ਦਾ ਭਜਨ ਵੀ ਮਿਲਦਾ ਹੈ। ਇੱਥੇ ਉਹ ਦਰ ਹੈ ਜਿੱਥੇ ਦੁਨੀਆ ਭਰ ਵਿੱਚ ਜਿਸ ਨੂੰ ਕੋਈ ਨਾ ਪੁੱਛਦਾ ਹੋਵੇ ਮੇਰੇ ਸਾਹਿਬ ਦੇ ਦਰ 'ਤੇ ਆ ਕੇ ਮਾਣ ਵੀ ਮਿਲਦਾ ਹੈ, ਇਸ ਦਰ 'ਤੇ ਆ ਕੇ ਤਾਣ ਵੀ ਮਿਲਦਾ ਹੈ, ਇਸ ਦਰ 'ਤੇ ਆ ਕੇ ਸੰਸਾਰ ਦੀਆਂ ਬਰਕਤਾਂ ਵੀ ਮਿਲਦੀਆਂ, ਇਸ ਦਰ 'ਤੇ ਆ ਕੇ ਰੁਲਿਆਂ ਫਿਰਦਿਆਂ ਨੂੰ ਮੇਰੇ ਸਾਹਿਬ ਗਲੇ ਲਾ ਲੈਂਦੇ ਨੇ। ਆਓ ਉਸ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਦਰ ਦੀ ਬਰਕਤ ਸ਼ਬਦ ਰੂਪ ਵਿੱਚ ਅੰਦਰ ਸੰਭਾਲੀਏ ਜੀ।
1: ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ।
0: ਮੇਰੇ ਵਾਹਿਗੁਰੂ ਜੀਉ, ਅਗਰ ਆਪ ਕਿਰਪਾ ਕਰੋ ਰਹਿਮਤ ਕਰੋ ਤਾਂ ਅੰਦਰ ਸੁਰਤ ਵਿੱਚ ਨਾਮ ਧਿਆਈਐ ਜੀਉ। ਬੋਲਣਾ ਸੁਭਾਵਿਕ ਹੈ ਪਰ ਅੰਦਰ ਹਿਰਦੇ ਨਾਲ ਧਿਆਵਣਾ ਇਹ ਬਹੁਤ ਉੱਚੀ ਬਖਸ਼ਿਸ਼ ਹੈ, ਮੇਰੇ ਮਾਲਕ ਦੀ ਬਹੁਤ ਉੱਚੀ ਰਹਿਮਤ। ਜਿਸ ਦੀ ਝੋਲੀ ਵਿੱਚ ਪੈ ਜਾਏ ਤਾਂ ਫਿਰ ਅੰਦਰ ਨਾਮ ਧਿਆਇਆ ਜਾਂਦਾ। ਉਹ ਜਿਹੜਾ ਹਿਰਦਾ ਹਰ ਵੇਲੇ ਕੁਝ ਨਾ ਕੁਝ ਚਿਤਵਨਾ ਕਰਦਾ ਸੀ ਉਹ ਹੁਣ ਚਿੰਤਨ ਕਰਨ ਲੱਗ ਜਾਂਦਾ ਹੈ। ਉਹ ਅੰਦਰ ਹਰ ਵੇਲੇ ਵਾਹਿਗੁਰੂ ਜੀ ਦਾ ਨਾਮ ਆਰਾਧਨ ਕਰਦਾ, ਇਸ ਵਿੱਚ ਸ਼ੱਕ ਨਹੀਂ ਹੈ। ਜਿਹੜੀ ਗੱਲ ਅੰਦਰ ਦਿਲ ਵਿੱਚ ਬੈਠ ਜਾਏ ਉਹ ਰੋਕਿਆਂ ਵੀ ਨਹੀਂ ਰੁਕਦੀ, ਅਤੇ ਜੇ ਅੰਦਰ ਵਾਹਿਗੁਰੂ ਜੀ ਦਾ ਨਾਮ ਹਿਰਦੇ ਵਿੱਚ ਬੈਠ ਜਾਏ ਤਾਂ ਫਿਰ ਨਾਮ ਧਿਆਇਆ ਜਾਂਦਾ।

ਰੱਬ ਦੀ ਰਹਿਮਤ ਹੋਵੇ ਤੇ ਸਤਿਗੁਰੂ ਮਿਲਦੇ ਨੇ। ਅਸੀਂ ਜਿੰਨੇ ਵੀ ਆ ਨਾ ਬਹੁਤ ਵੱਡਿਆਂ ਭਾਗਾਂ ਵਾਲੇ ਹਾਂ, ਸਾਨੂੰ ਉਹ ਸਤਿਗੁਰੂ ਮਿਲੇ ਨੇ ਜੋ ਸਾਡਾ ਜੀਵਨ ਦਾ ਸਹਾਰਾ ਨੇ। ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਣ ਆਰਜੀਓ। ਗੱਲ ਥੋੜ੍ਹੀ ਧਿਆਨ 'ਚ ਰੱਖਿਓ, ਜੇ ਰੱਬ ਹਰ ਵੇਲੇ ਸਾਡੇ ਨਾਲ ਨਾਲ ਹੈ ਤੇ ਸਤਿਗੁਰੂ ਦੀ ਵੀ ਬਖਸ਼ਿਸ਼ ਐਸੀ ਹੈ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਅਤੇ ਐਸੇ ਸਤਿਗੁਰੂ ਦਾ ਮਿਲਣ ਰੱਬ ਦੀ ਰਹਿਮਤ ਨਾਲ ਹੁੰਦਾ ਅਤੇ ਫਿਰ ਅੰਦਰ ਰੱਬੀ ਪਿਆਰ ਪੈਦਾ ਹੁੰਦਾ। ਸਤਿਗੁਰ ਮਿਲੇ ਸੁਭਾਏ ਅੰਦਰ ਰੱਬੀ ਪਿਆਰ ਸਹਿਜ ਆਪਾਂ ਟਿਕ ਜਾਂਦਾ। ਬਹੁਤ ਵੱਡੀ ਬਖਸ਼ਿਸ਼ ਹੈ, ਰੱਬ ਦੀ ਕਿਰਪਾ ਹੋ ਗਈ, ਸਤਿਗੁਰੂ ਦਾ ਮਿਲਣ ਹੋ ਗਿਆ, ਰੱਬੀ ਪਿਆਰ ਪੈ ਗਿਆ, ਆਪਾਂ ਟਿਕ ਗਿਆ ਸਹਿਜ। ਟਿੱਕੇ ਹੋਏ ਹਿਰਦੇ ਵਿੱਚ ਫਿਰ ਗੁਣ ਗਾਈਆ ਜੀਓ, ਫਿਰ ਅੰਦਰ ਗੁਣ ਗਾਏ ਜਾਂਦੇ ਨੇ ਵਾਹਿਗੁਰੂ ਜੀ ਦੇ ਉਪਕਾਰਾਂ ਨੂੰ ਛੇਤੇ

0: तिस से भी मैं उसनु दिन रात सिमरन करा, उसकी सेवा विच रहा, मैनू कदी भी ना भुले, आखा जीवा विसरै मर जाओ। मेरे मालक जी की रहमत हो गई, हुण दिन रात उस मालक नाल प्यार पा के जुड़िया होया। उथे है प्रेम बन जाए रूप प्रीतम दा, प्रेम बन जाए रूप प्रीतम दा, प्रेम दी जद सौगात पींदा हाँ, महक उठदा मेरा चौ गिरदा, उठ के जद मैं प्रभात पींदा हाँ, उस दिन रात सौन लग्या भी। सोला साहब जी का पाठ, वाहिगुरु वाहिगुरु करदिया नींद लई अमृत वेले, उठदिया सार फिर वाहिगुरु वाहिगुरु करदिया कदम उठाए। ते सच ये है फिर दिन रात उस मालक नू चेते रखदा, कदी भी नहीं भुलांदा है जी।
1: कदे ना विसारी आन दिन समारी, जा नाम लई ता जीवा।
0: सो क्यों विसरै जिन सब किश दिया, सो क्यों विसरै जे जीवन जिया। ओ कदे ना विसारी अन दिन समारी, जा नाम लई ता जीवा। मैनू कदी भी ना विसारा, बस नाम लवा ते जीवा, चूंकि नाम दी बरकत नाल ही ते मैं जी रहा। नाम के तारे सगले जंत, नाम के तारे खंड ब्रह्मांड, ते जिस नाम दी शक्ति नाल मैं जिंदा हाँ, उन्हों भुलावा क्यों। ते मेरे साहब कहंदे ने मैं नाम लवां ते मैनू इंज लगदा है मेरा असल विच आत्मक जीवन जिंदा है, जा नाम लई तां जीवां। ते जे नाम भुल जाए ते सच करके जानियो मैं चलदी फिरदी इक लोथ हां। मेरे साहब जी कहंदे ने नाम लैके ही मैं जिंदगी जी रहा हां जी।
1: श्रवणी सुनी तां इहो मन तृप्तै, गुरमुख अमृत पीवा।
0: श्रवणी सुनी तां एहो मन तृप्त हो गया, कन्ना नाल सुनिया मैं रज गया। कुछ भोजन ने मूँह विच पाइए ते पेट भरदा, पर नाम दा भोजन ऐसा इस नूं रसना नाल बोलिए तां भी तृप्ती है, इस नूं कन्ना नाल सुनिए तां भी तृप्ती है, ते नाम दी बख्शिश नूं संसार विच अखां नाल वेखिए भी जो दिसै सो तेरा रूप, तद भी तृप्ती है। ते श्रवणी सुनी तां इहो मन तृप्तै, गुरमुख अमृत पीवां। मैं गुरु वल मुख करके ये नाम दा अमृत कन्ना नाल सुन सुन के इंज लगदा है जिवें पी रहा हाँ। एक गल ध्यान च रखियो, ये जुबान मुख पानी पीवे, कोई होर रस पीवे, कोई जूस पीवे, ते इंज लगदा जिवें मैं मूँह नाल पीता ते मेरा पेट भर गया, मेरी प्यास मुक गई। ते जदों वाहिगुरु दे नाम नूं सुनिया, मैं एक छोटी जी बेनती करांगा, जिहबा गुण गोबिंद भजो करन सुनो हर नाम, अपने मुखों बोल के भी कन्ना नाल सुनना। ध्यान दियो, एक है दूजा बोले ते सुनदे हाँ, एक है भी आपू बोले ते आपू सुनिया। बस श्रवणी सुनी, जिस दिन ये सुनन की कला आ जाती है ना, समझना सुनिया दुख पाप का नाश। वो सुनन की एक अवस्था है, ये औखी है। गल ध्यान च रखियो, बोलना सौखा है, दूजा बोले ते सुनना सौखा है, पर आपू बोलिए, जपजी साहब आपू बोलिए, जाप साहब आपू बोलिए, ते आपू सुनिए, वाहिगुरु वाहिगुरु बोलिए, ते कन्ना नाल सुनिए, समझ लेना तृप्ति हो जाती है, तृष्णा प्यास मुक जाती है। ये गुरु के मुख राही सुनी हुई दात अमृत पीवन वाली अवस्था बन जाती है जी।
1: नदर करे ता सतगुर मेले, आन दिन बबेक बुद्ध बिचरै।
0: नदर करे ता सतगुर मेले, साहब जी की रहमत होवे, कृपा दृष्टि होवे, ਤਾਂ ਸਤਿਗੁਰੂ ਦਾ ਮਿਲਣ ਹੁੰਦਾ ਹੈ, ਨਹੀਂ ਤੇ ਰਹਿਓ ਸੰਤ ਹੋ ਟੋਲ, ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪੱਸੀਆਂ ਮੁੱਖੋਂ ਇਹ ਪੰਡਿਤ ਮਿੱਠੇ, ਬਰਸ ਏਕ ਹੋ ਫਿਰਿਓ ਕਿੰਨਾ ਨਹੁ ਪਰਚਿਓ ਲਾਇਓ, ਕਹਿਤ ਹੈ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ, ਹਰ ਨਾਮ ਛੋੜ ਦੂਜੇ ਲਗੇ ਤਿੰਨ ਕੇ ਗੁਣ ਹੋ ਕਿਆ ਕਹੋ, ਗੁਰ ਦਇਆ ਮਿਲਾਇਓ ਭਿਖਿਆ ਜਿਵ ਤੂੰ ਰੱਖੈ ਤਿਵ ਰਹੋ। ਗੁਰੂ ਨੂੰ ਉਸ ਦਾਤੇ ਨੇ ਮਿਲਾਇਆ ਤੇ ਫਿਰ ਨਦਰ ਕਰੇ ਤਾਂ ਸਤਿਗੁਰ ਮਿਲੇ, ਇੱਕ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਬੈਠੇ ਜਾਂ ਅਸੀਂ ਮੀਡੀਆ ਯੁੱਗ ਰਾਹੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੁੜੇ ਬੈਠੇ ਹਾਂ, ਇਹ ਸਤਿਗੁਰੂ ਦਾ ਮਿਲਣ ਹੋਇਆ, ਮਾਲਕ ਦੀ ਬਹੁਤ ਵੱਡੀ ਸਾਡੇ 'ਤੇ ਕਿਰਪਾ ਦ੍ਰਿਸ਼ਟੀ ਹੋਈ ਹੈ। ਪਰ ਇੱਕ ਖਾਸ ਗੱਲ ਧਿਆਨ 'ਚ ਰੱਖਿਓ, ਆਣ ਦਿਨ ਵਿਵੇਕ ਬੁੱਧ ਵਿਚਰੈ ਸਾਡੇ ਲਈ ਇੱਕ ਸੰਦੇਸ਼ ਹੈ ਵੀ ਤੁਸੀਂ ਹਰ ਵੇਲੇ ਵਿਵੇਕ ਦੀ ਬੁੱਧੀ ਨਾਲ ਵਿਚਰਨਾ, ਵਿਵੇਕ ਭਲੇ ਬੁਰੇ ਦੀ ਪਹਿਚਾਣ ਕਰਕੇ ਵਿਚਰਨਾ। ਫਾਇਦਾ ਕਿੱਥੇ ਹੈ, ਨੁਕਸਾਨ ਕਿੱਥੇ ਹੈ, ਐਸਾ ਕੰਮ ਮੂਲੇ ਨਾ ਕੀਚੈ ਜਿੱਤ ਅੰਤ ਪਛੋਤ ਆਈਐ। ਇਹ ਵਿਵੇਕੀ ਮਤ ਨਾਲ ਵਿਚਰਨਾ। ਖਾਂਡ ਖਾਂਡ ਕਹਿ ਜੀਵਾ ਨਾ ਸਵਾਦ ਮਿੱਠੋ ਆਵੇ, ਅਗਨ ਅਗਨ ਕਹਿ ਸੀਤ ਨਾ ਵਿਨਾਸ ਹੈ। ਮੈਂ ਬੇਨਤੀ ਕਰਾਂਗਾ, ਬੈਦ ਬੈਦ ਕਹਿ ਰੋਗ ਮਿਟਤ ਨਾ ਕਾਹੂ ਕੋ, ਦਰਬ ਦਰਬ ਕਹਿ ਕੋ ਦਰਬੈ ਨਾ ਬਿਲਾਸ ਹੈ। ਚੰਦਨ ਚੰਦਨ ਕਹਿ ਪ੍ਰਗਟੈ ਨਾ ਸੁਬਾਸ ਬਾਸ, ਚੰਦ ਚੰਦ ਕਹਿ ਉਜਿਆਰੋ ਨਾ ਪ੍ਰਗਾਸ਼ ਹੈ। ਤੈਸੇ ਗਿਆਨ ਗੋਸ਼ਟ ਕਰਤ ਨਾ ਰਹਿਤ ਆਵੈ, ਕਰਨੀ ਪ੍ਰਧਾਨ ਭਾਣ ਉਦਤ ਆਕਾਸ਼ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਇਹ ਗੱਲ ਅਕੇਲੀ ਮੁੱਖੋਂ ਬੋਲਣ ਦੀ ਨਹੀਂ ਹੈ, ਗੱਲ ਵਿਚਰਨ ਦੀ ਹੈ। ਤੁਸੀਂ ਕਿੱਥੇ ਵਿਚਰਦੇ ਹੋ, ਕਿੱਥੇ ਜਾ ਰਹੇ ਹੋ, ਕਿੱਥੇ ਬੈਠ ਰਹੇ ਹੋ, ਅੱਖਾਂ ਕਿੱਥੇ ਵਿਚਰ ਰਹੀਆਂ, ਕੰਨ ਤੁਹਾਡੇ ਕੀ ਸੁਣਦੇ ਨੇ, ਉੱਥੇ ਵਿਵੇਕੀ ਮਤ ਵਿੱਚ ਚਾਹੀਦੀ ਹੈ। ਅਣ ਦਿਨ ਵਿਵੇਕ ਬੁੱਧ ਵਿਚਰੈ, ਸਾਡੀ ਹਾਲਤ ਪਤਾ ਕੀ ਹੈ, ਇੰਦਰੀ ਸਬਲ ਨਿਬਲ ਵਿਵੇਕ ਬੁੱਧ, ਪਰਮਾਰਥ ਪ੍ਰਵੇਸ਼ ਨਾਹੀਂ। ਗੱਲ ਧਿਆਨ 'ਚ ਰੱਖਿਓ, ਸਾਨੂੰ ਪਤਾ ਹੈ ਆਹ ਗੁਣ ਹੈ, ਆ ਵਿਕਾਰ ਹੈ, ਪਤਾ ਸਾਨੂੰ। ਵਿਵੇਕ ਹੈ ਪਰ ਕਮਜ਼ੋਰ ਹੈ ਵਿਵੇਕ, ਵਿਵੇਕ ਦੀ ਬੁੱਧੀ ਵਿੱਚ ਵਿਚਰ ਨਹੀਂ ਰਹੇ। ਅਕੇਲੀ ਵਿਵੇਕ ਦੀ ਗੱਲ ਕਰਨੀ ਉਹ ਇੰਜ ਹੈ ਜਿਵੇਂ ਕੋਈ ਆਖੇ ਖੰਡ ਖੰਡ, ਮੂੰਹ 'ਤੇ ਮਿੱਠਾ ਨਹੀਂ ਹੋ ਜਾਏਗਾ। ਜਿਵੇਂ ਕੋਈ ਆਖੇ ਅੱਗ ਅੱਗ, ਪਾਲਾ 'ਤੇ ਨਹੀਂ ਦੂਰ ਹੋ ਜਾਏਗਾ। ਜਿਵੇਂ ਕੋਈ ਕਹੇ ਡਾਕਟਰ ਡਾਕਟਰ, ਵੈਦ ਵੈਦ, ਰੋਗ 'ਤੇ ਨਹੀਂ ਮਿੱਟ ਜਾਏਗਾ। ਕੋਈ ਆਖੇ ਪੈਸਾ ਪੈਸਾ, ਦਰਬ ਦਰਬ ਕਹੇ ਕੋ ਦਰਬੈ ਨਾ ਬਿਲਾਸ ਹੈ, ਲੱਖਾਂ ਰੁਪਇਆ ਲੱਖਾਂ ਰੁਪਇਆ ਕਹਿਣ ਨਾਲ ਤਾਂ ਨਹੀਂ ਲੱਖਾਂ ਰੁਪਇਆ ਆ ਜਾਏਗਾ। ਚੰਦਨ ਚੰਦਨ ਆਖਿਆਂ ਖੁਸ਼ਬੂ 'ਤੇ ਨਹੀਂ ਮਿਲ ਜਾਏਗੀ, ਚੰਦ ਚੰਦ ਆਖਿਆਂ ਹਨੇਰਾ 'ਤੇ ਨਹੀਂ ਦੂਰ ਹੋ ਜਾਏਗਾ। ਵਿਵੇਕ ਦੀਆਂ ਅਕੇਲੀਆਂ ਗੱਲਾਂ ਕਰਨ ਦੇ ਨਾਲ ਜ਼ਿੰਦਗੀ ਵਿੱਚ ਰਹਿਤ ਨਹੀਂ ਬਣੇਗੀ, ਜਿੰਨਾ ਚਿਰ ਅੰਦਰ ਕਰਨੀ ਪ੍ਰਧਾਨ ਨਹੀਂ ਬਣੇਗੀ। ਤੋ ਅਣ ਦਿਨ ਵਿਵੇਕ ਬੁੱਧ ਵਿਚਰੈ, ਜਿੱਥੇ ਵੀ ਜਾਓ ਕੁਛ ਕਰਨ ਲੱਗੋ ਉੱਥੇ ਵਿਚਾਰਿਓ ਗੁਰੂ ਦੀ ਆਗਿਆ ਹੈ, ਰੱਬ ਖੁਸ਼ ਹੋਏਗਾ, ਮੇਰੀ ਜ਼ਿੰਦਗੀ ਧਰਮ ਤੋਂ ਟੁੱਟਦੇ ਨਹੀਂ ਜਾਏਗੀ। ਇਹ ਹੈ ਅਣ ਦਿਨ ਵਿਵੇਕ ਬੁੱਧ ਵਿਚਰੈ, ਵਿਵੇਕੀ ਬੁੱਧ ਦੇ ਨਾਲ ਆਪਣਾ ਸੰਸਾਰ ਵਿੱਚ ਵਿਚਰਨਾ ਕਰਨਾ ਜੀ।
1: ਅੰਦਰ ਸਾਚਾ ਨੇਹੋ ਪੂਰੇ ਸਤਿਗੁਰੈ,
0: ਅੰਦਰ ਸੱਚਾ ਨੇਹੋ ਹੈ ਪੂਰੇ ਸਤਿਗੁਰੂ ਜੀ ਦੇ ਨਾਲ। ਚ ਬੇਨਤੀ ਕਰਾਂਗਾ, ਜਿਨ੍ਹਾਂ ਦਾ ਦਿਲੋਂ ਧਰ ਕੇ ਰੱਬ ਨਾਲ ਪਿਆਰ ਪੈ ਜਾਂਦਾ, ਜਿਨ੍ਹਾਂ ਦਾ ਦਿਲੋਂ ਧਰ ਕੇ ਸੱਚਾ ਪਿਆਰ ਸਤਿਗੁਰੂ ਨਾਲ ਪੈ ਜਾਂਦਾ, ਉਹਨਾਂ ਦਾ ਬੰਦ ਬੰਦ ਤੇ ਭਾਵੇਂ ਕੱਟਿਆ ਜਾਂਦਾ ਪਰ ਅੰਦਰ ਦਾ ਪਿਆਰ ਨਹੀਂ ਕੋ ਕੱਟ ਸਕਦਾ। ਇਹ ਮੇਰੇ ਸਾਹਿਬ ਜੀ ਦੀ ਰਹਿਮਤ ਕਿ ਅੰਦਰੋਂ ਸੱਚਾ ਪਿਆਰ ਸਤਿਗੁਰੂ ਨਾਲ ਤੇ ਰੱਬ ਨਾਲ ਪੈ ਗਿਆ ਹੈ ਜੀ।
1: ਸਤ ਸੰਗਤ ਮਿਲੈ ਵੱਡ ਭਾਗ, ਤਾਂ ਹਰ ਰਸ ਆਵੈ ਜੀਓ।
0: ਸਤਸੰਗਤ ਮਿਲੈ ਵੱਡ ਭਾਗ, ਵੱਡਿਆਂ ਭਾਗਾਂ ਨਾਲ ਸਤਸੰਗਤ ਮਿਲਦੀ ਹੈ, ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀ ਜਾ ਜੀਓ। ਲੋਕ ਕਹਿੰਦੇ ਨੇ ਚੰਗਾ ਮਕਾਨ ਬਣੇ ਭਾਗਾਂ ਨਾਲ ਬਣਦਾ, ਚੰਗੀ ਕਾਰ ਆਏ ਭਾਗਾਂ ਨਾਲ ਆਉਂਦੀ, ਘਰ ਵਿੱਚ ਪੁੱਤਰ ਧੀਆਂ ਵਿਆਹ ਸ਼ਾਦੀ ਹੋ ਜਾਏ ਭਾਗਾਂ ਨਾਲ ਮਿਲਦੀ, ਪਰ ਸੱਚ ਕਰਕੇ ਜਾਣਿਓ ਇਹ ਸਭ ਕੁਛ ਤੇ ਭਾਗਾਂ ਨਾਲ ਮਿਲਦਾ, ਪਰ ਸਤਸੰਗਤ ਵੀ ਵੱਡਿਆਂ ਭਾਗਾਂ ਨਾਲ ਮਿਲਦੀ ਹੈ। ਤੇ ਵੱਡਿਆਂ ਭਾਗਾਂ ਨਾਲ ਸਤਸੰਗਤ ਮਿਲੇ ਤਾਂ ਹਰ ਰਸ ਆਮਦਾ। ਇਹ ਗੱਲ ਧਿਆਨ ਚ ਰੱਖਿਓ, ਇਹ ਰਸ ਬਾਹਰੋਂ ਨਹੀਂ ਅੰਦਰੋਂ ਪ੍ਰਗਟ ਹੁੰਦਾ। ਸਿਮਰਨ ਕਰਦਿਆਂ ਕਰਦਿਆਂ ਅੰਦਰੋਂ ਦਸਮ ਦੁਆਰ ਵਿੱਚੋਂ ਰਸ ਚੋਣ ਲੱਗ ਜਾਂਦਾ। ਰਸ ਅੰਮ੍ਰਿਤ ਦਸਵੇਂ ਚੂਈ ਜੈ, ਫਿਰ ਕਹਿ ਲਈਏ ਸਿਮਰਨ ਕਰਦਿਆਂ ਕਰਦਿਆਂ। ਦੇਖੋ ਕਿੱਡੀ ਬਖਸ਼ਿਸ਼ ਹੋਈ, ਰੱਬ ਨੇ ਕੀਤੀ ਰਹਿਮਤ, ਸਤਿਗੁਰੂ ਜੀ ਦੇ ਕੋਲ ਆਏ, ਸਤਿਗੁਰੂ ਜੀ ਨੇ ਸਤਸੰਗਤ ਬਖਸ਼ਿਸ਼ ਕੀਤੀ, ਸਤਸੰਗਤ ਰਾਹੀਂ ਨਾਮ ਸਿਮਰਨ ਮਿਲ ਗਿਆ। ਸਿਮਰਨ ਉਹ ਕੰਨਾਂ ਨਾਲ ਸੁਣਨ ਲੱਗ ਪਏ, ਉਹ ਸੁਰਤ ਵਾਹਿਗੁਰੂ ਵਾਹਿਗੁਰੂ ਕਰਦਿਆਂ ਅੰਦਰੋਂ ਹਰ ਰਸ ਪ੍ਰਗਟ

ਇੱਕ ਹੈ ਸੰਗਤ ਵਿੱਚ ਬੈਠਿਆਂ ਬੈਠਿਆਂ ਲਿਵ ਜੁੜੀ, ਧਿਆਨ ਦਿਓ, ਆਖੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੱਕ ਹੈ ਅਣਦਿਨ ਰਹੇ ਲਿਵ ਲਾਏ, ਹਰ ਵੇਲੇ ਲਿਵ ਜੁੜੀ ਹੋਈ ਹੈ, ਲਿਵ ਟੁੱਟਦੀ ਨਹੀਂ ਹੈ, ਬਹੁਤ ਉੱਚੀ ਅਵਸਥਾ। ਲਿਵ ਕਦੀ ਕਦੀ ਜੁੜ ਜਾਏ ਤੇ ਸਹਿਜ ਗੱਲ ਹੈ, ਲਿਵ ਸੰਗਤ ਵਿੱਚ ਬੈਠਿਆਂ ਬੈਠਿਆਂ ਜੁੜੀ ਰਹੇ ਸਹਿਜ ਗੱਲ ਹੈ, ਪਰ ਇੱਥੋਂ ਉੱਠ ਕੇ ਵੀ ਚਲੇ ਜਾਈਏ, ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਇਹ ਹਕੀਕਤ ਹੈ ਕਿ ਪੰਚ ਜਨਾ ਸੋ ਬਾਤ ਬਤਊਆ, ਚੀਤ ਸੋ ਡੋਰੀ ਰਾਖੀ ਲੈ, ਉਹ ਵਾਲੀ ਅਵਸਥਾ ਬਣ ਜਾਏ, ਉਹ ਹੈ ਫਿਰ ਬਾਹਰੋਂ ਦੁਨੀਆਂ ਦਾ ਕੰਮ ਕਾਰ ਕਰਦਿਆਂ ਅੰਦਰ ਦੀ ਲਿਵ ਨੂੰ ਉਸ ਵਿੱਚ ਖੱਚਤ ਨਹੀਂ ਹੋਣ ਦੇਣਾ। ਅੰਦਰ ਦੀ ਲਿਵ, ਅੰਦਰ ਦਾ ਰੱਬੀ ਪਿਆਰ। ਮੈਂ ਫਿਰ ਬੇਨਤੀ ਕਰਨ ਲੱਗਾ, ਲਿਵ ਦੇ ਅਰਥ ਕੀ ਨੇ? ਆਪਣੇ ਪਿਆਰੇ ਪ੍ਰੀਤਮ ਵਾਹਿਗੁਰੂ ਜੀ ਦੀ ਤਰਫ ਪਿਆਰ ਭਰੀ ਬਿਰਤੀ, ਪਿਆਰੇ ਵੱਲ ਪਿਆਰ ਭਰੀ ਬਿਰਤੀ ਨੂੰ ਲਿਵ ਕਹਿੰਦੇ ਨੇ। ਉਹ ਹੁਣ ਰੱਬ ਨਾਲ ਐਸੀ ਲਿਵ ਅਣਦਿਨ ਲੱਗ ਗਈ, ਹੁਣ ਸਹਿਜ ਵਿੱਚ ਹੀ ਵਾਹਿਗੁਰੂ ਵਿੱਚ ਉਹ ਸਮਾਇਆ।

0: ਜਦੋਂ ਸਹਿਜ ਵਿੱਚ ਇਹ ਸਮਾ ਗਿਆ, ਟਿਕ ਗਿਆ, ਵਾਹਿਗੁਰੂ ਵਿੱਚ ਸਮਾ ਗਿਆ ਤੇ ਰੱਬ ਦੀ ਨਜ਼ਰ ਵਿੱਚ ਪ੍ਰਵਾਨ ਹੋ ਗਿਆ। ਸਹਿਜ ਸਮਾਵੈ ਤਾਂ ਹਰ ਮਨ ਭਾਵੈ, ਫਿਰ ਕੀ ਹੈ, ਸਦਾ ਅਤੀਤ ਅਤੀਤ ਰਹਿੰਦਾ, ਵਿਰਕਤ ਰਹਿੰਦਾ। ਤੇ ਅਤੀਤ ਰਹਿਣ ਦਾ ਇੱਕ ਸੁੰਦਰ ਜਿਹਾ ਨੁਕਤਾ ਸਤਿਗੁਰਾਂ ਨੇ ਸਮਝਾਇਆ, ਰਹਿ ਅਤੀਤ ਜਾਣੈ ਸਭ ਤਿਸਕਾ, ਤਨ ਮਨ ਅਰਪੇ ਹੈ ਉਹ ਜਿਸਕਾ। ਵਾਹਿਗੁਰੂ ਜੀਓ, ਘਰ ਤੁਹਾਡਾ, ਪਰਿਵਾਰ ਤੁਹਾਡਾ, ਕਾਰੋਬਾਰ ਤੁਹਾਡਾ, ਅੰਦਰ ਪਾਈ ਸ਼ਕਤੀ ਤੁਹਾਡੀ, ਮਹਾਰਾਜ ਮੇਰੇ ਇਰਦ ਗਿਰਦ ਜੋ ਰਿਸ਼ਤੇਦਾਰ ਸੰਬੰਧੀ ਬਣਾਏ ਉਹ ਸਾਰੇ ਤੁਹਾਡੇ, ਹੁਣ ਮੈਂ ਤੁਹਾਡੇ ਨਾਲ ਜੁੜਾਂ ਕਿ ਸੰਸਾਰ ਨਾਲ ਜੁੜਾਂ। ਬਸ ਇਹ ਹੈ ਅਤੀਤ ਹੋਣ ਦਾ ਇੱਕ ਲਕਸ਼ਣ, ਰਹਿ ਅਤੀਤ ਜਾਣੈ ਸਭ ਤਿਸਕਾ। ਤੇ ਸਾਹਿਬ ਜੀ ਕਹਿੰਦੇ ਨੇ ਫਿਰ ਇਸ ਢੰਗ ਨਾਲ ਸਦਾ ਅਤੀਤ ਬੈਰਾਗੀ, ਕੁਝ ਸੰਸਾਰ ਵਿੱਚ ਸਾਧੂ ਜਮਾਤ ਦੇ ਉਹ ਲੋਕ ਜਿਨ੍ਹਾਂ ਨੇ ਘਰ ਪਰਿਵਾਰ ਛੱਡਿਆ ਤੇ ਜੰਗਲ ਵਿੱਚ ਚਲੇ ਗਏ ਤੇ ਕਹਿਣ ਲੱਗੇ ਜੀ ਇਹ ਮਹਾਤਮਾ ਅਤੀਤ ਨੇ। ਮੇਰੇ ਸਾਹਿਬ ਕਹਿਣ ਲੱਗੇ ਤੁਸੀਂ ਘਰ ਵਿੱਚ ਪਰਿਵਾਰ ਵਿੱਚ ਬੈਠੇ ਬੈਠੇ ਹੀ ਅਤੀਤ ਹੋ ਸਕਦੇ ਹੋ, ਜਦੋਂ ਅੰਦਰੋਂ ਧਰ ਕੇ ਬੈਰਾਗੀ ਅਵਸਥਾ ਬਣ ਗਈ, ਅੰਦਰ ਦੁਨੀਆਂ ਨਾਲ ਮੋਹ ਪਿਆਰ ਨਹੀਂ ਰਹਿ ਗਿਆ, ਅੰਦਰੋਂ ਪਿਆਰ ਰੱਬ ਨਾਲ ਜੁੜ ਗਿਆ, ਤੇ ਫਿਰ ਇਹ ਜਾਣਦੇ ਰਹੇ ਮਾਲਕ ਸਭ ਕੁਛ ਤੇਰਾ ਹੀ ਹੈ। ਤੇ ਸਾਹਿਬ ਕਹਿਣ ਲੱਗੇ ਰੱਬ ਨਾਲ ਲਿਵ ਜੁੜੀ ਹੈ, ਫਿਰ ਅਣ ਦਿਨ ਉਹ ਅਤੀਤ ਤੇ ਬੈਰਾਗੀ ਬਣ ਕੇ ਜ਼ਿੰਦਗੀ ਬਤੀਤ ਕਰਦਾ ਹੈ ਜੀ।
1: ਹਾਲਤ ਪਲਤ ਸੋਭਾ ਜਗ ਅੰਤਰ, ਰਾਮ ਨਾਮ ਲਿਵ ਲਾਗੀ।
0: ਹਾਲਤ ਇਸ ਲੋਕ ਵਿੱਚ, ਪਲਤ ਪਰਲੋਕ ਵਿੱਚ ਉਸ ਦੀ ਸ਼ੋਭਾ, ਕਿਉਂਕਿ ਰੱਬ ਨਾਲ ਜੁੜਿਆ। ਬਸ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਇਸ ਵਾਸਤੇ ਹਲਤ ਪਲਤ ਸ਼ੋਭਾ ਜਗ ਅੰਤਰ, ਰਾਮ ਨਾਮ ਲਿਵ ਲਾਗੀ। ਰੱਬ ਨਾਲ ਜੁੜਿਆ, ਰੱਬ ਦੇ ਪਿਆਰ ਵਿੱਚ ਭੇਜਿਆ। ਗੱਲ ਥੋੜ੍ਹੀ ਧਿਆਨ 'ਚ ਰੱਖ ਲਿਓ, ਉਸ ਦੀ ਹਰ ਵੇਲੇ ਲਿਵ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜੁੜੀ ਹੋਈ ਹੈ, ਉਸ ਦੀ ਸ਼ੋਭਾ ਸਾਰੇ ਸੰਸਾਰ 'ਤੇ ਹੈ। ਬਸ ਜੈ ਜੈਕਾਰ ਕਰੈ ਸਭ ਉਸਤਤ, ਸੰਗਤ ਸਾਧ ਪਿਆਰੀ, ਸਾਧ ਬਲਹਾਰ ਜਾਉ ਪ੍ਰਭ ਆਪਣੇ, ਜਿਨ ਪੂਰਨ ਪੈਜ ਸਵਾਰੀ। ਇਹ ਮੇਰੇ ਮਾਲਕ ਦੀ ਰਹਿਮਤ ਬਖਸ਼ਿਸ਼ ਐਸੀ ਹੋ ਜਾਂਦੀ ਹੈ ਜੀ।
1: ਹਰਖ ਸੋਗ ਦੋਹਾ ਤੇ ਮੁਕਤਾ, ਜੋ ਪ੍ਰਭ ਕਰੇ ਸੋ ਭਾਵੇ।
0: ਕਿਉਂਕਿ ਹਰਖ ਖੁਸ਼ੀਆਂ ਦਾ ਸਮਾਂ, ਸ਼ੋਕ ਕੋਈ ਦੁੱਖ ਦਾ ਸਮਾਂ, ਇਹ ਦੋਵੇਂ ਆਉਂਦੇ ਨੇ, ਗੱਲ ਧਿਆਨ 'ਚ ਰੱਖਿਓ। ਪਰ ਸੁੱਖ ਦੁੱਖ ਰਹਿਤ ਸਦਾ ਨਿਰਲੇਪੀ, ਜਾਂ ਕੋ ਕਹਿਤ ਗੁਸਾਈ, ਸੋ ਤੁਮ ਹੀ ਮੈਂ ਬਸੈ ਨਿਰੰਤਰ, ਨਾਨਕ ਦਰਪਣ ਨਿਆਈ। ਸੁੱਖ ਦੁੱਖ ਦੋਨੋਂ ਸਮ ਕਰ ਜਾਣਾ, ਔਰ ਮਾਨ ਅਪਮਾਨਾ, ਇਸ ਅਵਸਥਾ ਦੇ ਵਿੱਚ ਹਰਖ ਸੋਗ ਦੋਹਾਂ ਤੇ ਮੁਗਤਾ, ਜੋ ਪ੍ਰਭ ਕਰੇ ਸੋ ਭਾਵੇ। ਜੋ ਰੱਬ ਕਰਦਾ ਉਹ ਮੈਨੂੰ ਭਾ ਗਿਆ, ਉਹ ਮੈਨੂੰ ਚੰਗਾ ਲੱਗਿਆ। ਗੱਲ ਥੋੜ੍ਹੀ ਧਿਆਨ 'ਚ ਰੱਖਿਓ, ਐਸੀ ਅਵਸਥਾ ਦੇ ਵਿੱਚ ਕਿਤਿਆਂ ਦੁੱਖ ਭੁੱਖ ਸੱਦ ਮਾਰ, ਕਈ ਐਸੇ ਨੇ ਜਿਨ੍ਹਾਂ ਨੂੰ ਦੁੱਖ ਦੀ ਅਤੇ ਭੁੱਖ ਦੀ ਸਦਾ ਮਾਰ ਵੱਜੀ ਰਹਿੰਦੀ ਹੈ। ਧਿਆਨ 'ਚ ਰੱਖੋ, ਇਹ ਕਿਤੇ ਨੇ ਵੀ ਦੁੱਖ ਕਿਤੇ ਕਿਤੇ ਆਇਆ, ਇੱਕ ਇਹ ਵੀ ਦੁੱਖ ਹਰ ਵੇਲੇ ਬਣਿਆ ਰਿਹਾ, ਇੱਕ ਤੇ ਵੀ ਕਦੀ ਭੁੱਖਾ ਰਹਿਣਾ ਪਿਆ, ਇੱਕ ਰੋਜ਼ ਹੀ ਭੁੱਖਾ ਰਹਿਣਾ ਪਿਆ। ਦੁੱਖ ਅਤੇ ਭੁੱਖ ਦੀ ਸਦਾ ਮਾਰ ਵੱਜੀ ਹੋਵੇ ਅਤੇ ਅੰਦਰ ਦਾ ਇਹ ਆਖੇ ਇਹ ਭੇ ਦਾਤ ਤੇਰੀ ਦਾਤਾਰ, ਮਾਲਕ ਇਹ ਸੁੱਖ ਦੁੱਖ ਤੇਰੀ ਆਗਿਆ ਪਿਆਰੇ, ਬਸ ਉਸ ਦੇ ਹੁਕਮ ਵਿੱਚ ਰਹਿ ਕੇ। ਇਹਨੂੰ ਕਹਿੰਦੇ ਨੇ ਭਾਣਾ, ਅਤੇ ਭਾਣੇ ਦੇ ਅਰਥ ਨੇ ਜੋ ਭਾ ਗਿਆ ਤਾਂ ਭਾਣਾ ਹੈ ਨਾ। ਜੇ ਐਸੀ ਅਵਸਥਾ ਵਿੱਚ ਆ ਗਿਆ, ਹਰਖ ਸੋਗ ਦੋਹਾਂ ਤੇ ਮੁਗਤਾ, ਜੋ ਪ੍ਰਭ ਕਰੇ ਸੋ ਭਾਵੇ, ਉਹ ਮੈਨੂੰ ਭਾ ਜਾਏ, ਤੇ ਫਿਰ ਹਰਸ਼ ਸ਼ੋਕ ਵਿੱਚ ਉਹ ਆਪਣਾ ਜੀਵਨ ਮੁਕਤ ਰੱਖਦਾ ਹੈ ਜੀ।
1: ਸਤ ਸੰਗਤ ਮਿਲੈ ਵੱਡ ਭਾਗ, ਤਾਂ ਹਰ ਰਸ ਆਵੇ ਜੀਉ।
0: ਸਤਿਗੁਰੂ ਫਿਰ ਦੁਹਰਾਉਂਦੇ ਨੇ ਵੀ ਸਤਸੰਗਤ ਮਿਲਦੀ ਹੈ ਵੱਡਿਆਂ ਭਾਗਾਂ ਨਾਲ, ਤੇ ਸਤਸੰਗਤ ਵਿੱਚ ਬੈਠਿਆਂ ਹਰੀ ਰਸ ਹੁੰਦਾ, ਵਾਹਿਗੁਰੂ ਜੀ ਦੀ ਅੰਦਰ ਸਵਾਦਲੀ ਗੱਲ ਬਣ ਜਾਂਦੀ ਹੈ ਜੀ।
1: ਦੂਜੇ ਭਾਏ ਦੁੱਖ ਹੋਏ ਮਨਮੁਖ ਜਮ ਜੋਹਿਆ ਜੀਓ।
0: ਤੇ ਜਿਹੜੇ ਦੂਜੇ ਭਾਏ ਵਿੱਚ ਜ਼ਿੰਦਗੀ ਬਤੀਤ ਕਰਦੇ ਨੇ, ਹੋਰ ਹੋਰ ਪਾਸੇ ਪਿਆਰ ਪਾਈ ਬੈਠੇ ਨੇ, ਉੱਥੇ ਦੁੱਖ ਹੈ, ਉੱਥੇ ਜਮ ਦੀ ਪਕੜ ਵਿੱਚ ਆ ਰਿਹਾ ਹੈ, ਉੱਥੇ ਜਮ ਤੱਕਦਾ ਇੱਕ ਦਿਨ ਨੂੰ ਮੈਂ ਫੜ ਕੇ ਲੈ ਕੇ ਜਾਣਾ, ਇੱਕ ਦਿਨ ਇਸ ਕੋਲੋਂ ਹਿਸਾਬ ਲੈਣਾ। ਇਸ ਕਰਕੇ ਸਾਹਿਬ ਜੀ ਕਹਿੰਦੇ ਨੇ ਤੂੰ ਜੰਮ ਦੇ ਨਜ਼ਰ ਵਿੱਚ ਹਰ ਵੇਲੇ ਰਹੇ ਇਹ ਚੰਗਾ, ਕਿ ਰੱਬ ਦੀ ਨਜ਼ਰ ਵਿੱਚ ਅਤੇ ਗੁਰੂ ਦੀ ਨਜ਼ਰ ਵਿੱਚ ਰਹੇ ਤੇ ਚੰਗਾ? ਨਹੀਂ, ਰੱਬ ਨਾਲ ਪਿਆਰ ਪਾਇਓ, ਰੱਬ ਦੀ ਨਜ਼ਰ ਬਣੀ ਰਹੇਗੀ। ਅਤੇ ਜੇ ਦੂਜੇ ਸੰਸਾਰ ਦੀ ਮੋਹ ਮਮਤਾ ਅਤੇ ਔਗਣਾਂ ਵਿੱਚ ਡੁੱਬ ਗਏ ਤੇ ਫਿਰ ਜੰਮ ਦੀ ਨਜ਼ਰ ਵਿੱਚ ਹਰ ਵੇਲੇ ਉਹ ਸਾਨੂੰ ਪਕੜ ਵਿੱਚ ਰੱਖੇਗਾ ਜੀ।
1: ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁੱਖ ਮੋਹਿਆ ਜੀਓ।
0: ਬਸ ਉੱਥੇ ਦਿਨ ਰਾਤ ਹਾਏ ਹਾਏ ਹੈ। ਮੈਂ ਬੇਨਤੀ ਕਰਦੇ ਹਾਂ, ਬਸ ਮਨਮੁੱਖਾਂ ਦੇ ਜੀਵਨ ਵਿੱਚ ਦਿਨ ਰਾਤ ਦੁੱਖ ਹੀ ਦੁੱਖ ਨੇ, ਅਤੇ ਐਸੀ ਅਵਸਥਾ ਦੇ ਵਿੱਚ ਸਮਝ ਲੈਣਾ ਮਾਇਆਵੀ ਜਾਲ ਵਿੱਚ ਐਸਾ ਮੋਹਿਆ ਹੋਇਆ ਹੈ ਕਿ ਜਿੱਥੇ ਦੁੱਖ ਹੀ ਦੁੱਖ ਝੋਲੀ ਵਿੱਚ ਪੈਂਦੇ ਹਨ ਜੀ।
1: ਮਾਇਆ ਦੁੱਖ ਮੋਹਿਆ ਹਾਂ ਮੈਂ ਰੋਹਿਆ ਮੇਰੀ ਮੇਰੀ ਕਰਤ ਵਿਹਾਵੇ।
0: ਮਾਇਆ ਦੇ ਦੁੱਖ ਵਿੱਚ ਫਸਿਆ ਪਿਆ ਜੋ ਕਿ ਮੋਹਿਆ ਹੋਇਆ, ਅਤੇ ਐਸੀ ਅਵਸਥਾ ਵਿੱਚ ਹਉਮੈ ਰੋਹਿਆ, ਹਉਮੈ ਅੰਦਰ ਬੋਲਦੀ ਹੈ, ਰੋਹ ਵਿੱਚ ਭਰਿਆ ਦਿੰਦਾ, ਗੁੱਸੇ ਵਿੱਚ ਭਰਿਆ ਦਿੰਦਾ, ਅੰਦਰ ਕ੍ਰੋਧ ਪ੍ਰਧਾਨ ਹੋ ਜਾਂਦਾ, ਕ੍ਰੋਧ ਪ੍ਰਧਾਨ ਮਹਾਂ ਬੜ ਦੰਦਰ ਤਹਿ ਮਨ ਮਾਵਾਸੀ ਰਾਜਾ। ਸਤਿਗੁਰੂ ਕਹਿੰਦੇ ਨੇ ਤੇਰੇ ਅੰਦਰ ਨਿਮਰਤਾ ਚਾਹੀਦੀ, ਤੇਰੇ ਅੰਦਰ ਪਿਆਰ ਚਾਹੀਦਾ, ਤੇਰੇ ਅੰਦਰ ਸ਼ਾਂਤੀ ਚਾਹੀਦੀ ਹੈ, ਅਤੇ ਜੇ ਅੰਦਰ ਹਉਮੈ ਵਿੱਚ ਹੈ ਤੇ ਫਿਰ ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਹਰ ਵੇਲੇ ਕ੍ਰੋਧ ਤੇ ਹੰਕਾਰ ਵਿੱਚ ਜ਼ਿੰਦਗੀ ਕਰਦਿਆਂ ਮੇਰੀ ਮੇਰੀ ਕਰਤ ਵਿਹਾਵੇ, ਦਿਨ ਰਾਤ ਕਹਿੰਦਾ ਇਹ ਚੀਜ਼ ਮੇਰੀ, ਇਹ ਮੇਰੀ, ਇਹ ਮੇਰੀ, ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ, ਹਾਲਤ ਕੀ ਹੋ ਗਈ। ਇਸ ਕਰਕੇ ਸਾਹਿਬ ਜੀ ਕਹਿੰਦੇ ਨੇ ਤੂੰ ਮੇਰੀ ਮੇਰੀ ਨਾ ਕਰ, ਇਹ ਕਹਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਸੁਲਤਾਨਪੁਰ ਲੋਧੀ ਬੈਠੇ ਮੋਦੀ ਖਾਨੇ ਦੇ ਉਹਨਾਂ ਬੋਲਾਂ ਨਾਲ ਜੁੜ ਜਾ, ਅਤੇ ਤੇਰਾ ਤੇਰਾ ਅੰਦਰ ਕਰਨਾ ਸਿੱਖ ਲੈ, ਤਨ ਮਨ ਤੇਰਾ, ਧਨ ਧੀ ਤੇਰਾ। ਥੋੜ੍ਹੀ ਜੀ ਗੱਲ ਧਿਆਨ 'ਚ ਰੱਖਿਓ, ਜਿਹੜਾ ਹੁਕਮ ਅਸੀਂ ਪੜ੍ਹਦੇ ਹਾਂ ਨਾ ਜਿਸ ਕਾ ਤਨ ਮਨ, ਇੱਥੇ ਥੋੜ੍ਹਾ ਵਿਸ਼ਰਾਮ ਦੇ ਕੇ ਧਨ ਸਭ ਤਿਸ ਕਾ। ਇਹ ਗੱਲ ਤਾਂ ਆਮ ਲੋਕ ਕਹਿੰਦੇ ਨੇ ਤਨ ਰੱਬ ਦਾ ਬਣਾਇਆ, ਤਨ ਰੱਬ ਨੇ ਬਣਾਇਆ, ਅਤੇ ਇਸ ਵਿੱਚ ਮਨ ਵੀ ਰੱਬ ਨੇ ਪਾਇਆ। ਚਲੋ ਇਹ ਤਾਂ ਮੰਨਿਆ ਵੀ ਤਨ ਮਨ ਤੇਰਾ ਹੈ, ਪਰ ਜਿਹੜਾ ਪੈਸਾ ਕਮਾਇਆ ਉਹ ਤੇ ਮੈਂ ਕਮਾਇਆ ਨਾ, ਮੈਂ ਮਿਹਨਤ ਕੀਤੀ, ਨਸ ਭੱਜ ਕੀਤੀ, ਅਕਲ ਵਰਤੀ, ਸਿਆਣਪ ਵਰਤੀ, ਪੈਸਾ ਤੇ ਮੈਂ ਕਮਾਇਆ ਨਾ। ਤੇ ਸਤਿਗੁਰੂ ਕਹਿੰਦੇ ਨਹੀਂ, ਜਿਸ ਕਾ ਤਨ ਮਨ, ਧਨ ਸਭ ਤਿਸ ਕਾ, ਤਨ ਮਨ ਤੇਰਾ ਤੇ ਧਨ ਵੀ ਤੇਰਾ। ਬਸ ਉਸ ਅਵਸਥਾ ਵਿੱਚ ਉਹ ਮੇਰੀ ਮੇਰੀ ਨਹੀਂ ਕਰਦਾ, ਉਹ ਤੇਰਾ ਤੇਰਾ ਕਰਦਾ। ਪਰ ਸਤਿਗੁਰੂ ਕਹਿੰਦੇ ਨੇ ਮਨਮੁਖ ਲੋਕ ਉਹ ਮੇਰੀ ਮੇਰੀ ਕਰਦਿਆਂ ਕਰਦਿਆਂ ਜ਼ਿੰਦਗੀ ਬਤੀਤ ਕਰੀ ਜਾਂਦੇ ਹਨ ਜੀ।
1: ਜੋ ਪ੍ਰਭ ਦੇ ਤਿਸ ਚੇਤੈ ਨਾਹੀ ਅੰਤ ਗਿਆ ਪਛਤਾਵੇ।
0: ਜੋ ਰੱਬ ਨੇ ਦਿੱਤਾ ਉਹ ਦੇਣ ਵਾਲੇ ਨੂੰ ਚੇਤਾ ਨਹੀਂ ਕੀਤਾ, ਉਸ ਨੂੰ ਚੇਤਿਆ ਨਹੀਂ, ਤੇ ਸੱਚ ਤੇ ਇਹ ਹੈ ਦੇਣ ਵਾਲਾ ਕੋਈ ਹੋਰ ਏ, ਤੇ ਕਹਿੰਦਾ ਇਹ ਮੈਂ ਮੈਂ ਮੈਂ ਕੀਤਾ। ਬਸ ਭਾਈ ਵੀਰ ਸਿੰਘ ਜੀ ਕਹਿੰਦੇ ਨੇ ਆਬਾਸ਼ਾਰ ਆਖੇ ਸੁਣ ਭੋਲੇ ਮੈਂ ਤਾਂ ਵਸਤ ਨਾ ਕਾਈ। ਆਬਾਸ਼ਾਰ ਕਹਿੰਦੇ ਨੇ ਜਿਹੜਾ ਉਹ ਉੱਚੀਆਂ ਪਹਾੜੀਆਂ ਤੋਂ ਜਿੱਥੇ ਪਾਣੀ ਡਿੱਗ ਕੇ ਹੌਦ ਬਣ ਜਾਂਦਾ ਉਹ ਆਬਾਸ਼ਾਰ ਹੈ, ਆਬਾਸ਼ ਉਹ ਨਗੋ ਨਾ ਉਸ ਹੌਦ ਚੋਂ ਪਾਣੀ ਅਗਾਂਹ ਨਾਲੀ ਬਣ ਕੇ ਨਦੀਆਂ ਬਣ ਕੇ ਨਿਕਲਦਾ ਉੱਥੋਂ ਅਤੇ ਆਬਾਸ਼ਾਰ ਆਖੇ ਸੁਣ ਭੋਲੇ ਮੈਂ ਤਾਂ ਵਸਣਾ ਕਾਈ ਅਰਸ਼ੋਂ ਲੈਣਾ ਅਤੇ ਫਰਸ਼ੀ ਦੇਣਾ ਇਹ ਰੀਤ ਸਾਡੀ ਆਹੀ ਲੱਗਦਾ ਵੀ ਹੌਦ ਚੋਂ ਪਾਣੀ ਨਿਕਲ ਰਿਹਾ ਕਹਿੰਦਾ ਨਹੀਂ ਮੈਂ ਪਾਣੀ ਨਹੀਂ ਅੱਗੇ ਦੇ ਰਿਹਾ ਅਰਸ਼ ਚੋਂ ਪਾਣੀ ਆ ਰਿਹਾ ਮੇਰੇ ਵਿੱਚ ਡਿੱਗ ਰਿਹਾ ਅਤੇ ਮੈਂ ਅੱਗੇ ਭੇਜੀ ਜਾ ਰਿਹਾ ਬਸ ਉਸ ਅਵਸਥਾ ਦੇ ਵਿੱਚ ਜੇ ਸੇਵਾ ਵੀ ਕਰੀਏ ਮੈਂ ਬੇਨਤੀ ਕਰਾਂ ਕਿਸੇ ਦਾ ਭਲਾ ਵੀ ਕਰੀਏ ਇਹ ਨਹੀਂ ਆਖਣਾ ਮੈਂ ਕੀਤਾ ਮਾਲਕ ਮੇਰੀ ਝੋਲੀ ਵਿੱਚ ਪਾਇਆ ਮੈਂ ਵਾਪਸ ਅੱਗੇ ਮਾਲਕ ਦੀ ਭੇਟ ਕਰ ਦਿੱਤਾ ਹੈ ਬਸ ਸਾਹਿਬ ਕਹਿਣ ਲੱਗੇ ਇਸ ਅਵਸਥਾ ਦੇ ਵਿੱਚ ਜ਼ਿੰਦਗੀ ਬਤੀਤ ਕਰਦੇ ਹਾਂ ਉਹ ਰੱਬ ਨੂੰ ਚੇਤੇ ਰੱਖਦਾ ਪਰ ਦੁਨੀਆ ਦੇ ਮਨਮੁੱਖ ਲੋਕ ਜੋ ਪ੍ਰਭ ਦੇ ਤਿਸ ਚੇਤੇ ਨਾਹੀਂ ਅੰਤ ਗਿਆ ਪਛਤਾਵੇ ਅਖੀਰ ਵੇਲੇ ਉਹ ਪਛਤਾਤਾਪ ਕਰਦੇ ਦੁਨੀਆ ਤੋਂ ਤੁਰਦੇ ਹਨ ਜੀ
1: ਬਿਨ ਨਾਵੇ ਕੋ ਸਾਥ ਨਾ ਚਾਲੈ ਪੁੱਤਰ ਕਲੱਤਰ ਮਾਇਆ ਧੋਹਿਆ
0: ਬਿਨਾ ਨਾਮ ਤੋਂ ਕੋਈ ਸਾਥ ਨਹੀਂ ਜਾਂਦਾ ਜਹਾਂ ਪੰਥ ਤੇਰਾ ਕੋ ਨਾ ਸਿਆਨੂ ਹਰ ਕਾ ਨਾਮ ਤਹਿ ਨਾਲ ਪਛਾਨੂ ਜੈ ਮਹਾਂ ਪਿਹਾਨ ਦੂਤ ਜਮ ਦਲੈ ਤਹਿ ਕੇਵਲ ਨਾਮ ਸੰਗ ਤੇਰੇ ਚੱਲੈ ਬਿਨ ਨਾਮੈ ਕੋ ਸਾਥ ਨਾ ਚੱਲੈ ਪੁੱਤਰ ਕਲੱਤਰ ਮਾਇਆ ਧੋਹਿਆ ਇਹ ਸਾਰਾ ਧੋਖਾ ਸਾਡੇ ਨਾਲ ਗੱਲ ਧਿਆਨ ਚ ਰੱਖ ਲਿਓ ਚਾਹੇ ਪੁੱਤਰ ਨੇ ਚਾਹੇ ਔਰਤ ਹੈ ਚਾਹੇ ਪੈਸਾ ਹੈ ਸਾਡੇ ਕੋਲ ਉਹ ਜੋ ਕੁਛ ਵੀ ਹੈ ਇਸ ਵਿੱਚ ਮੋਹ ਮਮਤਾ ਪਾ ਕੇ ਇੰਨਾ ਕੁ ਸਾਥ ਬਣਾ ਲਿਆ ਜਿਸ ਨੇ ਸਾਡਾ ਸਾਥ ਨਹੀਂ ਦੇਣਾ ਜਿਸ ਨੇ ਸਾਡੇ ਨਾਲ ਨਹੀਂ ਰੱਖੋ ਇਹਨਾਂ ਵਿੱਚ ਵਿਚਰੋ ਰਹੋ ਪਰ ਦਿਨ ਰਾਤ ਇਹਨਾਂ ਦਾ ਕੀੜਾ ਬਣ ਕੇ ਬਸ ਜ਼ਿੰਦਗੀ ਇੱਥੇ ਹੀ ਸੀਮਤ ਰਹਿ ਜਾਏ ਅਤੇ ਸਤਿਗੁਰੂ ਸੁਚੇਤ ਕਰਦੇ ਨੇ ਵੀ ਤੇਰੇ ਨਾਲ ਨਾਮ ਤੋਂ ਬਿਨਾਂ ਕੁਝ ਨਹੀਂ ਜਾਣਾ ਇਹ ਸਾਰਾ ਤੇਰੇ ਨਾਲ ਧੋਖਾ ਹੀ ਹੋ ਰਿਹਾ ਹੈ ਜੀ
1: ਪੁੱਤਰ ਕਲੱਤਰ ਮਾਇਆ ਧੋਹਿਆ
0: ਇਸ ਕਰਕੇ ਸਾਹਿਬ ਕਹਿਣ ਲੱਗੇ ਇਹ ਸਾਰਾ ਬਿਨ ਨਾਵੇ ਕੋ ਸਾਥ ਨਾ ਚੱਲੈ ਪੁੱਤਰ ਕਲੱਤਰ ਮਾਇਆ ਧੋਹਿਆ ਇਹ ਪੁੱਤਰ ਚਾਹੇ ਔਰਤ ਚਾਹੇ ਮਾਇਆ ਹੈ ਇਹ ਸਾਰਾ ਤੇਰੇ ਨਾਲ ਇੱਕ ਧੋਖਾ ਕਰ ਰਹੇ ਹਨ ਜੀ
1: ਦੂਜੇ ਭਾਏ ਦੁੱਖ ਹੋਏ ਮਨ ਮੁਖ ਜਮ ਜੋਹਿਆ ਜੀਓ
0: ਇਹ ਦੂਜੇ ਭਾਏ ਹੈ ਇੱਥੇ ਦੁੱਖ ਇਹ ਮਾਇਆ ਦਾ ਮੋਹ ਕਹਿੰਦੇ ਨੇ ਸਾਨੂੰ ਜਮ ਦੀ ਪਕੜ ਵਿੱਚ ਲੈ ਜਾਂਦਾ ਹੈ ਜੀ
1: ਕਰ ਕਿਰਪਾ ਲੇਹੋ ਮਿਲਾਏ ਮਹਿਲ ਹਰ ਪਾਇਆ ਜੀਓ
0: ਮਹਾਰਾਜ ਅਰਦਾਸ ਹੈ ਕਰੋ ਕਿਰਪਾ ਆਪਣੇ ਨਾਲ ਮਿਲਾ ਲਓ ਇਸ ਦੁਨੀਆਂ ਦੇ ਪਸਾਰੇ ਵਿੱਚ ਰਹਿ ਕੇ ਮੈਂ ਦੁਨੀਆਂ ਨਾਲ ਮਿਲ ਗਿਆ ਤੁਸੀਂ ਕਿਰਪਾ ਕਰਦੇ ਹੋ ਰਹਿਮਤ ਕਰਦੇ ਹੋ ਮੈਨੂੰ ਆਪਣੇ ਨਾਲ ਮਿਲਾ ਲਓ ਪਾਤਸ਼ਾਹੋ ਮੁਕੋ ਤੂੰ ਨਾ ਵਿਸਾਰ ਤੂੰ ਨਾ ਵਿਸਾਰ ਤੂੰ ਨਾ ਵਿਸਾਰੇ ਰਾਮਈਆ ਸਾਹਿਬ ਜੀ ਕਿਰਪਾ ਕਰੋ ਆਪਣੇ ਮਹਿਲ ਵਿੱਚ ਆਪਣੀ ਹਜ਼ੂਰੀ ਵਿੱਚ ਰੱਖ ਲਓ ਜੀ
1: ਸਦਾ ਰਹੇ ਕਰ ਜੋੜ ਪ੍ਰਭ ਮਨ ਭਾਇਆ ਜੀਓ
0: ਉਹ ਰੱਬ ਅੱਗੇ ਸਦਾ ਹੱਥ ਜੋੜੀ ਰੱਖਦਾ ਯਾਨੀ ਰੱਬ ਦੀ ਅਧੀਨਗੀ ਵਿੱਚ ਰਹਿੰਦਾ ਹੱਥ ਜੋੜਨ ਤੋਂ ਮੁਰਾਦ ਹੈ ਇੱਕ ਤੇ ਵੈਸੇ ਹੱਥ ਜੁੜੇ ਹੋਣ ਤੇ ਅੰਦਰ ਅਧੀਨਗੀ ਹੈ ਜਿਸ ਅੱਗੇ ਹੱਥ ਜੋੜੇ ਉਸ ਦਾ ਸਤਿਕਾਰ ਹੈ ਧਿਆਨ ਚ ਰੱਖਿਓ ਜਿਸ ਅੱਗੇ ਹੱਥ ਜੋੜੇ ਉਸ ਦਾ ਸਤਿਕਾਰ ਹੈ ਤੇ ਜਿਸ ਨੇ ਹੱਥ ਜੋੜੇ ਉਸਦੀ ਨਿਮਰਤਾ ਹੈ ਮਾਲਕ ਰਹਿਮਤ ਕਰੋ ਐਸੀ ਅਵਸਥਾ ਬਣ ਜਾਏ ਸਦਾ ਰਹਿ ਕਰ ਜੋੜ ਫਿਰ ਪ੍ਰਭ ਮਨ ਪਾਇਆ ਜੀਓ ਉਹ ਰੱਬ ਦੇ ਮਨ ਵਿੱਚ ਕਬੂਲ ਪੈ ਜਾਂਦੇ ਹਨ ਜੀ
1: ਪ੍ਰਭ ਮਨ ਭਾਵੈ ਤਾਂ ਹੁਕਮ ਸਮਾਵੈ ਹੁਕਮ ਮਨ ਸੁਖ ਪਾਇਆ
0: ਰੱਬ ਨੂੰ ਉਹ ਪ੍ਰਵਾਨ ਹੁੰਦੇ ਨੇ ਜਿਹੜੇ ਉਹਦੇ ਹੁਕਮ ਨੂੰ ਮੰਨਦੇ ਨੇ ਤੇ ਹੁਕਮ ਵਿੱਚ ਹੀ ਹਰ ਵੇਲੇ ਰਹਿ ਕੇ ਚੁੱਕੇ ਇਹ ਜਾਣਦੇ ਨੇ ਇਹ ਸਭ ਰੱਬ ਦੇ ਹੁਕਮ ਵਿੱਚ ਹੈ ਬਸ ਸਤਿਗੁਰੂ ਜੀ ਇੱਕ ਬੜਾ ਸੁੰਦਰ ਸੰਦੇਸ਼ ਦਿੰਦੇ ਨੇ ਨਾਨਕ ਹੁਕਮ ਹੈ ਜੇ ਬੁਝੈ ਤਾਂ ਹਉਮੈ ਕਹਿ ਨਾ ਕੋਈ ਬਸ ਹੁਕਮ ਮੰਨ ਲਿਆ ਤੇ ਹੁਕਮ ਮੰਨ ਕੇ ਸਾਹਿਬ ਕਹਿੰਦੇ ਨੇ ਸੁੱਖ ਮਿਲਦਾ ਹੈ ਜੀ
1: ਅਨ ਦਿਨ ਜਪਤ ਰਹੇ ਦਿਨ ਰਾਤੀ ਸਹਿਜੇ ਨਾਮ ਧਿਆਇਆ
0: ਬਾਰ ਬਾਰ ਪ੍ਰੇਰਨਾ ਦਿੱਤੀ ਏ ਨਾਮ ਜਪਿਓ ਅਨ ਦਿਨ ਨਾਮ ਵਿੱਚ ਸਮਾਏ ਰਹੇ ਹੋ ਅਣ ਦਿਨ ਜਪਤ ਰਹੇ ਦਿਨ ਰਾਤੀ ਸਹਿਜੇ ਨਾਮ ਤੇ ਆਇਆ। ਹੁਣ ਸਹਿਜੇ ਹੀ ਮੈਂ ਬੇਨਤੀ ਕਰਾਂ, ਨਾਮ ਦੀ ਰੌ ਅੰਦਰ ਧਿਆਮਣ ਵਿੱਚ ਚਲੀ ਜਾਂਦੀ ਹੈ ਜੀ।
1: ਨਾਮੋ ਨਾਮ ਮਿਲੀ ਵਡਿਆਈ, ਨਾਨਕ ਨਾਮ ਮਨ ਭਾਵੇ।
0: ਬਸ ਨਾਮ ਚੋ ਹੀ, ਨਾਮੋ ਨਾਮ ਮਿਲੀ ਵਡਿਆਈ, ਨਾਮ ਨਾਲ ਵਡਿਆਈ ਸ਼ੋਭਾ ਬਖਸ਼ਿਸ਼। ਤੇ ਇੱਕ ਗੱਲ ਇਹ ਵੀ ਕਹਿ ਲਵਾਂ, ਨਾਮ ਦੀ ਬਖਸ਼ਿਸ਼ ਹੋ ਜਾਏ ਨਾ ਤੇ ਦੁਨੀਆਂ ਦੀਆਂ ਸਾਰੇ ਸੁੱਖ ਸੰਪਦਾ ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ ਝੋਲੀ ਵਿੱਚ ਪੈਂਦੀਆਂ ਨੇ। ਐ ਭਲਿਆ, ਇਸ ਨਾਮ ਨਾਲ ਜੁੜੀ, ਸੰਗਤ ਨਾਲ ਜੁੜੀ, ਸਤਿਗੁਰੂ ਦੇ ਦਰ ਨਾਲ ਜੁੜੀ ਤੇ ਨਾਨਕ ਨਾਮ ਮਨ ਭਾਵੇ। ਤੈਨੂੰ ਮਨ ਵਿੱਚ ਨਾਮ ਚੰਗਾ ਲੱਗੇ, ਮਨ ਵਿੱਚ ਭਾਏ, ਨਾਮ ਨਾਲ ਤੇਰੀ ਖਿੱਚ ਵਧੇ ਤੇ ਇਸ ਨਾਮ ਦੀ ਬਰਕਤ ਨਾਲ ਉਹ ਰੱਬ ਵੀ ਖੁਸ਼ ਹੋ ਜਾਂਦਾ ਹੈ।

0: ਇਹ ਪਾਵਨ ਲੜੀਵਾਰ ਸ਼ਬਦ 1127 ਅੰਗ ਤੋਂ ਆਰੰਭ ਹੋ ਕੇ 1128 ਤੇ ਸੰਪੂਰਨ ਹੁੰਦਾ। ਭੈਰੋ ਰਾਗ ਹੈ ਤੇ ਹਜ਼ੂਰ ਚੌਪ ਦੇ ਪਦ ਦੇ ਅਰਥ ਨੇ ਬੰਦ। ਇਹ ਚਾਰ ਬੰਦਾਂ ਵਾਲਾ ਸ਼ਬਦ ਹੈ। ਪਹਿਲੇ ਘਰ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ। ਇੱਕ ਕਰਤੇ ਦਾ ਆਰਾਧਨ ਕਰਦੇ ਹਾਂ, ਉਹ ਇੱਕ ਓਅੰਕਾਰ ਜਿਸ ਨੂੰ ਸਤਿਗੁਰੂ ਦੀ ਕਿਰਪਾ ਨਾਲ ਜਾਣਿਆ ਜਾਂਦਾ ਹੈ ਜੀ।
1: ਜਾਤ ਕਾ ਗਰਬ ਨਾ ਕਰੀ ਉਹ ਕੋਈ।
0: ਸੰਸਾਰ ਵਿੱਚ ਵੰਡ ਪੈ ਗਈ। ਕੋਈ ਕਹਿੰਦੇ ਮੈਂ ਉੱਚੀ ਜਾਤ ਦਾ ਹਾਂ, ਤੂੰ ਨੀਵੀਂ ਜਾਤ ਦਾ ਹੈ। ਸਤਿਗੁਰੂ ਕਹਿੰਦੇ ਨੇ ਭਲਿਓ, ਇਸ ਜਾਤ ਦਾ ਗਰਬ ਕਿਉਂ ਕਰਦੇ ਹੋ? ਜਾਤ ਬ੍ਰਾਹਮਣ ਹੋਵੇ, ਖੱਤਰੀ ਹੋਵੇ, ਵੈਸ਼ ਹੋਵੇ, ਸ਼ੂਦਰ ਹੋਵੇ, ਇਹ ਚਾਰੇ ਵਰਨ ਕਰਤੇ ਵੱਲੋਂ ਜੋ ਬਣਾਏ ਨੇ, ਇਸ ਵਿੱਚ ਕਿਸੇ ਤਰ੍ਹਾਂ ਦਾ ਵੀ ਹੰਕਾਰ ਉੱਚੀ ਜਾਤ ਵਾਲੇ ਨੂੰ ਨਹੀਂ ਕਰਨਾ ਚਾਹੀਦਾ ਹੈ ਜੀ।
1: ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ।
0: ਜਿਹੜਾ ਬ੍ਰਹਮ ਬਿੰਦੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੇ, ਬ੍ਰਾਹਮਣ ਆ ਚੁਣੇ, ਉਹ ਬ੍ਰਾਹਮਣ। ਤੇ ਜਿਹਦਾ ਬ੍ਰਾਹਮਣ ਹੋ ਕੇ ਮੈਂ ਬੇਨਤੀ ਕਰਾਂ, ਉਸ ਵਾਹਿਗੁਰੂ ਦਾ ਸਿਮਰਨ ਨਾ ਕਰੇ, ਕਾਹਦਾ ਬ੍ਰਾਹਮਣ ਹੈ। ਇਸ ਕਰਕੇ ਜਾਤ ਦਾ ਗਰਬ ਨਹੀਂ ਕਰਨਾ। ਮੈਂ ਉੱਚੀ ਜਾਤ ਦਾ ਹਾਂ, ਸੱਚ ਤੇ ਹੈ ਸਾ ਜਾਤ ਸਾ ਪਤ ਹੈ, ਜਿਹੇ ਕਰਮ ਕਮਾਏ। ਸਤਿਗੁਰੂ ਕਹਿੰਦੇ ਜਿਹੋ ਜੇ ਕਰਮ ਕਮਾਏਗਾ ਗੱਲ ਤੇ ਉਸ ਕਰਮਾਂ ਦੇ ਆਧਾਰ ਤੇ ਉਸਦਾ ਜੀਵਨ ਬਣੇਗਾ, ਨਾ ਕਿ ਇੱਕ ਰੱਬ ਵੱਲੋਂ ਮਿਲੀ ਹੋਈ ਸਰੀਰਕ ਜਾਤ ਨਾਲ ਜੁੜ ਕੇ ਉਸ ਜੋਤ ਨੂੰ ਭੁੱਲ ਜਾਏਗਾ। ਜਾਤ ਮੈਂ ਜੋਤ, ਸ਼ੂਦਰ ਵਿੱਚ ਵੀ ਉਹੀ ਜੋਤ, ਵੈਸ਼ ਵਿੱਚ ਵੀ ਉਹੀ ਜੋਤ, ਬ੍ਰਾਹਮਣ ਤੇ ਖੱਤਰੀ ਵਿੱਚ ਵੀ ਉਹੀ ਜੋਤ। ਜਾਤ ਮੈਂ ਜੋਤ ਤੇ ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਰਹਿਆ। ਤੇ ਇਸ ਕਰਕੇ ਸਾਹਿਬ ਕਹਿੰਦੇ ਨੇ ਜਿਹੜਾ ਬ੍ਰਹਮ ਬਿੰਦੇ, ਜੋ ਬ੍ਰਹਮ ਮੈਂ ਜਨ, ਜਨ ਮੈਂ ਪਾਰ ਬ੍ਰਹਮ ਦਾ ਅਨੁਭਵ ਕਰੇ, ਅਸਲ ਵਿੱਚ ਉਹ ਬ੍ਰਾਹਮਣ ਹੈ ਜੀ।
1: ਜਾਤ ਕਾ ਗਰਬ ਨਾ ਕਰ ਮੂਰਖ ਗਵਾਰਾ।
0: ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਪਾਵਨ ਸ਼ਬਦ ਮੇਰੇ ਪਾਤਸ਼ਾਹ ਕੀ ਕਹਿੰਦੇ ਨੇ, ਜਾਤ ਕਾ ਗਰਬ ਨਾ ਕਰ ਮੂਰਖ ਗਵਾਰਾ। ਐ ਮੂਰਖ ਗਵਾਰ, ਤੂੰ ਜਾਤ ਦਾ ਹੰਕਾਰ ਨਾ ਕਰ। ਤੇ ਗਾਵਾਰ ਦੇ ਵਿਦਵਾਨਾਂ ਅਰਥ ਕੀਤੇ ਨੇ ਜੋ ਗਾਮ ਤੋਂ ਆਰ ਰਹੇ। ਗਾਮ ਪਿੰਡ, ਇਹ ਸਰੀਰ ਪਿੰਡ ਹੈ, ਇਸ ਪਿੰਡ ਤੋਂ ਬਾਹਰ ਨਾ ਨਿਕਲੇ। ਉਹ ਸਮਝ ਲੈਣਾ ਸਰੀਰ ਵਿੱਚ ਹੀ ਫਸਿਆ ਰਹਿ ਗਿਆ ਤੇ ਸਰੀਰ ਵਿੱਚ ਅੰਦਰ ਦੀ ਜਾਤ ਨਾਲ ਫਸ ਗਿਆ ਤੇ ਜਾਤ ਤੋਂ ਬਾਹਰ ਨਾ ਨਿਕਲਿਆ, ਸਰੀਰ ਦੀ ਲਾਲਸਾ ਤੋਂ ਬਾਹਰ ਨਾ ਨਿਕਲਿਆ, ਤੇ ਸਮਝ ਲੈਣਾ ਉਹ ਮੂਰਖ ਹੈ, ਉਹ ਗਵਾਰ ਹੈ ਜੀ।
1: ਇਸ ਗਰਭ ਤੇ ਚੱਲੇ ਬਹੁਤ ਵਿਕਾਰਾ।
0: ਇਸ ਹੰਕਾਰ ਨਾਲ ਅੱਗੋਂ ਹੋਰ ਬੜੇ ਵਿਕਾਰ ਚੱਲਦੇ ਨੇ। ਹੰਕਾਰ ਪੈਦਾ ਹੋਇਆ, ਮੈਂ ਬੇਨਤੀ ਕਰਾਂ, ਹਉਮੈ ਵਿੱਚ ਭਰਿਆ, ਪਤਾ ਨਹੀਂ ਕਿਹੜੇ ਕਿਹੜੇ ਉਪਦਰਵ ਕਰੇਗਾ, ਨਫ਼ਰਤ ਵਿੱਚ ਭਰੇਗਾ, ਈਰਖਾ ਕਰੇਗਾ, ਵੈਰ ਵਿਰੋਧ ਕਰੇਗਾ, ਬੋਲੋ ਕਿੰਨੇ ਵਿਕਾਰ ਅੱਗੋਂ ਹੋਰ ਚੱਲਣਗੇ। ਇਸ ਕਰਕੇ ਸਾਹਿਬ ਜੀ ਕਹਿੰਦੇ ਨੇ ਇਸ ਗਰਭ ਤੇ ਚੱਲ ਹੈ ਬਹੁਤ ਵਿਕਾਰਾਂ, ਅੱਗੋਂ ਹੋਰ ਵਿਕਾਰੀ ਜੀਵਨ ਬਣੇਗਾ। ਬੰਨਾ ਸੀ ਨਿਰਵਿਕਾਰ ਤੇ ਭਰ ਗਿਆ ਵਿਕਾਰਾਂ ਨਾਲ, ਕਾਮ ਕ੍ਰੋਧ ਲੋਭ ਹੰਕਾਰ ਨਾਲ ਭਰ ਗਿਆ। ਇਸ ਕਰਕੇ ਇਸ ਗਰਭ ਤੇ ਚੱਲ ਹੈ ਬਹੁਤ ਵਿਕਾਰਾ
1: ਰਹਾਓ।
0: ਵਿਸ਼ਰਾਮ ਦੇ ਕੇ ਸਤਿਗੁਰੂ ਫਰਮਾਨ ਕਰਦੇ ਹਨ ਜੀ,
1: ਚਾਰੇ ਵਰਨ ਆਖੇ ਸਭ ਕੋਈ।
0: ਇਹ ਸਾਰੇ ਕਹਿੰਦੇ ਨੇ ਚਾਰ ਵਰਨ ਹੈ, ਬ੍ਰਾਹਮਣ ਖੱਤਰੀ ਵੈਸ਼ ਸ਼ੂਦਰ, ਇਹ ਤੇ ਗੱਲ ਸਾਰੇ ਕਰਦੇ ਹਨ ਜੀ।
1: ਬ੍ਰਹਮ ਬਿੰਦ ਤੇ ਸਭ ਉਪਤ ਹੋਈ।
0: ਇਹ ਪੈਦਾ ਕਿੱਥੋਂ ਹੋਏ ਨੇ? ਬ੍ਰਹਮ ਤੋਂ। ਤੇ ਪੈਦਾ ਕਰਨ ਵਾਲਾ ਬ੍ਰਹਮ ਹੈ ਤੇ ਧਿਆਨ ਚ ਰੱਖਿਓ। ਤੇ ਜਿਸ ਬ੍ਰਹਮ ਤੋਂ ਪੈਦਾ ਹੋਏ, ਫਿਰ ਬ੍ਰਹਮ ਰੂਪ ਹੋਏ ਕਿ ਜਾਤ ਵਿੱਚ ਜੁੜ ਗਏ ਅਸੀਂ, ਜਿਸ ਤੋਂ ਬਣੇ ਉਹਨੂੰ ਭੁੱਲ ਗਏ ਤੇ ਜੋ ਬਣੇ ਸੀ ਉੱਥੇ ਆ ਕੇ ਜੁੜ ਗਏ। ਇਸ ਕਰਕੇ ਸਾਹਿਬ ਕਹਿੰਦੇ ਨੇ ਇਹ ਸਾਰਾ ਸੰਸਾਰ ਅਤੇ ਸਾਰੀ ਰਚਨਾ ਉਸ ਬ੍ਰਹਮ ਤੋਂ ਹੀ ਪੈਦਾ ਹੋਈ ਹੈ ਜੀ।
1: ਮਾਟੀ ਏਕ ਸਗਲ ਸੰਸਾਰਾ,
0: ਮਿੱਟੀ ਇੱਕ ਹੈ, ਸਾਰਾ ਸੰਸਾਰ ਇੱਕ ਮਿੱਟੀ ਤੋਂ ਬਣਿਆ। ਗੱਲ ਧਿਆਨ 'ਚ ਰੱਖ ਲਿਓ, ਕੁਮਾਰ ਹੈ ਏਕ ਜੋ ਮਾਟੀ ਗੂੰਦੀ, ਬਹੁਵਿਦ ਬਾਨੀ ਲਾਈ, ਕਾਹੂੰ ਮੈਂ ਮੋਤੀ ਮੁਕਤਾਹਲ, ਕਾਹੂੰ ਵਿਆਦ ਲਗਾਈ। ਘੁਮਿਆਰ ਨੇ ਮਿੱਟੀ ਗੁੰਨੀ, ਉਸ ਤੋਂ ਭਾਂਡੇ ਬਣਾਏ। ਇੱਕ ਭਾਂਡਾ ਸਰਾਫ ਲੈ ਗਿਆ, ਸੁਨਿਆਰਾ ਲੈ ਗਿਆ, ਉਹਨੇ ਉਸ ਮਿੱਟੀ ਦੇ ਭਾਂਡੇ ਵਿੱਚ ਮੋਤੀ ਰੱਖੇ, ਮੁਕਤਾਹਲ ਰੱਖੇ, ਹੀਰੇ ਲਾਲ ਰੱਖੇ। ਇੱਕ ਭਾਂਡਾ ਕੋਈ ਬਿਮਾਰ ਸੀ ਬੰਦਾ, ਉਸ ਨੇ ਮਲ ਮੂਤਰ ਕਰਨਾ ਸੀ, ਉਸ ਦੇ ਕੋਲ ਜਾ ਕੇ ਰੱਖ ਦਿੱਤਾ। ਹੁਣ ਭਾਂਡੇ ਵਿੱਚ ਮੈਂ ਬੇਨਤੀ ਕਰਾਂ, ਫਰਕ ਕੋਈ ਨਹੀਂ ਹੈ। ਕਾਹੂ ਮੈਂ ਮੋਤੀ ਮੁਕਤਾਹਲ, ਕਾਹੂ ਵਿਆਦ ਲਗਾਈ। ਗੱਲ ਥੋੜ੍ਹੀ ਧਿਆਨ 'ਚ ਰੱਖ ਲਿਓ, ਸਰੀਰ ਦਾ ਭਾਂਡਾ, ਕਿਸੇ ਨੇ ਇਸ ਵਿੱਚ ਵਾਹਿਗੁਰੂ ਨਾਮ ਦੇ ਮੋਤੀ ਪਾ ਲਏ, ਕਿਸੇ ਨੇ ਸਰੀਰ ਵਿੱਚ ਹੰਕਾਰ ਗੰਦਗੀ ਭਰ ਲਈ। ਮਾਲਕ ਦੀ ਬਣਾਈ ਮਿੱਟੀ ਇੱਕ ਹੈ, ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਪਹਿਲੇ ਕੋ ਮੰਦੇ। ਮੈਂ ਇੱਕ ਬੇਨਤੀ ਕਰਾਂ, ਅਗਰ ਜ਼ਿੰਦਗੀ ਵਿੱਚ ਉਸ ਇੱਕ ਮਿੱਟੀ ਨੂੰ ਸਮਝ ਲਈਏ ਵੀ ਉਸ ਪੰਜ ਤੱਤ ਦੀ ਮਿੱਟੀ ਦੇ ਨਾਲ ਇਹ ਸਾਰਾ ਸੰਸਾਰ ਬਣਿਆ, ਤੇ ਸਾਹਿਬ ਜੀ ਕਹਿਣ ਲੱਗੇ ਮਾਟੀ ਏਕ ਸਗਲ ਸੰਸਾਰਾ।
1: ਬਹੁ ਵਿਧ ਭਾਂਡੇ ਘੜੇ ਕੁਮਾਰਾ,
0: ਬਹੁ ਵਿਧ ਭਾਂਡੇ ਘੜੇ, ਕੋਈ ਛੋਟੀ ਜਿਹੀ ਕੀੜੀ ਬਣਾ ਦਿੱਤੀ, ਧਿਆਨ 'ਚ ਰੱਖ ਲਿਓ, ਏਕਲ ਮਾਟੀ, ਕੁੰਜਰ ਚੀਤੀ, ਕੁੰਜਰ ਕੁੰਚਰ ਹਾਥੀ, ਚੀਂਤੀ ਕੀੜੀ, ਏਕਲ ਮਾਟੀ, ਕੁੰਜਰ ਚੀਤੀ, ਭਾਜਨ ਹੈ ਬਹੁ ਨਾਨਾ ਰੇ, ਭਾਜਨ ਬਰਤਨ, ਭਾਜਨ ਹੈ ਬਹੁ ਨਾਨਾ ਰੇ, ਅਸਥਾਵਰ ਜੰਗਮ ਕੀਟ ਪਤੰਗਮ, ਘੱਟ ਘੱਟ ਰਾਮ ਸਮਾਨਾ ਰੇ। ਉਸ ਇੱਕ ਮਿੱਟੀ ਤੋਂ ਇਹ ਸਾਰਾ ਸੰਸਾਰ ਬਣਿਆ। ਕਿਹੜੇ ਛੂਤ ਛਾਤ ਵਿੱਚ, ਊਚ ਨੀਚ ਦੇ ਭੇਦ ਵਿੱਚ ਪੈ ਗਏ ਹੋ? ਸਾਡੇ ਤੇ ਪਤਾ ਗੁਰੂ ਸਾਹਿਬ ਜੀ ਨੇ ਕਿੰਨੀ ਬਖਸ਼ਿਸ਼ ਕੀਤੀ, ਸਾਨੂੰ ਪੰਜ ਇਕੱਠੇ ਦਿੱਤੇ, ਸੰਗਤ ਪੰਗਤ, ਧਿਆਨ 'ਚ ਰੱਖਿਓ, ਸਾਨੂੰ ਸੰਗਤ ਇਕੱਠੀ, ਸਾਨੂੰ ਪੰਗਤ ਇਕੱਠੀ, ਸਾਡਾ ਸਰੋਵਰ ਇਕੱਠਾ, ਸਾਡਾ ਗੁਰੂ ਗ੍ਰੰਥ ਸਾਹਿਬ ਇਕੱਠਾ, ਸਾਡਾ ਬਾਟਾ ਇਕੱਠਾ, ਕਿੱਡੀ ਬਖਸ਼ਿਸ਼ ਹੈ। ਗੁਰੂ ਨਾਨਕ ਆਏ, ਉਹਨਾਂ ਸੰਗਤ ਇਕੱਠੀ ਕੀਤੀ, ਗੁਰੂ ਅਮਰਦਾਸ ਆਏ, ਉਹਨਾਂ ਨਾਲ ਪੰਗਤ ਇਕੱਠੀ ਕਰ ਦਿੱਤੀ, ਧੰਨ ਗੁਰੂ ਰਾਮਦਾਸ ਪਾਤਸ਼ਾਹ ਆਏ, ਉਹਨਾਂ ਸਾਡਾ ਸਰੋਵਰ ਇੱਕੋ 'ਚ ਸਾਰੇ ਇਸ਼ਨਾਨ ਕਰ ਸਕਦੇ ਹੋ, ਸਰੋਵਰ ਇਕੱਠਾ। ਧੰਨ ਗੁਰੂ ਅਰਜਨ ਦੇਵ ਜੀ ਆਏ, ਗੁਰੂ ਗ੍ਰੰਥ ਸਾਹਿਬ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ, ਸਾਡਾ ਗੁਰੂ ਗ੍ਰੰਥ ਸਾਹਿਬ ਇਕੱਠਾ ਕਰ ਦਿੱਤਾ। ਦਸਮ ਪਾਤਸ਼ਾਹ ਆਏ, ਸਾਨੂੰ ਇੱਕ ਬਾਟੇ ਵਿੱਚ ਸਾਰਿਆਂ ਨੂੰ ਅੰਮ੍ਰਿਤ ਛਕਾ ਦਿੱਤਾ। ਉਹ ਭਲਿਓ ਸਾਡੇ ਪੰਜ ਇਕੱਠੇ, ਸੰਗਤ ਪੰਗਤ ਸਰੋਵਰ ਗੁਰੂ ਗ੍ਰੰਥ ਸਾਹਿਬ ਅਤੇ ਬਾਟਾ ਇਕੱਠਾ, ਉਹ ਕਿਹੜੇ ਭੇਦ ਭਾਵ ਵਿੱਚ ਪੈ ਗਏ। ਅਤੇ ਧੰਨ ਗੁਰੂ ਅਮਰਦਾਸ ਜੀ ਨੇ ਤੇ ਬੌਲੀ ਲਾਈ ਸੀ ਵੀ ਸਾਰੇ ਇੱਥੋਂ ਇਸ਼ਨਾਨ ਕਰੋਗੇ, ਪੰਗਤ ਬਣਾ ਦਿੱਤੀ, ਸਾਰੇ ਇੱਕੋ ਪੰਗਤ ਵਿੱਚ ਬੈਠੋਗੇ। ਅੱਜ ਕਿਹਦੇ ਭੇਦ ਭਾਵ ਵਿੱਚ ਅਸੀਂ ਪੈ ਗਏ? ਅਤੇ ਮੇਰੇ ਸਾਹਿਬ ਕਹਿਣ ਲੱਗੇ ਇੱਕੋ ਮਿੱਟੀ ਤੋਂ ਸਾਰਾ ਸੰਸਾਰ ਬਣਿਆ, ਅਤੇ ਤੁਸੀਂ ਕਿਹਦੀ ਊਚ ਨੀਚ ਤੇ ਭੇਦ ਭਾਵ ਦੀ ਗੱਲ ਪੈ ਕਰਦੇ ਹੋ ਜੀ?
1: ਪੰਚ ਤੱਤ ਮਿਲ ਦੇਹੀ ਕਾ ਆਕਾਰ,
0: ਕਿਉਂਕਿ ਪੰਜ ਤੱਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ, ਇਹ ਪੰਜ ਤੱਤ ਮਿਲ ਦੇਹੀ ਕਾ ਆਕਾਰ, ਆਕਾਸ਼ ਵਾਯੂ ਅਗਨ ਜਲ ਤੇ ਧਰਤੀ, ਇਹ ਪੰਜਾਂ ਤੱਤਾਂ ਨਾਲ ਸਾਰਾ ਸੰਸਾਰ ਬਣਿਆ। ਪੰਜ ਤੱਤ ਮਿਲ ਦੇਹੀ ਕਾ ਆਕਾਰ, ਅੱਗੋਂ ਹਜ਼ੂਰ ਅਗਲੀ ਪੰਕਤੀ 'ਚ ਫਰਮਾਨ ਕਰਦੇ ਹਨ ਜੀ,
1: ਘੱਟ ਵੱਧ ਕੋ ਕਰੇ ਵਿਚਾਰ,
0: ਕੋਈ ਵਿਚਾਰ ਕਰਕੇ ਦੱਸੋ ਵੀ ਕੋਈ ਘੱਟ ਵੱਧ ਹੈ? ਉੱਚੀ ਜਾਤ ਵਾਲੇ ਦੇ ਅੰਦਰ ਕੋਈ ਪੰਜ ਤੱਤ ਦੀ ਮਿੱਟੀ ਵੱਧ ਨਹੀਂ ਲੱਗੀ, ਉੱਚੀ ਜਾਤ ਵਾਲੇ ਦੇ ਅੰਦਰ ਕੋਈ ਜੋਤ ਵੱਧ ਨਹੀਂ ਜਗਦੀ, ਨੀਵੀਂ ਜਾਤ ਵਾਲੇ ਦੇ ਤਨ ਨੂੰ ਕੋਈ ਮਿੱਟੀ ਘੱਟ ਨਹੀਂ ਲੱਗੀ। ਘੱਟ ਵੱਧ ਕੋ ਕਰੇ ਵਿਚਾਰ, ਕੋਈ ਕਰੋ ਵਿਚਾਰ, ਤਮਾਮ ਸੰਸਾਰ ਇੱਕੋ ਜੀ ਰਚਨਾ ਤੋਂ ਬਣਿਆ। ਅਤੇ ਫਿਰ ਇਹ ਸਾਡੇ ਮਾਨਸੀ ਭੇਦ ਨੇ, ਅੰਦਰ ਦੀ ਸਾਡੀ ਨੀਚ ਭਾਵਨਾ कि अपने नू आपस को दीर्घ कर जाना है और उनको लगमात मनसा बाचा करमना। मैं देखे दोजक जात अपने आप नू जानदा मैं दीर्घ मैं वड्डा ते दूजे नू कहंदा लगुमात ए लघु है छोटा है। साहब कहन लगे ना ना भलिया इको जी करते रचना रचाई इको जी सब दे अंदर जोत पाई तो तू केड़ी अवस्था दे विच एक घट वध ऊच नीच दे भेद भाव विच चला गया है जी।
1: कहत नानक एहो जीओ कर्म बंध होई।
0: धन गुरु अमरदास पातशाह जी फरमान करदे ने कहत नानक एहो जीओ कर्म बंध होई। ए कर्मां दे बंधन विच फसिया होया कर्म की करदा है जरा गल ध्यान च रखियो। गंगू ब्राह्मण है बहुत उच्ची जात है पर काम किन्ने नीच कीते ने। साहबजादियां नू माता गुजर कौर जी नू घर विश्राम दे के सिरे ठाणे फड़ौंदा पिया। जात ब्राह्मण है कर्म शूद्रां तो भैड़े ने। इधर भाई जैता जी जात शूद्र है कर कर्म ओ रंगरेते गुरु के बेटे पे बांधे ने। ए है कर्म की करदा है कहत नानक एहो जियो कर्म बंद होई। ए जी कर्मां दे बंधन विच की कर्म पिया करदा है दे आधार ते गल है जी।
1: बिन सतगुर भेटे मुक्त ना होई।
0: देखो धन गुरु ग्रंथ साहिब जी ने किड्डी बख्शिश कीती है इत्थे आके सानू इन्हां चीजां तो मुक्त कीता है। भलियो एहो जी ऊच नीच भेद भाव तो मुक्त हो जाओ वैर विरोध ईरखा निंदा चुगली तो मुक्त हो जाओ। भलिया अपने आप नू हंकार विच पार के उच्चे ते दूजे नू नीवा दिखाउण दी कोशिश ना करो मुक्त हो जाओ। औगुणा तो मुक्त हो जाओ होमै हंकार तो मुक्त हो जाओ जातिवाद दे बंधना तो मुक्त हो जाओ। एक प्लेटफार्म ते कठे होके अज श्री श्री अकाल तख्त साहब जी की छत्र छाया हेठ ते धन गुरु रामदास पातशाह जी दियां जिथे दिन रात बरकतां पईयां वगदियां अज उस दर नाल जुड़ के मैं एक बेनती करदे हां। जदों असीं धन गुरु रामदास जी दे दर ते आउंदे हां मैं बेनती करा इत्थे संगत कठी मिल गई इत्थे पंगत कठी मिल गई इत्थे सरोवर सारियां लई कठा मिल गया इत्थे धन गुरु रामदास जी दी बरकत नाल सारे संसार नू गुरु ग्रंथ साहिब जी दा उपदेश कठा मिल गया। इन्हां मार्गां ते चलदियां चलदियां कदी सानू दसम पातशाह जी दे दर खंडे बाटे दी अमृत पहल इक बाटा इकट्ठा मिल गया आपस विच प्रेम भाव दे नाल होए इकत्तर। मिलो मेरे भाई दुबदा दूर करो लिव लाए हर नाम के होवो जोड़ी गुरमुख बैसो सफा विछाए। ए बिन सतगुर पेटे मुक्त न हुई। धन गुरु ग्रंथ साहिब जी दे चरणां नाल गुरु रामदास जी दे दर नाल जुड़े रहे हो अनंत बरकतां झोली विच इस दर दियां पवन ते जीवन सुहेला ते सफला होवे। इन्हां अखरां नाल धन गुरु ग्रंथ साहिब महाराज जी दा कोटान कोट धन्नवाद। धन गुरु रामदास महाराज जी का कोटान कोट धन्नवाद जिन्हां दी बरकत नाल सारा संसार झोलियां पिया भरदा उस मेरे साहब जी दे दर ते कोटान कोट नमस्कार। समूह गुरु घर के प्रबंध का बहुत धन्नवाद। सिंह साहब मुख ग्रंथी सचखंड श्री हरिमंदर साहब सिंह साहब ज्ञानी अमरजीत सिंह साहब जी का तहे दिलो धन्नवाद। आईया संगतां नू हथ जोड़ अदब अदाब सहित जी आया आखदियां सारिया संगतां का तहे दिलो धन्नवाद। भाई साहब जी ने शब्द सरवण करवाया तिन्हां का तहे दिलो धन्नवाद। आओ दसरे दियां भुल्लां दी खिमा करदियां पावन शब्द दियां अंतम पंक्तियां फिर सरवण करके मुड़ फतेह नाल सा

0: ਤੁਰਕੀ ਬਾਣੀ ਆਏ ਤਿੰਨ ਸਗਲੀ ਚਿੰਤ ਮਿਟਾਏ। ਤੁਰਕੀ ਬਾਣੀ ਸਾਨੂੰ ਗੁਰੂ ਸਾਹਿਬਾਨ ਨੇ ਸਾਡੇ ਤੇ ਤਰਸ ਕਰਕੇ ਆਪਣੀ ਕਿਰਪਾ ਦੁਆਰਾ ਪ੍ਰੇਮ ਪਦਾਰਥ ਬਖਸ਼ਿਆ ਹੈ। ਜਦ ਅਸੀਂ ਗੁਰਬਾਣੀ ਵਿਚਾਰਦੇ ਹਾਂ ਤਾਂ ਸਾਡੀਆਂ ਗੁਰੂ ਸਾਹਿਬਾਂ ਨਾਲ ਗੱਲਾਂ ਹੁੰਦੀਆਂ ਹਨ। ਗੁਰੂ ਸਾਹਿਬਾਂ ਨਾਲ ਗੱਲਾਂ ਕਰਨ ਦਾ ਇੱਕ ਨਿਮਾਣਾ ਜਿਹਾ ਹੀਲਾ ਪ੍ਰੋਗਰਾਮ ਗੁਰਬਾਣੀ ਵਿਚਾਰ ਦੇ ਤਹਿਤ ਹਰ ਰੋਜ਼ ਸੁਣਨਾ ਸ਼ਾਮੀ ਹਰਮਨ ਰੇਡੀਓ ਤੇ।
1: ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ। 24 ਘੰਟੇ 7 ਦਿਨ
2: ਹਰਮਨ ਰੇਡੀਓ।
3: ਹੁਣ ਪੇਸ਼ ਹੈ ਹਰਮਨ ਰੇਡੀਓ ਦੇ ਨਿਊਜ਼ ਡੈਸਕ ਤੋਂ ਇਸ ਘੰਟੇ ਦੀਆਂ ਖਬਰਾਂ ਦਾ ਬੁਲੇਟਿਨ।
4: ਕੁਲਦੀਪ ਸਿੰਘ ਔਲਖ ਵੱਲੋਂ ਸਪੋਰਟਸ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਖੇਡ ਜਗਤ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ ਹਰਮਨ ਰੇਡੀਓ ਆਸਟ੍ਰੇਲੀਆ ਦੀ ਨਿਊਜ਼ ਟੀਮ। ਪਹਿਲਾਂ ਚੋਣਵੀਆਂ ਖਬਰਾਂ। ਵਾਲਾਰੂਸ ਨੇ ਕੈਟਲਿਨ ਹਾਲਸ ਨੂੰ ਗੁਆ ਦਿੱਤਾ, ਪਰ ਸਿਡਨੀ ਚੌਗੁਣੀ ਹੈਡਰ ਵਿਚ ਸਕਾਟਲੈਂਡ ਟੈਸਟ ਲਈ ਮਾਇਆ ਸਟੀਵਰਟ ਨੂੰ ਵਾਪਸ ਪ੍ਰਾਪਤ ਕੀਤਾ। ਵਾਲਾਬੀਜ਼ ਨੇ ਆਲ ਬਲੈਕਸ ਦੇ ਖਿਲਾਫ ਬਲੇਡੀ ਸਲੋ ਕੱਪ ਦੇ ਆਖਰੀ ਟੈਸਟ ਲਈ ਡੈਕਲਨ ਮੈਰੀਡਿਥ ਤੇ ਭਰੋਸਾ ਜਤਾਇਆ। ਆਸਟ੍ਰੇਲੀਆ ਦਾ ਰਗਬੀ ਲੀਗ ਵਿਸ਼ਵ ਕੱਪ ਤੇ ਦਬਦਬਾ। 17 ਸਾਲਾਂ ਬਾਅਦ ਪੰਜਾਬ ਵਿਚ ਹਾਕੀ ਦਾ ਅੰਤਰਰਾਸ਼ਟਰੀ ਰੰਗ ਏਸ਼ੀਅਨ ਚੈਂਪੀਅਨਸ ਟਰਾਫੀ ਨਾਲ ਵਾਪਸੀ। ਵੈਸਟ ਇੰਡੀਜ਼ ਨੇ ਭਾਰਤ ਨੂੰ ਹਰਾ ਕੇ ਸੀਰੀਜ਼ ਬਰਾਬਰ ਕੀਤੀ। ਕੀ ਨਿਊਜ਼ੀਲੈਂਡ ਭਾਰਤ ਦੇ ਵੱਡੇ ਸ਼ਾਟ ਖੇਡਣ ਵਾਲੇ ਬੱਲੇਬਾਜ਼ਾਂ ਨੂੰ ਰੋਕ ਸਕੇਗਾ? ਮਿਸ਼ੇਲ ਸੈਂਟਨਰ ਨੇ ਆਪਣੀ ਯੋਜਨਾ ਦਾ ਖੁਲਾਸਾ ਕੀਤਾ। ਹੁਣ ਖਬਰਾਂ ਵਿਸਥਾਰ ਨਾਲ। ਵਾਲਾਰੂਸ ਨੇ ਕੈਟਲਿਨ ਹਾਲਸ ਨੂੰ ਗੁਆ ਦਿੱਤਾ, ਪਰ ਸਿਡਨੀ ਚੌਗੁਣੀ ਹੈਡਰ ਵਿਚ ਸਕਾਟਲੈਂਡ ਟੈਸਟ ਲਈ ਮਾਇਆ ਸਟੀਵਰਟ ਨੂੰ ਵਾਪਸ ਪ੍ਰਾਪਤ ਕੀਤਾ। ਮਾਇਆ ਸਟੀਵਰਟ ਸ਼ਨੀਵਾਰ ਨੂੰ ਸਕਾਟਲੈਂਡ ਦੇ ਖਿਲਾਫ ਸਿਡਨੀ ਵਿਚ ਹੋਣ ਵਾਲੇ ਮੁਕਾਬਲੇ ਲਈ ਵਾਲਰੂਸ ਟੀਮ ਵਿਚ ਵਿੰਗਰ ਵਜੋਂ ਵਾਪਸ ਪਰਤ ਰਹੀ ਹੈ। ਫੁੱਲਬੈਕ ਕੈਟਲਿਨ ਹਾਲਸ ਸਿਰ ਵਿਚ ਸੱਟ ਲੱਗਣ ਕਾਰਨ ਮੈਚ ਨਹੀਂ ਖੇਡ ਸਕੇਗੀ, ਜਿਸ ਨਾਲ ਟੀਮ ਨੂੰ ਝਟਕਾ ਲੱਗਾ ਹੈ, ਪਰ ਸਟੀਵਰਟ ਦੀ ਵਾਪਸੀ ਟੀਮ ਲਈ ਇਕ ਵੱਡੀ ਰਾਹਤ ਹੈ। ਜੋ ਕਿ 20 ਸਾਲਾਂ ਦੀ ਹੈ, ਉਸਦੀ ਸਿਰ ਦੀ ਸੱਟ ਕਾਰਨ ਗੈਰ ਹਾਜ਼ਰੀ ਟੀਮ ਲਈ ਨੁਕਸਾਨਦੇਹ ਹੈ, ਪਰ ਵਾਲਰੂਸ ਨੇ ਤਜਰਬੇਕਾਰ ਵਿੰਗਰ ਮਾਇਆ ਸਟੀਵਰਟ ਨੂੰ ਟੀਮ ਵਿਚ ਵਾਪਸ ਸ਼ਾਮਲ ਕਰ ਲਿਆ ਹੈ, ਜਿਸ ਨਾਲ ਨੂੰ ਫਿਰ ਤੋਂ ਬਲ ਮਿਲਿਆ ਹੈ। ਆਪਣੇ ਆਖਰੀ ਟੈਸਟ ਮੈਚ ਵਿਚ ਵਾਲਰੂਸ ਨੇ ਪਿਛਲੇ ਮਹੀਨੇ ਐਡਿਨਬਰਗ ਵਿਚ 30-10 ਦੇ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ ਸੀ। ਵਾਲਾਬੀਜ਼ ਨੇ ਆਲ ਬਲੈਕਸ ਦੇ ਖਿਲਾਫ ਬਲੇਡੀ ਸਲੋ ਕੱਪ ਦੇ ਆਖਰੀ ਟੈਸਟ ਲਈ ਡੈਕਲਨ ਮੈਰੀਡਿਥ ਤੇ ਭਰੋਸਾ ਜਤਾਇਆ। ਡੈਕਲਨ ਮੈਰੀਡਿਥ ਆਪਣੇ ਜਵਾਨ ਟੈਸਟ ਕੈਰੀਅਰ ਵਿਚ ਸਿਰਫ ਚੌਥੀ ਵਾਰ ਆਲ ਬਲੈਕਸ ਦੇ ਖਿਲਾਫ ਫਲਾਈ ਹਾਫ ਦੇ ਤੌਰ ਤੇ ਖੇਡਣਗੇ, ਕਿਉਂਕਿ ਵਾਲਾਬੀਜ਼ ਸੈਟਡੇ ਨੂੰ ਸਿਡਨੀ ਦੇ ਸਟੇਡੀਅਮ ਆਸਟ੍ਰੇਲੀਆ ਵਿਚ ਹੋਣ ਵਾਲੇ ਬਲੈਡੀ ਸਲੋ ਕੱਪ ਦੇ ਆਖਰੀ ਮੁਕਾਬਲੇ ਲਈ ਬਦਲਾ ਕਰ ਰਹੇ ਹਨ, ਜਿਨ੍ਹਾਂ ਨੇ ਜੁਲਾਈ ਵਿਚ ਫਰਾਂਸ ਦੇ ਖਿਲਾਫ ਆਪਣਾ ਟੈਸਟ ਡੈਬਿਊ ਕੀਤਾ ਸੀ। ਮੈਰੀਡਿਥ ਨੇ ਨੰਬਰ 10 ਦੀ ਜਰਸੀ ਵਿਚ ਬੇਨ ਡੋਨਲਡਸਨ ਦੀ ਥਾਂ ਲਈ ਹੈ। ਬੈਕਅਪ ਫਲਾਈ ਹਾਫ ਹੈਰੀ ਮੈਕਲੋਗਲਿਨ ਫਿਲਿਪਸ ਜੇਕਰ ਉਹ ਸਿਡਨੀ ਵਿਚ ਰਿਜ਼ਰਵ ਵਜੋਂ ਆਉਂਦਾ ਹੈ ਤਾਂ ਆਪਣਾ ਟੈਸਟ ਡੈਬਿਊ ਕਰੇਗਾ। ਉਸਦੇ ਨਾਲ ਬੈਂਚ ਤੇ ਰਿਜ਼ਰਵ ਸਕਰਮ ਹਾਫ ਕਲਾਨੀ ਥੋਮਸ ਵੀ ਸ਼ਾਮਲ ਹੈ, ਜਿਸ ਨੇ ਅਜੇ ਤੱਕ ਕੋਈ ਬਲੈਡੀ ਸਲੋ ਕੱਪ ਟੈਸਟ ਨਹੀਂ ਖੇਡਿਆ ਹੈ। ਬਾਕੀ ਵਾਲਾਬੀਜ਼ ਦੀ ਮੈਚ ਡੇ ਟੀਮ ਵਿਚ ਸਾਬਕਾ ਆਲ ਬਲੈਕ ਏਡਨ ਰਾਸ ਲੂਜ਼ਹੈੱਡ ਪ੍ਰਾਪ ਦੇ ਤੌਰ ਤੇ ਹੁੱਕਰ ਜੋਸ਼ ਨਾਸਰ ਦੇ ਨਾਲ ਖੇਡਣਗੇ। ਹੁੱਕਰ ਵਿਲੀ ਪੋਲਾਰਡ, ਲੋਕ ਜੋਸ਼ ਕੈਨਮ, ਓਪਨ ਸਾਈਡ ਫਲੈਕਰ ਕਾਰਲੋ ਟਿਜਾਨੋ ਅਤੇ ਯੂਟਿਲਿਟੀ ਬੈਕ ਫਿਲਿਪੋ ਡੋਗਨੋ ਰਿਜ਼ਰਵ ਵਜੋਂ ਵਾਲਾਬੀਜ਼ ਦੀ ਟੀਮ ਵਿਚ ਵਾਪਸ ਆ ਗਏ ਹਨ। ਬਲੈਡਿਸ ਲੋ ਕੱਪ ਟੈਸਟ ਸਟੇਡੀਅਮ ਆਸਟ੍ਰੇਲੀਆ ਵਿਚ ਇਕ ਇਤਿਹਾਸਕ ਚੌਕੜੀ ਹੈਡਰ ਦਾ ਸਮਾਪਤ ਕਰੇਗਾ। ਆਸਟ੍ਰੇਲੀਆ ਦਾ ਰਗਬੀ ਲੀਗ ਵਿਸ਼ਵ ਕੱਪ ਤੇ ਦਬਦਬਾ। ਲਗਭਗ 10 ਸਾਲ ਪਹਿਲਾਂ ਔਰਤਾਂ ਦੇ ਰਗਬੀ ਲੀਗ ਵਿਸ਼ਵ ਕੱਪ ਦਾ ਫਾਈਨਲ ਉਹ ਆਖਰੀ ਦਿਨ ਸੀ ਜਦੋਂ ਸਭ ਕੁਝ ਬਦਲ ਗਿਆ। ਇਸ ਦੇ ਬਾਅਦ ਵਾਲੇ ਸੀਜ਼ਨ ਵਿਚ ਇੰਟਰਸਟੇਟ ਸੀਰੀਜ਼ NRL ਦੇ ਝੰਡੇ ਹੇਠ ਆ ਗਈ। ਪਹਿਲਾ NRLW ਸੀਜ਼ਨ ਸ਼ੁਰੂ ਹੋਇਆ ਅਤੇ ਔਰਤਾਂ ਦੇ ਰਗਬੀ ਲੀਗ ਨੇ ਵੱਡੀਆਂ ਛਲਾਂਗਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਉਸ ਇਤਿਹਾਸਕ ਪਲ ਦੇ ਕੁਝ ਖਿਡਾਰੀ ਜੋ ਅੱਜ ਕੱਲ ਪੈਰਾਮਾਟਾ ਵਿਚ ਸ਼ੁਰੂ ਹੋਣ ਵਾਲੇ ਆਸਟ੍ਰੇਲੀਆ ਤੇ ਸਮੋਆ ਦੇ ਮੈਚ ਨਾਲ ਸ਼ੁਰੂ ਹੋ ਰਹੇ ਇਸ ਸਾਲ ਦੇ ਰਗਬੀ ਲੀਗ ਵਿਸ਼ਵ ਕੱਪ ਲਈ ਅਜੇ ਵੀ ਮੌਜੂਦ ਹਨ। ਉਹ ਔਰਤਾਂ ਦੇ ਰਗਬੀ ਲੀਗ ਦੇ ਵਿਸਤਾਰ ਲਈ ਅਤੇ NRLW ਤੱਕ ਪਹੁੰਚਣ ਵਾਲੇ ਸੁਧਰੇ ਹੋਏ ਰਾਹ ਦੇ ਲਾਭਪਾਤਰੀਆਂ ਵਜੋਂ ਜੋ ਸੰਭਵ ਹੈ ਉਸਦੀ ਇਕ ਝਲਕ ਪੇਸ਼ ਕਰਦੇ ਹਨ। ਔਰਤਾਂ ਦੀ ਖੇਡ ਵੀ ਉਸੇ ਰਸਤੇ ਤੇ ਹੈ ਪਰ ਅਜੇ ਓਨੀ ਅੱਗੇ ਨਹੀਂ। ਇੱਕ ਦਿਨ ਸਮੋਆ ਵਰਗੀ ਟੀਮ ਵਿਸ਼ਵ ਕੱਪ ਨੂੰ ਸੱਚਮੁੱਚ ਚੁਣੌਤੀ ਦੇ ਸਕਦੀ ਹੈ। ਫਿਜੀ ਵਿਸ਼ਵ ਕੱਪ ਵਿੱਚ ਆਪਣੀ ਸ਼ੁਰੂਆਤ ਕਰੇਗੀ ਅਤੇ ਪਾਪੂਆ ਨਿਊ ਗਿਨੀ ਹਾਲ ਦੇ ਸਾਲਾਂ ਵਿੱਚ ਆਪਣੀ ਲਗਾਤਾਰ ਤਰੱਕੀ ਨੂੰ ਜਾਰੀ ਰੱਖਣ ਦੀ ਕੋਸ਼ਿਸ਼ ਕਰੇਗੀ। ਏਸ਼ੀਆਈ ਖੇਡਾਂ 2023 ਦੇ ਮੈਨਸ ਹਾਕੀ ਦੇ ਫਾਈਨਲ ਜਿੱਥੇ ਮਲੇਸ਼ੀਆ ਤੇ ਭਾਰਤ ਦਾ ਮੁਕਾਬਲਾ ਹੋਇਆ, ਉਸ ਮੈਚ ਵਿੱਚ ਭਾਰਤੀ ਖਿਡਾਰੀਆਂ ਨੇ ਗੋਲ ਕਰਕੇ ਖੁਸ਼ੀ ਮਨਾਈ। ਹੁਣ 17 ਸਾਲਾਂ ਬਾਅਦ ਪੰਜਾਬ ਵਿੱਚ ਮੁੜ ਅੰਤਰਰਾਸ਼ਟਰੀ ਹਾਕੀ ਦਾ ਦੌਰ ਸ਼ੁਰੂ ਹੋਵੇਗਾ, ਜਦੋਂ ਭਾਰਤ ਜਲੰਧਰ ਅਤੇ ਮੋਹਾਲੀ ਵਿੱਚ 27 ਅਕਤੂਬਰ ਤੋਂ 2 ਨਵੰਬਰ ਤੱਕ ਦੂਜੀ ਵਾਰ ਮੈਨਸ ਏਸ਼ੀਅਨ ਚੈਂਪੀਅਨ ਟਰਾਫੀ ਦੀ ਮੇਜ਼ਬਾਨੀ ਕਰੇਗਾ। ਇਸ ਰਾਜ ਵਿੱਚ ਆਖਰੀ ਵਾਰ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ 2009 ਵਿੱਚ ਪੰਜਾਬ ਗੋਲਡ ਕੱਪ ਆਯੋਜਿਤ ਹੋਇਆ ਸੀ। ਇਸ ਟੂਰਨਾਮੈਂਟ ਵਿੱਚ 6 ਟੀਮਾਂ, ਜਿਨ੍ਹਾਂ ਵਿੱਚ ਮੇਜ਼ਬਾਨ ਭਾਰਤ, ਮਲੇਸ਼ੀਆ, ਦੱਖਣੀ ਕੋਰੀਆ, ਚੀਨ, ਜਾਪਾਨ ਅਤੇ ਬੰਗਲਾਦੇਸ਼ ਸ਼ਾਮਲ ਹਨ, ਖਿਤਾਬ ਲਈ ਜੂਝਣਗੀਆਂ। ਪੰਜਾਬ ਦਾ ਭਾਰਤੀ ਹਾਕੀ ਵਿੱਚ ਉਧਮ ਸਿੰਘ ਅਤੇ ਬਲਬੀਰ ਸਿੰਘ ਸੀਨੀਅਰ ਵਰਗੇ ਦਿੱਗਜਾਂ ਤੋਂ ਲੈ ਕੇ ਮਨਪ੍ਰੀਤ ਸਿੰਘ ਅਤੇ ਹਰਮਨਪ੍ਰੀਤ ਸਿੰਘ ਵਰਗੇ ਮੌਜੂਦਾ ਖਿਡਾਰੀਆਂ ਤੱਕ ਪੀੜ੍ਹੀਆਂ ਤੋਂ ਯੋਗਦਾਨ ਰਿਹਾ ਹੈ। ਜਲੰਧਰ ਦੇ ਬਲਟਨ ਪਾਰਕ ਵਿੱਚ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ 27 ਅਕਤੂਬਰ ਤੋਂ 2 ਨਵੰਬਰ ਤੱਕ ਉਦਘਾਟਨ ਸਮਾਰੋਹ ਅਤੇ ਲੀਗ ਪੜਾਅ ਦੇ ਮੈਚਾਂ ਦੀ ਮੇਜ਼ਬਾਨੀ ਕਰੇਗਾ। ਇਸ ਤੋਂ ਬਾਅਦ ਟੂਰਨਾਮੈਂਟ ਮੋਹਾਲੀ ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਇੰਟਰਨੈਸ਼ਨਲ ਹਾਕੀ ਸਟੇਡੀਅਮ ਵਿੱਚ 4 ਅਤੇ 5 ਨਵੰਬਰ ਨੂੰ ਸੈਮੀਫਾਈਨਲ ਅਤੇ ਮੈਡਲ ਮੈਚਾਂ ਲਈ ਅੱਗੇ ਵਧੇਗਾ। ਵੈਸਟ ਇੰਡੀਜ਼ ਨੇ ਭਾਰਤ ਨੂੰ ਹਰਾ ਕੇ ਸੀਰੀਜ਼ ਬਰਾਬਰ ਕੀਤੀ। ਵੀਰਵਾਰ ਨੂੰ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਹੈਦਰਾਬਾਦ ਵਿਖੇ ਖੇਡੇ ਗਏ 4th T20I ਮੈਚ ਵਿਚ ਭਾਰਤ 248 ਦੇ ਟੀਚੇ ਦਾ ਪਿੱਛਾ ਕਰਦੇ ਹੋਏ 24 ਦੌੜਾਂ ਨਾਲ ਹਾਰ ਗਿਆ, ਜਿਸ ਨਾਲ 5 ਮੈਚਾਂ ਦੀ ਲੜੀ 2-2 ਨਾਲ ਬਰਾਬਰ ਹੋ ਗਈ। ਤਿਲਕ ਵਰਮਾ ਅਤੇ ਨਿਤੀਸ਼ ਰੈਡੀ ਨੇ 6ਵੀਂ ਵਿਕਟ ਲਈ 70 ਦੌੜਾਂ ਜੋੜ ਕੇ ਭਾਰਤ ਨੂੰ ਮੈਚ ਵਿਚ ਵਾਪਸੀ ਕਰਵਾਈ, ਪਰ 17ਵੇਂ ਓਵਰ ਵਿਚ ਤਿਲਕ ਅਤੇ 19ਵੇਂ ਓਵਰ ਵਿਚ ਰੈਡੀ ਦੇ ਆਊਟ ਹੋਣ ਕਾਰਨ ਭਾਰਤ ਲਈ ਜਿੱਤਣਾ ਬਹੁਤ ਔਖਾ ਹੋ ਗਿਆ। ਪੌਲ ਨੇ ਵੈਸਟ ਇੰਡੀਜ਼ ਵੱਲੋਂ ਗੇਂਦਬਾਜ਼ੀ ਵਿਚ 4 ਓਵਰਾਂ ਵਿਚ 41 ਦੌੜਾਂ ਦੇ ਕੇ 5 ਵਿਕਟਾਂ ਲਈਆਂ, ਜਿਸ ਨਾਲ ਉਸਦੀ ਟੀਮ ਨੂੰ ਜਿੱਤ ਹਾਸਲ ਕਰਨ ਵਿਚ ਮਦਦ ਮਿਲੀ। ਇਸ ਤੋਂ ਪਹਿਲਾਂ ਸ਼ਈ ਹੋਪ ਨੇ ਅਜੇਤੂ ਸੈਂਕੜਾ ਜੜਿਆ, ਜਿਸ ਨਾਲ ਵੈਸਟ ਇੰਡੀਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 247 ਦਾ ਸਕੋਰ ਬਣਾਇਆ। ਵੈਸਟ ਇੰਡੀਜ਼ ਨੇ 16 ਛੱਕੇ ਅਤੇ 18 ਵਾਧੂ ਦੌੜਾਂ ਬਣਾਈਆਂ, ਜਦੋਂ ਕਿ ਭਾਰਤੀ ਗੇਂਦਬਾਜ਼ਾਂ ਨੂੰ ਰੋਕਣ ਵਿਚ ਕਾਫ਼ੀ ਮੁਸ਼ਕਲ ਆਈ। ਹੋਪ ਦਾ ਇਹ ਸੈਂਕੜਾ ਉਸਦੀ ਲੜੀ ਵਿਚ ਦੂਜਾ, ਟੂਰ ਤੇ ਚੌਥਾ ਅਤੇ T20 ਅੰਤਰਰਾਸ਼ਟਰੀ ਮੈਚਾਂ ਵਿਚ ਤੀਜਾ ਸੀ। ਕੀ ਨਿਊਜ਼ੀਲੈਂਡ ਭਾਰਤ ਦੇ ਵੱਡੇ ਸ਼ਾਟ ਖੇਡਣ ਵਾਲੇ ਬੱਲੇਬਾਜ਼ਾਂ ਨੂੰ ਰੋਕ ਸਕੇਗਾ?

0: ਜਾਇਜ਼ਾ ਲੈਣਾ ਪੈਂਦਾ ਹੈ ਅਤੇ ਉਹਨਾਂ ਦਾ ਫਾਇਦਾ ਉਠਾਉਣਾ ਪੈਂਦਾ ਹੈ। ਸੈਂਟਨਰ ਨੇ ਮੰਨਿਆ ਕਿ ਇਹੋ ਜਿਹੇ ਹਮਲਾਵਰ ਵਿਰੋਧੀਆਂ ਵਿਰੁੱਧ ਬਾਉਂਡਰੀਆਂ ਆਉਣਗੀਆਂ, ਪਰ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਗੇਂਦਬਾਜ਼ਾਂ ਨੂੰ ਉਹਨਾਂ ਦਰਮਿਆਨ ਪੈਣ ਵਾਲੀਆਂ ਗੇਂਦਾਂ ਤੇ ਧਿਆਨ ਦੇਣਾ ਚਾਹੀਦਾ ਹੈ। ਅਭਿਸ਼ੇਕ, ਈਸ਼ਾਨ ਅਤੇ ਸੰਜੂ ਦਾ ਸਾਹਮਣਾ ਕਰਨ ਦੀ ਸੰਭਾਵਨਾ ਨੇ ਸੈਂਟਨਰ ਨੂੰ ਖਾਸ ਕਰਕੇ ਪਾਵਰ ਪਲੇ ਦੌਰਾਨ ਰਣਨੀਤਕ ਲਚਕਤਾ ਤੇ ਜ਼ੋਰ ਦੇਣ ਲਈ ਪ੍ਰੇਰਿਤ ਕੀਤਾ ਹੈ। ਸੈਂਟਨਰ ਨੇ ਸਵੀਕਾਰ ਕੀਤਾ ਕਿ ਆਧੁਨਿਕ T20 ਕ੍ਰਿਕਟ ਦੇ ਪਾਵਰ ਪੈਕ ਸੁਭਾਅ ਨੇ ਗੇਂਦਬਾਜ਼ਾਂ ਲਈ ਜੀਵਨ ਨੂੰ ਹੋਰ ਮੁਸ਼ਕਲ ਬਣਾ ਦਿੱਤਾ ਹੈ, ਜਿਸ ਵਿਚ ਇਕ ਸਪੈਲ ਵਿਚ 30-40 ਦੌੜਾਂ ਦੇਣਾ ਵੀ ਵਧੀਆ ਪ੍ਰਦਰਸ਼ਨ ਹੋ ਸਕਦਾ ਹੈ। IPL ਵਿਚ ਇਸ ਨੌਜਵਾਨ ਬੱਲੇਬਾਜ਼ ਦੇ ਕਾਰਨਾਮੇ ਵੇਖਣ ਤੋਂ ਬਾਅਦ ਨਿਊਜ਼ੀਲੈਂਡ ਦੇ ਕਪਤਾਨ ਨੂੰ ਉਮੀਦ ਹੈ ਕਿ ਭਾਰਤ ਦੇ ਪਾਵਰ ਹਿੱਟਰ ਸ਼ੁਰੂਆਤ ਤੋਂ ਹੀ ਉਨ੍ਹਾਂ ਦੇ ਗੇਂਦਬਾਜ਼ਾਂ ਨੂੰ ਪਰਖਣਗੇ। ਭਾਵੇਂ ਉਹ ਸੂਰਿਆਵੰਸ਼ੀ ਹੋਵੇ, ਅਭਿਸ਼ੇਕ, ਈਸ਼ਾਨ ਜਾਂ ਸੰਜੂ, ਭਾਰਤ ਕੋਲ ਪੂਰੀ ਲਾਈਨਅਪ ਵਿਚ ਪਾਵਰ ਹੈ। ਹਰਮਨ ਰੇਡੀਓ ਹਰ ਰੋਜ਼ ਲੈ ਕੇ ਆਉਂਦਾ ਹੈ ਖੇਡ ਖਬਰਾਂ। ਖੇਡਾਂ ਸੰਬੰਧੀ ਕੋਈ ਵੀ ਜਾਣਕਾਰੀ ਸਾਂਝੀ ਕਰਨ ਲਈ ਸਾਡੇ ਨਾਲ ਸੰਪਰਕ ਕਰੋ। ਮਿਲਦੇ ਹਾਂ ਅਗਲੇ ਬੁਲੇਟਿਨ ਵਿਚ। ਧੰਨਵਾਦ।
1: ਹਰਮਨ ਰੇਡੀਓ ਦੇ ਨਿਊਜ਼ ਡੈਸਕ ਤੋਂ ਤੁਸੀਂ ਦਿਨ ਵਿਚ 6

0: ਵਾਰ ਖਬਰਾਂ ਦਾ ਬੁਲੇਟਿਨ ਅਤੇ 2 ਵਾਰ ਵਿਸਤਾਰ ਵਿੱਚ ਖਬਰਸਾਰ ਸੁਣਦੇ ਹੋ। ਤੁਸੀਂ ਇਹ ਬੁਲੇਟਿਨ ਵਟਸਐਪ ਤੇ ਵੀ ਸਬਸਕ੍ਰਾਈਬ ਕਰ ਸਕਦੇ ਹੋ।
1: ਪੰਜਾਬ ਜਿਸ ਨੂੰ ਕਹਿੰਦੇ ਨੇ ਉਹ ਧਰਤੀ ਦਾ ਸਿਰਫ ਉਹੀ ਟੋਟਾ ਨਹੀਂ ਜਿੱਥੇ 5 ਦਰਿਆ ਵਹਿੰਦੇ ਸਨ। ਇਸ ਪੰਜਾਬ ਦੀਆਂ ਸਰਹੱਦਾਂ ਤੋਂ ਬਾਹਰ ਵੀ ਧਰਤੀ ਉੱਤੇ ਕਈ ਪੰਜਾਬ ਵਸਦੇ ਨੇ। ਸੋ ਇਸ ਪੰਜਾਬ ਅਤੇ ਉਸ ਪੰਜਾਬ ਵਿਚਲੀ ਸਾਂਝ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ ਪ੍ਰੋਗਰਾਮ ਸਾਂਝ ਰਾਹੀਂ ਤੁਹਾਡੇ ਆਪਣੇ ਰੇਡੀਓ ਸਟੇਸ਼ਨ ਹਰਮਨ ਰੇਡੀਓ ਤੇ। ਸੁਣਦੇ ਰਹੋ ਅਤੇ ਸਾਂਝ ਪਾਉਂਦੇ ਰਹੋ।

0: ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਅੱਗੇ ਅਗੇਰੇ ਜਾ, ਕਰਮਾਂ ਦਾ ਖੱਟਿਆ ਖਾ।
1: ਭਾਵ ਇਹ ਹੈ ਕਿ ਜਿੱਥੇ ਮਰਜ਼ੀ ਚਲੇ ਜਾਓ, ਦੇਸ਼ਾਂ ਪ੍ਰਦੇਸ਼ਾਂ ਚ ਫਿਰ ਲਵੋ, ਕਮਾਈ ਤਾਂ ਕਰਮਾਂ ਦੀ ਹੀ ਖਾਣੀ ਹੈ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ, ਹਰਮਨ ਰੇਡੀਓ, ਆਸਟ੍ਰੇਲੀਆ।

ਕੋਂਗੋ ਦੀ ਇੱਕ ਕਹਾਵਤ ਅਨੁਸਾਰ ਜਿਸ ਨੂੰ ਔਰਤ ਦਾ ਗਾਲੜੀ ਹੋਣਾ ਚੰਗਾ ਨਹੀਂ ਲੱਗਦਾ ਉਸ ਨੂੰ ਵਿਆਹ ਨਹੀਂ ਕਰਾਉਣਾ ਚਾਹੀਦਾ। ਚੰਗੇ ਵਿਚਾਰਾਂ ਲਈ ਜੁੜੇ ਰਹੋ ਕਾਰਮਨ ਰੇਡੀਓ ਦੇ ਨਾਲ।

0: ਜਸਪਿੰਦਰ ਭੱਲਾ ਭਗਵੰਤ ਮਾਨ
1: ਸਾਡੀ ਰੈਲੀ ਚ ਪਹਿਲੀ ਬੜੇ ਨੰਗ ਤੇ ਮਲੰਗ ਇਕੱਠੇ ਹੋਏ ਆ।
0: ਭਜਨਾ ਅਮਲੀ
2: ਤਾਂ ਬੜੇ ਵੱਡੇ ਜਕਾਰੇ ਰਹੇ ਸੰਤ ਕੇ।
0: ਗੁਰਪ੍ਰੀਤ ਘੁੱਗੀ
3: ਮੈਂ ਤੇ ਉਹਨੂੰ ਕਰਦਾ ਸੌਰੀ ਦਿਓ।
0: ਮਾਈ ਮੋਣੋ
4: ਮੈਂ ਪੋਸਤੀਆਂ
0: ਪੋਸਤੀ
5: ਨਹੀਂ ਆਪਣੀ ਮਾਰੀ ਜਾਂਦੇ ਹੋ ਮੇਰੀ ਵੀ ਸੁਣੋ।
0: ਪੋਟੂ ਸ਼ਾਹ
6: ਪਰ ਪੋਟੂ ਸ਼ਾਹ ਯਾ ਜੇਲ ਜਾ ਕੇ ਬੁੱਲੇ ਸ਼ਾਹ ਤਾਂ ਨਹੀਂ ਬਣ ਗਿਆ।
0: ਹੋਰ ਖਾਸ ਖਾਸ ਕਲਾਕਾਰਾਂ ਦੀ ਕਾਮੇਡੀ
7: ਮੇਰੇ ਬਹੁਤਾ ਨਾ ਬੋਲ ਮੈਂ ਪਤਾ ਨਹੀਂ ਕਿਹੜੀ ਗੱਲਾਂ ਚੱਪੇ।
0: ਹਰ ਰੋਜ਼ ਸ਼ਾਮ ਨੂੰ 7 ਤੋਂ 8 ਵਜੇ ਤੱਕ ਸਿੰਨੀ ਸਮੇਂ ਮੁਤਾਬਕ।
8: ਹੋਰ ਤੇ ਹੋਰ ਅੱਜ ਕੱਲ ਇੱਕ ਪੋਸਟਰ ਲੋਕਾਂ ਦੇ ਹੱਥ ਆ ਗਿਆ, ਇੱਕ ਫੋਟੋ ਜੀ ਜਿਹਦੇ 'ਚ ਇੱਕ ਕੁੜੀ ਕਿੱਕਰ ਥੱਲੇ ਗੋਡਿਆਂ 'ਚ ਮੂੰਹ ਲਕੋ ਕੇ ਬੈਠੀ ਹੈ।
9: ਇਹ ਤੇ ਗੱਲ ਠੀਕ ਹੈ। ਪੰਜਾਬ ਦਾ ਕਿਹੜਾ ਟਰੱਕ, ਰਿਕਸ਼ਾ, ਬੱਸ, ਟੈਂਪੂ, ਟਰਾਲੀ, ਰੇਹੜੀ, ਸਕੂਟਰ ਐਸਾ ਹੋਏਗਾ ਜਿਹਦੇ ਪਿੱਛੇ ਪੋਸਟਰ ਨਹੀਂ ਲੱਗਾ ਹੋਏਗਾ?
8: ਉਹ ਤੁਹਾਡੀ ਭਲਵਾਨ, ਹੋਰ ਤੇ ਕੀ, ਪਿੱਛੇ ਜੇ ਮੈਂ ਵੇਖਿਆ ਸਾਡੇ ਲਾਗੇ ਇੱਕ ਰੋੜੀ ਕੁੱਟਣ ਵਾਲਾ ਰੁਲਦੂ ਰਹਿੰਦਾ ਈ।
9: ਹਾਂ,
8: ਉਹਨੂੰ ਹੋਰ ਕੁਛ ਨੀ ਲੱਭਾ, ਉਹਨੇ ਆਪਣੇ ਖੋਤੇ ਦੀ ਪੂਛ ਮਗਰੇ ਪੋਸਟਰ ਬਣਿਆ ਹੋਇਆ। ਇਹ ਤੇ ਸ਼ੁਕਰ ਹੈ ਕੁੜੀ ਦਾ ਮੂੰਹ ਗੋਡਿਆਂ ਚ ਲੁਕਿਆ, ਨਹੀਂ ਤੇ ਵਿਚਾਰੀ ਵੈਸੇ ਨਹੀਂ ਸੀ ਕਿਸੇ ਨੂੰ ਮੂੰਹ ਵਿਖਾਉਣ ਜੋਗੀ ਰਹਿਣੀ।
9: ਮਹਾਰਾਜ, ਉਹ ਪੋਸਟਰ ਹੈ ਹੀ ਬਹੁਤ ਕਮਾਲ ਦਾ, ਤੇ ਲੋਕਾਂ ਨੇ ਕਦਰ ਤਾਂ ਕਰਨੀ ਸੀ ਨਾ। ਉਹ ਇਹੀ ਤਾਂ ਪੰਜਾਬੀਆਂ ਦੀ ਖਾਸੀਅਤ ਆ ਵੀ ਪੰਜਾਬੀ ਹਰ ਚੰਗੀ ਚੀਜ਼ ਦੀ, ਹਰ ਚੰਗੇ ਕਲਾਕਾਰ ਦੀ ਕਦਰ ਕਰਦੇ ਆ।
10: ਹਾਰਮਨ ਰੇਡੀਓ 24/7।

0: ਅਸ ਕਲਾਕਾਰਾਂ ਦੇ ਹਾਸੇ ਠੱਠੇ ਅਰਮਨ ਰੇਡੀਓ ਤੇ।
1: ਅੰਕੂ ਬੇਟੇ ਅੱਜ ਸਕੂਲ ਗਿਆ ਸੀ, ਵਾਪਸ ਕਿਉਂ ਆ ਗਿਆ?
2: ਡੈਡੀ ਅੱਜ ਸਕੂਲ ਬੰਦ ਹੈ, ਕੱਲ ਨੂੰ ਸਰਕਾਰੀ ਛੁੱਟੀ ਹੈ।
1: ਬੇਟਾ ਅੱਜ ਸਕੂਲ ਕਿਉਂ ਬੰਦ ਹੋ ਗਿਆ? ਅੱਜ ਤਾਂ ਸੋਮਵਾਰ ਹੈ।
2: ਡੈਡੀ ਅੱਜ ਹੈਡ ਮਾਸਟਰ ਤੇ ਸਾਇੰਸ ਮਾਸਟਰ ਦਾ ਆਪਸ ਚ ਖੜਕਾ ਹੋਇਆ, ਨਾਲੇ ਪੰਜਾਬੀ ਵਾਲੀ ਭੈਣ ਜੀ ਦੇ ਹੋਰ ਕੋਲੇ ਲੜਕਾ ਹੋਇਆ। ਪੀਟੀ ਮਾਸਟਰ ਨੇ ਰਾਤ ਦਾਰੂ ਪੀ ਕੇ ਆਪਣੇ ਘਰ ਵਾਲੀ ਕੁੱਟੀ ਹੈ, ਇਸ ਕਰਕੇ ਅੱਜ ਸਕੂਲ ਬੰਦ ਹੈ, ਕੱਲ ਨੂੰ ਸਰਕਾਰੀ ਛੁੱਟੀ ਹੈ।
1: ਉਹ ਤਾਂ ਅੱਜ ਤਾਂ ਮੰਗਲਵਾਰ ਹੈ, ਤੂੰ ਅੱਜ ਵੀ ਵਾਪਸ ਆ ਗਿਆ?
2: ਅੱਜ ਆਪਣੇ ਸ਼ਹਿਰ ਚ ਕਿਸੇ ਮੰਤਰੀ ਨੇ ਆਉਣਾ, ਇਸ ਕਰਕੇ ਸੀਆਰਪੀ ਤੇ ਪੁਲਿਸ ਵਾਲਿਆਂ ਨੇ ਸਾਡੇ ਸਕੂਲ ਚ ਡੇਰਾ ਲਾਉਣਾ। ਸਰਕਾਰੀ ਹੁਕਮ ਹੈ ਕਿ ਮਾਸਟਰਾਂ ਨੇ ਜਲਸੇ ਦਾ ਇਕੱਠ ਵਧਾਉਣਾ। ਜਿਹੜੀ ਬੈਂਕ ਚ ਮਾਸਟਰਾਂ ਨੂੰ ਤਨਖਾਹ ਮਿਲਦੀ ਹੈ, ਕਿਸੇ ਨੇ ਉਹ ਬੈਂਕ ਲੁੱਟੀ ਹੈ, ਇਸ ਕਰਕੇ ਅੱਜ ਸਕੂਲ ਬੰਦ ਹੈ, ਕੱਲ ਨੂੰ ਸਰਕਾਰੀ ਛੁੱਟੀ ਹੈ।
1: ਅੱਜ ਤੂੰ ਕਹਿੰਦਾ ਸਕੂਲੋਂ ਮੁੜਾ ਆ, ਅੱਜ ਤਾਂ ਬੁੱਧਵਾਰ ਹੈ।
2: ਡੈਡੀ ਅੱਜ ਅਖਬਾਰ ਦੇ ਪਹਿਲੇ ਪੰਨੇ ਤੇ ਖਬਰ ਛਪੀ ਹੈ, ਕੱਲ ਅਯੁੱਧਿਆ ਮਸਲੇ ਤੇ ਪਾਰਲੀਮੈਂਟ ਚ ਦੁਹਾਈ ਮਚੀ ਹੈ। ਵਿਰੋਧੀ ਧਿਰ ਨੇ ਪ੍ਰਧਾਨ ਮੰਤਰੀ ਦੇ ਅਸਤੀਫੇ ਦੀ ਮੰਗ ਰੱਖੀ ਹੈ, ਨਾਲੇ ਕਿਸੇ ਵੱਡੇ ਸਾਰੇ ਸੂਬੇ ਦੀ ਸਰਕਾਰ ਟੁੱਟੀ ਹੈ, ਇਸ ਕਰਕੇ ਅੱਜ ਸਕੂਲ ਬੰਦ ਹੈ, ਕੱਲ ਨੂੰ ਸਰਕਾਰੀ ਛੁੱਟੀ ਹੈ।
1: ਉਹ ਤਾਂ ਸਰਕਾਰਾਂ ਤਾਂ ਨੀਤੀ ਟੁੱਟਦੀਆਂ ਰਹਿੰਦੀਆਂ, ਤੈਂ ਸਰਕਾਰਾਂ ਤੋਂ ਕੀ ਲੈਣਾ? ਤੂੰ ਚੁੱਪ ਕਰਕੇ ਅੱਜ ਸਕੂਲ ਜਾ, ਅੱਜ ਤਾਂ ਵੀਰਵਾਰ ਹੈ।
2: ਅੱਜ ਹੈਡ ਮਾਸਟਰ ਨੇ ਪੀਟੀਏ ਫੰਡ ਚੋਂ ਕੈਸ਼ ਕਢਾਉਣਾ, ਨਾਲੇ ਅੱਜ ਟੀਵੀ ਤੇ ਭਾਰਤ ਇੰਗਲੈਂਡ ਦਾ ਕ੍ਰਿਕਟ ਦਾ ਮੈਚ ਆਉਣਾ। ਮਾਸਟਰ ਕਹਿੰਦੇ ਅੱਜ ਮੈਚ ਦੇਖੋ, ਬੱਚਿਆਂ ਨੂੰ ਤਾਂ ਰੋਜ਼ ਪੜ੍ਹਾਉਣਾ, ਨਾਲੇ ਸਕੂਲ ਦੀ ਸਫਾਈ ਹੋਊਗੀ, ਕਿਉਂਕਿ ਸਕੂਲ ਚੋਂ ਸੀਆਰਪੀ ਉੱਠੀ ਹੈ, ਇਸ ਕਰਕੇ ਅੱਜ ਸਕੂਲ ਬੰਦ ਹੈ, ਕੱਲ ਨੂੰ ਸਰਕਾਰੀ ਛੁੱਟੀ ਹੈ।
1: ਅੱਜ ਤਾਂ ਸ਼ੁੱਕਰਵਾਰ ਹੈ, ਤੂੰ ਅੱਜ ਵੀ ਸਕੂਲੇ ਗਿਆ, ਕੀ ਗੱਲ ਹੋ ਗਈ?
2: ਅੱਜ ਅੱਧੇ ਮਾਸਟਰ ਚੋਣ ਡਿਊਟੀ ਤੇ ਗਏ ਨੇ, ਕਿਉਂਕਿ ਵੋਟਾਂ ਪੈਣੀਆਂ ਨੇ। ਦੋ ਨੇ ਕਿਤਾਬਾਂ ਦੀ ਦੁਕਾਨ ਕਰ ਲਈ, ਅੱਧੀ ਤਨਖਾਹ ਤੇ ਛੁੱਟੀਆਂ ਲੈ ਲਈਆਂ ਨੇ। ਤਿੰਨ ਚਾਰ ਮਰਦਮਸ਼ੁਮਾਰੀ ਤੇ ਗਏ ਨੇ, ਕਲਾਸਾਂ ਖਾਲੀ ਰਹਿਣੀਆਂ ਨੇ। ਡੈਡੀ ਤਾਹੀਓ ਤਾਂ ਸਕੂਲੀ ਬੱਚਿਆਂ ਦੀ ਤਕਦੀਰ ਫੁੱਟੀ ਹੈ, ਅੱਜ ਸਕੂਲ ਬੰਦ ਹੈ, ਕੱਲ ਨੂੰ ਸਰਕਾਰੀ ਛੁੱਟੀ ਹੈ। ਅੱਜ ਸਕੂਲ ਬੰਦ ਹੈ, ਕੱਲ ਨੂੰ ਸਰਕਾਰੀ ਛੁੱਟੀ ਹੈ। ਹਰਮਨ ਰੇਡੀਓ 24/7।

0: ਕਹਿ ਗਿਆ ਹਜੇ ਤਾਂ ਆਪਣਾ ਪਹਿਲੀ ਕੱਚੀ ਕੀ ਆ ਉਹ ਕਹਿ ਦੇ ਮੂਰਤ ਵਾਲਾ ਨੀ ਹੁੰਦਾ ਕਹਿ ਦਾ
1: ਆਹੋ
0: ਉਹ ਹਜੇ ਤਾਂ ਲੈ ਕੇ ਦਿੱਤਾ ਉਹਨੂੰ
1: ਅੱਛਾ ਭਾਜੀ ਨੇ ਕਿਵੇਂ ਪੜ੍ਹਨ ਨੂੰ ਹੁਸ਼ਿਆਰ ਹੈਗਾ ਆ
0: ਹੁਸ਼ਿਆਰ ਕਹਿੰਦਾ ਸੰਤੀਏ ਨਿੱਤ ਭੈਣ ਜੀ ਤੋਂ ਕੁੱਟ ਖਾ ਕੇ ਆਉਂਦਾ ਨਿੱਤ ਭੈਣ ਜੀ ਤੋਂ ਕੁੱਟ ਖਾ ਕੇ ਆਉਂਦਾ ਭੈਣ ਜੀ ਨੀ ਐਡੀ ਦੇਖੀ ਉਹਨੇ ਕੰਨ ਖਿੱਚ ਖਿੱਚ ਕੇ ਉਹਦੇ ਪਕੌੜਿਆਂ ਅਰਕੇ ਕੀਤੇ ਪਏ
1: ਵੇ ਕਮਲੇ ਸਕੂਲ ਜਾ ਕੇ ਪੁੱਛਣਾ ਸੀ ਵੀ ਗੱਲ ਕੀ ਆ ਕਿਉਂ ਕੁੱਟਦੇ ਜਵਾਕ ਨੂੰ
0: ਮੈਂ ਗਿਆ ਸੀ ਗੱਲ
1: ਅੱਛਾ
0: ਮੈਂ ਕਿਹਾ ਭੈਣ ਜੀ ਕੀ ਗੱਲ ਹੋਗੀ ਇਹਨੂੰ ਕਾਹਤੋਂ ਕੁੱਟਦੇ ਹੋ
1: ਭੈਣ ਜੀ ਕੀ ਕਹਿੰਦੀ
0: ਕਹਿੰਦੀ ਭਜਨੇ ਸਾਰੇ ਨਿਆਣੇ ਨੇ ਕਾਇਦਾ ਪੂਰਾ ਕਰ ਲਿਆ ਇਹ ਹਜੇ ਊੜੇ ਤੇ ਖੜਾ ਕਹਿੰਦੀ ਮੈਨੂੰ ਨਿੱਤ ਕਹਿੰਦੀ ਕਹਿ ਊੜਾ ਊਠ ਇਹ ਅੱਗੋ ਕਹਿੰਦਾ ਨਹੀਂ ਭੈਣ ਜੀ ਊੜਾ ਬੋਤਾ
1: ਅੱਛਾ ਭਜਨੇ ਊੜੇ ਦੇ ਨਾਲ ਬੋਤੇ ਦੀ ਫੋਟੋ ਛਪੀ ਹੋਣੀ ਆ
0: ਇਸੇ ਕਰਕੇ ਤਾਂ ਮਾਰ ਖਾਂਦਾ ਮੈਂ ਕਿਹਾ ਲੈ ਐਂ ਕਰੋ ਭੈਣ ਜੀ ਹੁਣ ਇਹਨੂੰ ਮੇਰੇ ਸਾਹਮਣੇ ਪੁੱਛ ਕੇ ਦੇਖੋ
1: ਅੱਛਾ
0: ਭੈਣ ਜੀ ਨੇ ਫੇਰ ਪੁੱਛਿਆ ਕਹਿੰਦੀ ਕਹਿ ਕਾਕਾ ਊੜਾ ਊਠ
1: ਨਾ ਫੇਰ ਡਮਰੂ ਕੀ ਕਹਿੰਦਾ
0: ਕਹਿੰਦਾ ਨਹੀਂ ਭੈਣ ਜੀ ਊੜਾ ਬੋਤਾ ਮੈਂ ਤਾਂ ਹੋਰ ਛੱਡੀ ਕੰਨ ਤੇ
1: ਕਿਉਂ
0: ਮੈਂ ਕਿਹਾ ਭੂਤ ਨੀ ਰਿਹਾ ਖੜਾ ਕੁੱਟ ਖਾਈ ਜਾਂਦਾ ਪੂਛ ਚੱਕ ਕੇ ਦੇਖ ਲੈ ਕਿਤੇ ਬੋਤੀ ਨਾ ਹੋਵੇ ਭੈਣ ਜੀ ਤਾਂ ਦੁਖੀ ਹੋ ਗਈ
1: ਕੀ ਕਹਿੰਦੀ
0: ਕਹਿੰਦੀ ਭਾਈ ਸਾਹਿਬ ਆਪਣੇ ਬੱਚੇ ਨੂੰ ਘਰੇ ਲੈ ਜਾਓ ਮੈਂ ਨੀ ਇਹਨੂੰ ਕਲਾਸ ਚ ਰੱਖ ਸਕਦੀ ਬਾਕੀ ਜਮਾਤ ਦਾ ਇਹ ਰਿਜ਼ਲਟ ਖਰਾਬ ਕਰੂਗਾ
1: ਫੇਰ ਭਜਨੇ ਆ
0: ਮੈਂ ਕਿਹਾ ਬੀਬੇ ਇੱਦਾਂ ਤਾਂ ਨਹੀਂ ਹੋ ਸਕਦਾ ਜਾਂ ਤਾਂ ਇਹ ਉਪਰਾ ਜਿਹਾ ਕਰਦਾ ਤੇ ਜਾਂ ਘਰੇ ਤਾਂ ਉੱਦਾਂ ਹੀ ਬਥੇਰਾ ਬੋਲਦਾ ਵਾ ਮੈਂ ਕਿਹਾ ਬੀਬੀ ਐਂ ਕਰੋ ਫਿਰ ਭੈਣ ਜੀ ਮੈਨੂੰ ਕੋਈ ਹੋਰ ਸਵਾਲ ਪੁੱਛ ਕੇ ਦੇਖੋ ਮੈਂ ਬੈਠਾ ਕਾਂਤੀ ਉਹਨੇ ਫਿਰ ਸਵਾਲ ਪੁੱਛਿਆ
1: ਕੀ
0: ਕਹਿੰਦੀ ਬੱਚਿਓ ਦੱਸੋ ਵੀ ਪੇਟ ਕਿਹੜੇ ਕਿਹੜੇ ਕੰਮ ਆਉਂਦਾ
1: ਫੇਰ ਭਜਨੇ ਆ
0: ਆਂਟੀ ਇਹ ਸਾਰੇ ਨਿਆਣੇ ਨੀਵੀਆਂ ਪਾ ਕੇ ਬਹਿ ਗਏ
1: ਤੇ ਡਮਰੂ
0: ਡਮਰੂ ਨਿੱਤਰ ਗਿਆ ਡਮਰੂ ਨੇ ਬਾਂਹ ਖੜੀ ਕਰ ਲਈ
1: ਅੱਛਾ
0: ਮੈਂ ਕਿਹਾ ਭੈਣ ਜੀ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਇਹ ਤਾਂ ਪੂਰਾ ਚੰਟਾ ਮੈਂ ਕਿਹਾ ਬੱਲੇ ਉਹ ਪੁੱਤਰਾ ਡਮਰੂ ਮੈਂ ਕਿਹਾ ਦੱਸ ਪੁੱਤ ਬਈ ਪੇਟ ਕਿਹੜੇ ਕੰਮ ਆਉਂਦਾ
1: ਕੀ ਕਹਿੰਦਾ ਡਮਰੂ
0: ਕਹਿੰਦਾ ਭੈਣ ਜੀ ਪੇਟ ਨਾ ਪਜਾਮੇ ਦਾ ਨਾਲਾ ਬੰਨਣ ਦੇ ਕੰਮ ਆਉਂਦਾ
1: ਭਲਨੇ ਭੰਬੀਰੀ ਦਾ ਕੀ ਹਾਲ ਆ ਵੱਡੇ ਦਾ
2: ਹਰਮਨ ਰੇਡੀਓ 24 ਘੰਟੇ

0: ਪਿੰਡੂ ਸ਼ਹਿਰੀ ਸਾਡੀ ਦੂਦਾ ਛੜੇ ਤੇ ਕੁਆਰਿਓ ਝਗੜੇ ਛੱਡ ਕੇ ਦੋ ਮਿੰਟ ਹੱਸੋ
1: ਜੱਟਾਂ ਦੇ ਮੁੰਡੇ ਸਾਡੇ ਨਾਲ ਹੈਗੇ ਚੰਡਾ ਗਾੜ ਕੇ ਬਦਮਾਸ਼ੀ ਕਰਨਾ ਹੈਗਾ
2: ਥੋੜਾ ਥੋੜਾ ਹੱਸਣਾ ਜ਼ਰੂਰ
1: ਚਾਹੀਦਾ ਫੱਟਾ
3: ਔਲਾਦ ਲਈ ਬੰਦੇ ਨੂੰ ਕੀ ਕੀ ਪਾਪੜ ਵੇਲਣੇ ਪੈਂਦੇ ਆ
4: ਆਹੋ ਤੇ ਔਲਾਦ ਭਾਵੇਂ ਅੱਗੋਂ ਪਾਪੜਾਂ ਦਾ ਕੌਡੀ ਮੋਲਣਾ ਪਾ ਅੱਜ ਕੱਲ੍ਹ ਦੀ ਕਲਯੁਗੀ ਔਲਾਦ ਵੇਖੀ ਦੀ ਮੁੰਡਾ ਆਪਣੀ ਵਹੁਟੀ ਤੇ ਆਪਣੇ ਬੱਚੇ ਲੈ ਕੇ ਅੰਦਰ ਏਅਰ ਕੰਡੀਸ਼ਨ ਕਮਰੇ 'ਚ ਸੁੱਤਾ ਹੁੰਦਾ ਤੇ ਬਲਦੀ ਦੁਪਹਿਰੇ ਬੁੱਢਾ ਪਿਓ ਬਾਹਰ ਆਪਣੀ ਮੰਜੀ ਤੋਂ ਖੂੰਡੀ ਨਾਲ ਕੁੱਤੇ ਨੂੰ ਉਠਾਉਣ ਡਿਆ ਹੁੰਦਾ ਤੇ ਕੁੱਤਾ ਵੀ ਅੱਗੋਂ ਘੂਰੀਆਂ ਪਾ ਕੇ ਆਖਣ ਡਿਆ ਹੁੰਦਾ ਬਹੁਤਾ ਚੌਧਰੀ ਨਾ ਬਣ ਮੇਰੀ ਤੇ ਤੇਰੀ ਕੁਝ ਨਹੀਂ ਇੱਜ਼ਤ ਇਸ ਘਰ 'ਚ
3: ਤੇ ਘੁੱਗੀ ਸਾਹਿਬ ਕਈ ਨੂੰਹਾਂ ਐਡੀਆਂ ਕਰਖਤ ਹੁੰਦੀਆਂ ਨੇ ਬੰਦੇ ਨੂੰ ਸ਼ਿਕਾਇਤ ਲਾਉਣਗੀਆਂ ਕਿ ਬਾਪੂ ਜੀ ਸਾਰਾ ਸਾਰਾ ਦਿਨ ਵਿਹਲੇ ਰਹਿੰਦੇ ਨੇ
4: ਤੇ ਬੰਦਾ ਪੁੱਛੇ ਵੀ ਭਲੀਏ ਲੋਕ 90 ਸਾਲਾਂ ਤੋਂ ਉੱਪਰ ਦਾ ਹੋ ਗਿਆ ਬਾਬਾ ਉਹਨੂੰ ਹੁਣ ਮਿਲਟਰੀ 'ਚ ਭਰਤੀ ਕਰਾ ਦਈਏ
3: ਤੇ ਕਈ ਕਹਿਣਗੀਆਂ ਬਾਪੂ ਜੀ ਕੋਲੋਂ ਬੋ ਬੜੀ ਆਉਂਦੀ ਏ
4: ਤੇ ਹੁਣ ਦੱਸ ਵੀ ਬਾਪੂ ਲਾ ਕੇ ਧੂਫ ਬਾਲ ਕੇ ਰੱਖੀਏ
3: ਤੇ ਕਈਆਂ ਨੂੰ ਤਾਂ ਇਤਰਾਜ਼ ਹੁੰਦਾ ਬਈ ਸਾਡਾ ਬਾਬਾ ਬੋਲਦਾ ਬੜਾ ਏ
4: ਆਹੋ ਤੁਸੀਂ ਤੇ ਉਡੀਕਣ ਡਏ ਹੋ ਵੀ ਕਦੋਂ ਬਾਬੇ ਦੀ ਬੋਲਤੀ ਬੰਦ ਹੋਵੇ ਤੇ ਸਾਰਾ ਮਾਲ ਸਾਂਭੀਏ ਸਾਡਾ ਇੱਕ ਤਾਇਆ ਸਰਕਾਰੀ ਮਹਿਕਮੇ 'ਚੋਂ ਰਿਟਾਇਰ ਹੋਇਆ ਰਿਟਾਇਰ ਕਦੋਂ ਹੋਇਆ ਵਿਚਾਰੇ ਨੂੰ ਵਖਦੀ ਪੈ ਗਿਆ ਇੱਕ ਨੂੰ ਆਉਂਦੀ ਆ ਕੇ ਕਹਿੰਦੀ ਪਾਪਾ ਜੀ ਹਲਦੀ ਤੇ ਲਿਆ ਦਿਓ ਦੂਜੀ ਕਹੇ ਕਿ ਪਾਪਾ ਜੀ ਸੁੰਨ ਦੀ ਦੁਕਾਨ ਤੋਂ ਬੇਸਣ ਤੇ ਫੜਿਓ ਹਾਂ ਤੀਜੀ ਕਹੇ ਕਿ ਪਾਪਾ ਜੀ ਆ ਕਾਕਾ ਚੁੱਕਿਓ ਜਰਾ ਕੇ ਕੋਈ ਮੁੰਡਾ ਆ ਕੇ ਕਹੇਗਾ ਬਾਪੂ ਜੀ ਕੱਪੜੇ ਤੇ ਪ੍ਰੈਸ ਕਰਾ ਕੇ ਲਿਆ ਦਿਓ ਨੂੰ ਜਾ ਕੇ ਕਹੇਗਾ ਡੈਡੀ ਜੀ ਆ ਬਿਜਲੀ ਦਾ ਬਿੱਲ ਜਮ੍ਹਾਂ ਕਰਾਇਓ ਇੱਕ ਦਿਨ ਸਾਡਾ ਤਾਇਆ ਦੁਖੀ ਹੋ ਕੇ ਕਹਿੰਦਾ ਯਾਰ ਮੈਨੂੰ ਤੇ ਸਮਝ ਨਹੀਂ ਆਉਣ ਡਈ ਵੀ ਮੈਂ ਤੁਹਾਡਾ ਫਾਦਰ ਹਾਂ ਕਿ ਬਹਾਦਰ ਹਾਂ
3: ਦਰਅਸਲ ਘੁੱਗੀ ਸਾਹਿਬ ਇਹ ਬਜ਼ੁਰਗਾਂ ਦੀ ਉਮਰ ਫਿਰ ਐਸੀ ਹੁੰਦੀ ਏ ਕਿ ਇਸ ਉਮਰ 'ਚ ਹਰ ਬਜ਼ੁਰਗ ਇਹੀ ਚਾਹੁੰਦਾ ਕਿ ਉਹਨੂੰ ਘਰ 'ਚੋਂ ਪਿਆਰ ਇੱਜ਼ਤ ਤੇ ਆਰਾਮ ਮਿਲੇ
4: ਪਰ ਕਈ ਮਤਲਬ ਪ੍ਰਸਤ ਬੱਚੇ ਇਹਨਾਂ ਗੱਲਾਂ ਦਾ ਜ਼ਰਾ ਵੀ ਖਿਆਲ ਨਹੀਂ ਰੱਖਦੇ ਆਪਣੇ ਪਿੰਡ ਵਾਲਾ ਬਚੇਤਰ ਸਿੰਘ ਨਹੀਂ ਉਹਦਾ ਕਿੱਸਾ ਯਾਦ ਹੀ
3: ਹਾਂਜੀ
4: ਇੱਕ ਦਿਨ ਆਪਣੇ ਮੁੰਡੇ ਨੂੰ ਕਹਿੰਦਾ ਪੁੱਤਰ ਮੇਰੀ ਉਮਰ ਵਡੇਰੀ ਹੋ ਗਈ ਹੈ ਕਾਕਾ ਮੇਰੇ ਕੋਲ ਹੁਣ ਕੰਮ ਨਹੀਂ ਹੁੰਦਾ ਮੈਨੂੰ ਕੰਮਾਂ ਕਾਰਾਂ ਤੋਂ ਛੁੱਟੀ ਦੇ
3: ਅੱਛਾ
4: ਤੇ ਮੁੰਡਾ ਅੱਗੋਂ ਫਰਾਖ ਦਿਲੀ ਨਾਲ ਕਹਿੰਦਾ ਇਹ ਕਿਹੜੀ ਗੱਲ ਹੈ ਬਾਪੂ ਲੈ ਫਿਰ ਅੱਜ ਤੋਂ ਬਾਅਦ ਤੈਨੂੰ ਕੋਈ ਕੰਮ ਨਹੀਂ ਕਹਿਣਾ ਅੱਜ ਤੋਂ ਬਾਅਦ ਤੂੰ ਮੌਜੀ ਠਾਕਰ ਮੌਜਾਂ ਲੈ ਕੇ ਅਗਲੇ ਦਿਨ ਸਵੇਰੇ ਉੱਠਦਿਆਂ ਕਹਿੰਦਾ ਬਾਪੂ ਮੈਂ ਚੱਲਿਆ ਖੇਤ ਨੂੰ ਡੰਗਰ ਛਾਵੇਂ ਬੰਨ ਕੇ ਗਤਾਵਾ ਕਰ ਦਈ ਤੇ ਫੇਰ ਤੂੰ ਮੌਜੀ ਠਾਕਰ ਬਸ ਮੌਜਾਂ ਲੈ ਕੇ ਜਾਣ ਲੱਗਾ ਫੇਰ ਕਹਿ ਗਿਆ ਡੰਗਰਾਂ ਨੂੰ ਨਵਾ ਕੇ ਦੁਪਹਿਰੀ ਮੇਰੇ ਲਈ ਰੋਟੀ ਲੈ ਆਵੀਂ ਖੇਤ ਫੇਰ ਤੂੰ ਮੌਜੀ ਠਾਕਰ ਮੌਜਾਂ ਲੈ ਕੇ ਬਾਪੂ ਮਰ ਗਿਆ ਵਿਚਾਰਾ ਡੰਗਰਾਂ ਨੂੰ ਛਾਵੇਂ ਬੰਨ ਡੰਗਰਾਂ ਨੂੰ ਗਤਾਵਾ ਕਰ ਡੰਗਰ ਨਵਾ ਦੁਪਹਿਰ ਹੋ ਗਈ
3: ਅੱਛਾ
4: ਉਤੋਂ ਰੋਟੀ ਲੈ ਕੇ ਖੇਤ ਵੱਲ ਤੁਰ ਪਿਆ ਵਿਚਾਰਾ ਤੇ ਖੇਤ ਜਾ ਕੇ ਮੁੰਡਾ ਕਹਿੰਦਾ ਬਾਪੂ ਜਦ ਤੱਕ ਮੈਂ ਰੋਟੀ ਖਾਣਾ ਬਲਦ ਖੜੇ ਕਿਉਂ ਕਰਨੇ ਆ ਤੂੰ ਏਦਾਂ ਕਰ ਦੋ ਸਿਆੜ ਤੂੰ ਕੱਢ ਲੈ ਫੇਰ ਤੂੰ ਮੌਜੀ ਠਾਕਰ ਮੌਜਾਂ ਲੈ ਕੇ ਦੁਖੀ ਹੋਇਆ ਬਾਪੂ ਵਿਚਾਰਾ ਹਲ ਫੜ ਕੇ ਹਲ ਵਾਹੁਣ ਲੱਗ ਪਿਆ ਮੁੰਡਾ ਰੋਟੀ ਖਾ ਕੇ ਸੌ ਗਿਆ ਸ਼ਾਮ ਤੱਕ ਵਿਚਾਰਾ ਬਾਪੂ ਕੱਲਾ ਹੀ ਹਲ ਵਾਹੁੰਦਾ ਰਿਹਾ ਸ਼ਾਮ ਨੂੰ ਜਦੋਂ ਮੁੰਡਾ ਉੱਠਿਆ ਤੇ ਉੱਠ ਕੇ ਕਹਿੰਦਾ ਬਾਪੂ ਲਿਆ ਹਲ ਮੈਨੂੰ ਫੜਾ ਤੇ ਤੂੰ ਇੱਥੋਂ ਪੱਠੇ ਵੱਢ ਕੇ ਲੈ ਜਾ ਘਰ ਜਾ ਕੇ ਕੁਦਰ ਕੇ ਡੰਗਰਾਂ ਨੂੰ ਪਾ ਦੇ ਫੇਰ ਤੂੰ ਮੌਜੀ ਠਾਕਰ ਮੌਜਾਂ ਲੈ ਕੇ ਗੁੱਸੇ ਦਾ ਭਰਿਆ ਪੀਤਾ ਬਾਪੂ ਬੜੇ ਦੁਖੀ ਜੇ ਮਾਨਾ ਪੱਠੇ ਵੱਢੇ ਪੱਠਿਆਂ ਦੀ ਪੰਡ ਸਿਰ ਤੇ ਰੱਖੀ ਤੁਰ ਪਿਆ ਹੁਣ ਸਾਰੇ ਦਿਨ ਦਾ ਥੱਕਿਆ ਸੀ ਤੁਰੇ ਜਾਂਦੇ ਦਾ ਪੈਰ ਥਿੜਕ ਗਿਆ ਬਾਪੂ ਥੱਲੇ ਦੇ ਪੰਡ ਉੱਤੇ ਹੁਣ ਬਜ਼ੁਰਗ ਸਰੀਰ ਸੀ ਪੰਡ ਥੱਲਿਓਂ ਨਿਕਲਿਆ ਨਾ ਗਿਆ ਉਧਰੋਂ ਮੁੰਡਾ ਜਦੋਂ ਖੇਤੋਂ ਵਿਹਲਾ ਹੋ ਕੇ ਘਰ ਨੂੰ ਤੁਰਿਆ ਹਨੇਰੇ 'ਚ ਉਹਨੇ ਪੰਡ ਥੱਲਿਓਂ ਦੋ ਪੈਰ ਜੇ ਨਿਕਲੇ ਵੇਖੇ
3: ਅੱਛਾ
4: ਤੇ ਫਿਰ ਉਤੋਂ ਹੀ ਪੁੱਛਦਾ ਕਹਿੰਦਾ ਓਏ ਆਹ ਕਿਹੜਾ ਉਹ ਪੰਡ ਥੱਲੇ ਪਿਆ ਤੇ ਬਾਪੂ ਫਿਰ ਸੜਿਆ ਬੜਿਆ ਪੰਡ ਥੱਲੇ ਬੋਲਿਆ ਕਹਿੰਦਾ ਪੰਡ ਚਾਖੇ ਵੇਖ ਤੇਰੀ ਬੇਬੇ ਦਾ ਖਸਮ ਪਿਆ ਆਈ ਮੌਜੀ ਠਾਕਰ ਮੌਜਾਂ ਲੈਣ ਡਿਆ ਕੇ
5: ਕਲਾਸਿਕ ਪੰਜਾਬੀ ਕਾਮੇਡੀ ਹਰਮਨ ਰੇਡੀਓ ਹਰਮਨ ਰੇਡੀਓ।

0: ਭਾਈ ਤੁਸੀਂ ਕਹਿ ਜੀ ਮੰਨ ਗਏ ਨਾ ਤੁਹਾਡਾ ਦਿਮਾਗ ਬਹੁਤ ਹੈ ਹਰ ਥਾਂ ਜਾ ਕੇ ਰੇਟ ਮਾਰੀ ਜਾਂਦੇ ਹੋ
1: ਲੈ ਹੁਣ ਤੂੰ ਦੱਸ ਵੀ ਸਾਡੇ ਤੋਂ ਵੀ ਕਿਸੇ ਦਾ ਦਿਮਾਗ ਤੇਜ਼ ਹੈਗਾ
0: ਉਹ ਟੀਚਰ ਜੀ ਐ ਨਾ ਕਹੋ ਤੁਹਾਨੂੰ ਪਤਾ ਨਹੀਂ ਜੇ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਕੋਈ ਤੇਜ਼ ਹੈ ਤੇ ਉਹ ਅੰਗਰੇਜ਼ ਹੈ ਜਿਸਨੇ ਬਹੁਤ ਵੱਡਾ ਪਲੇਨ ਬਣਾ ਦਿੱਤਾ ਤੇ ਬੰਦੇ ਨੂੰ ਹਵਾ ਵਿੱਚ ਉਡਾ ਦਿੱਤਾ
1: ਓਏ ਹੁਣ ਤੂੰ ਅੰਗਰੇਜ਼ਾਂ ਦੀ ਗੱਲ ਨਾ ਕਰ ਹੁਣ ਤਾਂ ਆਪਣੇ ਰੋਡਵੇਜ ਵਾਲੇ ਪਲੇਨ ਪਾਉਣ ਨੂੰ ਫਿਰਦੇ ਆ
0: ਨਾ ਪੋਟੀ ਸ਼ਾਹ ਜੀ ਜੇ ਰੋਡਵੇਜ ਵਾਲੇ ਪਲੇਨ ਪਾਲਣਗੇ ਫਿਰ ਹੋਊਗਾ ਕੀ
1: ਲੈ ਹੋਊਗਾ ਕੀ ਬੰਦੇ ਨੇ ਜਾ ਕੇ ਕਿਆ ਕਰਨਾ ਆ ਜੀ ਦੱਸੋ ਭਾਜੀ ਅੰਮ੍ਰਿਤਸਰ ਕਿਹੜੀ ਬੱਸ ਜਾਣੀ ਆ ਤੇ ਅੱਗੇ ਉਹਨਾਂ ਨੇ ਕਿਆ ਕਰਨਾ ਉਹ ਬੱਸਾਂ ਨੇ ਜੀ ਹੁਣ ਤੇ ਰੋਡਵੇਜ ਨੇ ਪਲੇਨ ਪਾ ਲਏ ਆ ਹੁਣ ਤੇ ਪਲੇਨ ਹੀ ਜਾਇਆ ਕਰੂਗੇ
2: ਅੱਛਾ ਫੇਰ ਦੱਸੋ ਲੁਧਿਆਣੇ ਕਿਹੜਾ ਪਲੇਨ ਜਾਣਾ
1: ਆਓ ਦੇਖੋ ਜੀ ਸਾਹਮਣੇ ਜਿਹ ਚ ਮਿਸਤਰੀ ਹਵਾ ਭਰਦਾ
0: ਪਿਆ ਜੀ ਹਵਾ ਭਰਨ ਤੋਂ ਬਾਅਦ ਕੀ ਹੋਇਆ ਕਰਨਾ
1: ਜਦੋਂ ਯਾਤਰੀਆਂ ਨੇ ਪਲੇਨ ਚ ਬਹਿ ਜਾ ਕਰਨਾ ਇੱਕ ਦੂਜੇ ਨੂੰ ਕਿਆ ਕਰਨਾ ਯਾਰ ਪਲੇਨ ਤਾਂ ਫੁੱਲ ਹੋ ਗਿਆ ਪਰ ਹਜੇ ਤੱਕ ਪਾਇਲਟ ਨਹੀਂ ਆਏ ਤੇ ਫਿਰ ਉਧਰੋਂ ਡਰਾਈਵਰ ਨਾਲ ਤਮਾਖੂ ਮਾਰਦੇ ਆਇਆ ਕਰਨਾ ਉਹ ਗੱਲ ਸੁਣੋ ਬਾਈ ਪਾਇਲਟ ਕਿਹੜੇ ਬਾਹਰੋਂ ਆਉਣੇ ਆ ਜਦ ਬੱਸਾਂ ਅਸੀਂ ਚਲਾਉਣੇ ਆ ਤਾਂ ਪਲੇਨ ਵੀ ਅਸੀਂ ਉਡਾਉਣੇ ਆ
0: ਚਲੋ ਸ਼ਾਹ ਜੀ ਮੰਨ ਲਿਆ ਕਿ ਪਲੇਨ ਡਰਾਈਵਰ ਚਲਾਇਆ ਕਰੂਗਾ ਤੁਸੀਂ ਇਹ ਦੱਸੋ ਫਿਰ ਕੰਡਕਟਰ ਸਵਾਰੀਆਂ ਨੇ ਕਿੱਦਾਂ ਪੇਸ਼ ਆਇਆ ਕਰੂਗਾ
1: ਲੈ ਕੰਡਕਟਰ ਨੇ ਸੀਟੀ ਮਾਰ ਕੇ ਕਹਿੰਦਾ ਵੀ ਗੱਲ ਸੁਣੋ ਲੁਧਿਆਣੇ ਤੋਂ ਰਾਹ ਦੀ ਸਵਾਰੀ ਕੋਈ ਨਾ ਹੋਵੇ ਨਹੀਂ ਤਾਂ ਉੱਤੋਂ ਚੱਕ ਕੇ ਥੱਲੇ ਸੁਟਣੀ ਪੈਣੀ
0: ਸ਼ਾਹ ਜੀ ਇਹ ਤਾਂ ਗੱਲ ਸੀ ਡਰਾਈਵਰ ਤੇ ਕੰਡਕਟਰ ਦੀ ਪਰ ਤੁਹਾਨੂੰ ਪਤਾ ਹੈ ਪਲੇਨਾਂ ਦੇ ਵਿੱਚ ਏਅਰ ਹੋਸਟਸ ਵੀ ਹੁੰਦੀਆਂ ਤੁਸੀਂ ਮੈਨੂੰ ਇਹ ਦੱਸੋ ਕਿ ਰੋਡਵੇਜ ਦੇ ਪਲੇਨਾਂ ਵਿੱਚ ਏਅਰ ਹੋਸਟਸ ਕਿੱਥੋਂ ਆਣਗੀਆਂ
1: ਲੈ ਕਿੱਥੋਂ ਆਣਗੀਆਂ ਆ ਜਿਹੜੀਆਂ ਬਣ ਸੋਹਣੀ ਅੱਡੇ ਦੇ ਪਾਣੀ ਪਿਆਉਣੀਆਂ ਇਹੀ ਵਿੱਚ ਚਾਹ ਵਰਤਾਉਣਗੀਆਂ
0: ਵਾਹ ਪੁੱਟ ਸ਼ਾਹ ਜੀ ਕਿੰਨਾ ਵਧੀਆ ਹੋਊਗਾ ਜਦੋਂ ਇਹਨਾਂ ਦੇ ਪਲੇਨਾਂ ਵਿੱਚ ਖਾਣ ਪੀਣ ਦੀਆਂ ਰੇਹੜੀਆਂ ਘੁੰਮਣ ਗਈਆਂ
1: ਨਾ ਰੱਖ ਰੇਹੜੀਆਂ ਦੀ ਆਸ ਬਣਸੋ ਨੇ ਇੱਕ ਹੱਥ ਚਾਲੀ ਕਿਤਲੀ ਫੜੀ ਹੋਣੀ ਹੈ ਤੇ ਦੂਜੇ ਹੱਥ ਗਲਾਸ
0: ਲੈ ਸ਼ਾਹ ਜੀ ਇਹ ਦੱਸੋ ਰੋਡਵੇਜ ਦੇ ਪਲੇਨਾਂ ਵਿੱਚ ਏਅਰ ਹੋਸਟਸ ਅਨਾਉਂਸਮੈਂਟ ਕਿਵੇਂ ਕਰਿਆ ਕਰੂਗੀ
3: ਯਾਤਰੀ ਸੇਵਾਵਾਂ ਧਿਆਨ ਦੇਣ ਹੁਣ ਅਸੀਂ ਉਡਾਨ ਭਰਨ ਲੱਗੇ ਹਾਂ
1: ਤੇ ਉਧਰੋਂ ਡਰਾਈਵਰ ਨੇ ਆ ਕੇ ਕਿਆ ਕਰਨਾ
4: ਪੁਣਸੋ ਝੂਠੀ ਬੋਲੀ ਜਾਂਦੀ ਉਡਾਨ ਭਰਨ ਲੱਗੇ ਆ ਹਜੇ ਤਾਂ ਅਸੀਂ ਧੱਕਾ ਲਾ ਕੇ ਪਲੇਨ ਨੂੰ ਸਟਾਰਟ ਕਰਨ ਲੱਗੇ ਆ
1: ਇਸ ਅਨਾਉਂਸਮੈਂਟ ਹੋਰ ਹੋਇਆ ਕਰਨੀ ਆ
0: ਉਹ ਕਿਹੜੀ
3: ਕਿਰਪਿਆ ਯਾਤਰੀ ਧਿਆਨ ਦੇਣ ਜਿਨ੍ਹਾਂ ਨੇ ਰੱਬ ਦਾ ਨਾਂ ਲੈਣਾ ਲੈ ਸਕਦੇ ਨੇ ਜਿਨ੍ਹਾਂ ਦੀ ਕੁਰਸੀ ਦੀ ਸੀਟ ਬੈਲਟ ਟੁੱਟੀ ਹੋਈ ਹੈ ਉਹ ਨਾਲ ਦੀ ਯਾਤਰੀ ਨੂੰ ਫੜ ਕੇ ਬਹਿ ਸਕਦੇ ਨੇ ਕੁਛ ਯਾਤਰੀ ਸੀਟ ਬੈਲਟ ਨਾ ਹੋਣ ਕਾਰਨ ਡਰ ਰਹੇ ਨੇ ਪਰ ਤੁਸੀਂ ਚਿੰਤਾ ਨਾ ਕਰੋ ਸਾਡੇ ਕਰਮਚਾਰੀ ਤੁਹਾਡੇ ਲਈ ਰੱਸੀ ਦਾ ਇੰਤਜ਼ਾਮ ਕਰ ਰਹੇ ਨੇ
0: ਕਿਆ ਜੀ ਜਦੋਂ ਰੋਡਵੇਜ ਵਾਲੇ ਪਲੇਨ ਪਾਉਣਗੇ ਇਹ ਰਨਵੇ ਵੀ ਤਾਂ ਡਬਲ ਹੀ ਬਣਾਉਣਗੇ
1: ਨਾ ਨਾ ਨਾ ਰਨਵੇ ਸਿੰਗਲ ਹੀ ਹੋਣਾ
0: ਰਨਵੇ ਸਿੰਗਲ ਹੋਣਾ ਫਿਰ ਇਹ ਦੱਸੋ ਇਹ ਪਲੇਨ ਚੜਾਇਆ ਤਾਂ ਲਾਇਆ ਕਿਵੇਂ ਕਰਨਗੇ
1: ਲੈ ਜਿਹਨੇ ਪਲੇਨ ਟੇਕ ਆਫ ਕਰਨਾ ਉਹਨੇ ਸੱਜੇ ਪਾਸੇ ਦਾ ਇੰਟੀਗੇਟਰ ਲਾ ਦਿਆ ਕਰਨਾ ਤੇ ਜਿਹਨੇ ਲੈਂਡ ਕਰਨਾ ਉਹਨੇ ਸੱਜੇ ਪਾਸੇ ਦਾ ਇੰਟੀਗੇਟਰ ਲੱਗਾ ਦੇ ਕੇ ਦੂਜਾ ਪਲੇਨ ਖੱਬੇ ਪਾਸੇ ਲਾ ਦਿਆ ਕਰਨਾ
0: ਤੇ ਜੇ ਭੁੱਟੀ ਸਾਹਿਬ ਕੋਈ ਟੈਕਨੀਕਲ ਖਰਾਬੀ ਕਰਕੇ ਇਹਨਾਂ ਦਾ ਪਲੇਨ ਟੇਕ ਆਫ ਕਰਦੇ ਕਰਦੇ ਰਨਵੇ ਤੇ ਡਿੱਗਿਆ ਕਰਨਾ ਫਿਰ ਅਨਾਉਂਸਮੈਂਟ ਕਿਵੇਂ ਹੋਇਆ ਕਰਨੀ ਹੈ
3: ਅਸੀਂ ਤੁਹਾਡੇ ਕੋਲੋਂ ਮਾਫੀ ਚਾਹੁੰਦੇ ਹਾਂ ਤੁਹਾਡੇ ਨਾਲ ਨਾਲ ਹੁਣ ਅਸੀਂ ਵੀ ਤਕਲੀਫ ਚੱਲਾਂਗੇ ਹੁਣ ਸਾਡਾ ਲਿੰਕ ਟੁੱਟ ਚੁੱਕਾ ਹੈ ਇਸ ਕਰਕੇ ਬਾਈ ਰੋਡ ਹੀ ਚੱਲਾਂਗੇ
0: ਚਲੋ ਮੰਨਿਆ ਭੋਟੂ ਸ਼ਾਹ ਜੀ ਗਲਤੀ ਨਾਲ ਇਹਨਾਂ ਦਾ ਪਲੇਨ ਰਨਵੇ ਤੇ ਡਿੱਗ ਗਿਆ ਪਰ ਜੇ ਕੋਈ ਹੋਰ ਪਲੇਨ ਉੱਪਰ ਜਾ ਕੇ ਟੇਕ ਆਫ ਕਰਿਆ ਕਰੂਗਾ ਬੱਦਲਾਂ ਵਿੱਚ ਫਸ ਕੇ ਹਿੱਲਿਆ ਕਰੂਗਾ ਫੇਰ ਇਹਨਾਂ ਦੀ ਅਨਾਉਂਸਮੈਂਟ ਕਿਵੇਂ ਹੋਇਆ ਕਰੂਗੀ
5: ਆਪਣੀ ਆਪਣੀ ਕੁਰਸੀ ਦੀ ਪੇਟੀ ਬੰਨ ਲਓ ਹੁਣ ਅਸੀਂ ਖਰਾਬ ਮੌਸਮ ਚੋਂ ਗੁਜ਼ਰ ਰਹੇ ਹਾਂ ਤੇ ਕਾਕੇ ਪੰਜਾਬੀਆਂ ਦਾ ਤੈਨੂੰ ਪਤਾ ਹੀ ਆ ਉਹਨਾਂ ਨੇ ਥੋੜਾ ਜਿਹਾ ਸਫ਼ਰ ਕੱਢ ਕੇ ਪੇਟੀਆਂ ਫਿਰ ਖੋਲ ਲਿਆ ਕਰਨੀਆਂ ਅਨਾਉਂਸਮੈਂਟ ਫਿਰ ਹੋਇਆ ਕਰਨੀ ਕਿਰਪਿਆ ਤੁਹਾਨੂੰ ਕਿਹਾ ਆਪਣੀ ਆਪਣੀ ਕੁਰਸੀ ਦੀਆਂ ਪੇਟੀਆਂ ਬੰਨ ਕੇ ਰੱਖੋ ਹੁਣ ਅਸੀਂ ਖਰਾਬ ਮੌਸਮ ਚੋਂ ਗੁਜ਼ਰ ਰਹੇ ਹਾਂ
0: ਪੋਟੂ ਸ਼ਾਹ ਜੀ ਇਹ ਤਾਂ ਤੁਹਾਨੂੰ ਪਤਾ ਹੈ ਕਿ ਮੌਸਮ ਕੁਦਰਤ ਦੇ ਹੱਥ ਹੈ ਕਿਸੇ ਵੇਲੇ ਵੀ ਖਰਾਬ ਹੋ ਸਕਦਾ ਜਦੋਂ ਮੌਸਮ ਬਹੁਤ ਜ਼ਿਆਦਾ ਖਰਾਬ ਹੋਇਆ ਕਰੂਗਾ ਉਦੋਂ ਅਨਾਉਂਸਮੈਂਟ ਕਿਵੇਂ ਹੋਇਆ ਕਰੂਗੀ
1: ਉਦੋਂ ਅਨਾਉਂਸਮੈਂਟ ਇਹ ਨਹੀਂ ਕਰਿਆ ਕਰੂਗੀ ਪਲੇਨ ਚ ਉੱਠ ਕੇ ਕਬਾਊ ਕਿਆ ਕਰੂਗਾ
6: ਹੁਣ ਤੁਸੀਂ ਆਪਣੀ ਆਪਣੀ ਕੁਰਸੀ ਦੀਆਂ ਬੈਲਟਾਂ ਖੋਲ ਦਿਓ ਕਿਉਂਕਿ ਹੁਣ ਅਸੀਂ ਹਮੇਸ਼ਾ ਵਾਸਤੇ ਗੁਜ਼ਰ ਰਹੇ ਹਾਂ
7: ਖੁਸ਼ ਰਹੋ ਤੰਦਰੁਸਤ ਰਹੋ ਹਰਮਨ ਰੇਡੀਓ

0: ਜੇ ਤੁਸੀਂ ਆਪਣੇ ਆਪ ਨੂੰ ਇੰਨਾ ਚਤੁਰ ਸਮਝਦੇ ਹੋ ਨਾ, ਸਵਾਦ ਤਾਂ ਹੈ ਜੇ ਕੌਣ ਬਣੇਗਾ ਕਰੋੜਪਤੀ ਵਿੱਚ ਜਾ ਕੇ ਕਰੋੜ ਰੁਪਈਆ ਜਿੱਤ ਕੇ ਲਿਆਓ।
1: ਓਏ ਬੀਬਾ, ਮੈਂ ਨਾ ਜਿੱਤ ਕੇ ਲਿਆ, ਮੇਰਾ ਮੁੰਡਾ ਲਿਆ, ਗੱਲ ਤਾਂ ਇੱਕੋ ਹੀ ਆ।
2: ਚਾਚਾ ਜੀ, ਉਹਨੇ 15 ਦੇ 15 ਸਵਾਲ ਸਹੀ ਦੱਸਦੇ।
1: ਹਾਂ, ਉਹ ਵੀ ਬਿਨਾਂ ਕਿਸੇ ਲਾਈਫ ਲਾਈਨ ਦੇ। ਅਮਿਤਾਬ ਬੱਚਨ ਕਹਿੰਦਾ, ਬਈ ਇਹ ਪਹਿਲਾ ਸ਼ਖਸ ਆ ਮੇਰੇ ਪ੍ਰੋਗਰਾਮ ਦਾ ਜਿਹਨੇ ਬਿਨਾਂ ਕਿਸੇ ਜੀਵਨ ਰੇਖਾ ਦੀ ਮਦਦ ਤੋਂ ਕਰੋੜ ਰੁਪਇਆ ਜਿੱਤਿਆ। ਬਈ ਧੰਨ ਨੇ ਉਹ ਮਾਂ ਬਾਪ ਜਿਨ੍ਹਾਂ ਨੇ ਤੈਨੂੰ ਜੰਮਿਆ। ਕਾਕਾ, ਕੀ ਮੈਂ ਤੇਰੇ ਪਿਤਾ ਜੀ ਦਾ ਨਾਂ ਜਾਣ ਸਕਦਾ?
0: ਫੇਰ ਕੀ ਕਹਿੰਦਾ?
1: ਕਹਿੰਦਾ ਜੀ, ਲਾਈਫ ਲਾਈਨ ਯੂਜ ਕਰ ਸਕਦਾ। ਕਹਿੰਦੇ ਕਿਹੜੀ ਲਾਈਫ ਲਾਈਨ ਯੂਜ ਕਰਨੀ ਆ? ਪਤੰਦਰ ਨੇ ਮੇਰੇ ਨਾਲ ਗੱਲ ਕਰਨੀ ਉਚਿਤ ਨਹੀਂ ਸਮਝੀ, ਸਗੋਂ ਕਹਿੰਦਾ ਬਠਿੰਡੇ ਮੇਰੀ ਬੇਬੇ ਨਾਲ ਗੱਲ ਕਰਾਓ ਜੀ ਫੋਨ ਤੇ। ਲਓ ਜੀ ਫੋਨ ਬਠਿੰਡੇ ਸਿੱਧਾ ਆਤਰੋ ਦੇ ਘਰੇ ਜਾ ਵੱਜਿਆ। ਅਮਿਤਾਬ ਬੱਚਨ ਕਹਿੰਦਾ, ਆਤਰੋ ਜੀ ਮੈਂ ਕੌਣ ਬਣੇਗਾ ਕਰੋੜਪਤੀ ਤੇ ਅਮਿਤਾਬ ਬੱਚਨ ਬੋਲ ਰਿਹਾ।
2: ਫਿਰ ਚਾਚੀ ਕੀ ਕਹਿੰਦੀ?
1: ਕਹਿੰਦੀ, ਬੂ, ਮੈਂ ਮਰ ਗਈ, 70 ਸਾਲਾਂ ਦਾ ਹੋ ਕੇ ਹਜੇ ਤੱਕ ਬੋਲੀ ਜਾਂਦਾ। ਕਹਿੰਦਾ ਜੀ, ਅਗਲੀ ਵਾਰ ਤੁਹਾਡੇ ਮੁੰਡੇ ਦੀ ਆ। ਮੁੰਡਾ ਕਹਿੰਦਾ, ਬੇਬੇ 30 ਸਕਿੰਟਾਂ ਦੇ ਅੰਦਰ ਅੰਦਰ ਮੈਨੂੰ ਮੇਰਾ ਮੁੰਡਾ ਦਾ ਨਾਂ ਦੱਸ ਦੇ ਕੀ ਆ।
0: ਤੇ ਚਾਚੀ ਕੀ ਕਹਿੰਦੀ?
1: ਉਹ ਕਹਿੰਦੀ, ਪੁੱਤ 30 ਸਕਿੰਟ ਦਾ ਬਹੁਤ ਜ਼ਿਆਦਾ ਨੇ, ਮੈਂ ਤਾਂ 2 ਸਕਿੰਟ ਕੇ ਦੱਸ ਦੂੰ, ਪਰ ਪਹਿਲਾਂ ਲੰਬੂ ਨੂੰ ਕਹਿ ਤਾਂ ਸਹੀ ਕਿ ਡੱਬੀਆਂ ਦਿਖਾ ਕੇ 4 ਨਾਂ ਤਾਂ ਭਰੇ ਕਿਹੜੇ ਕਿਹੜੇ ਨੇ।
2: ਪਰ ਚਾਚਾ, ਲਾਣ ਤਾਂ ਹਜੇ ਕਰੋੜ ਰੁਪਏ ਦੇ। ਇੰਨੀ ਗੱਲ ਸੁਣ ਕੇ ਤੇਰਾ ਮਰਨ ਨਹੀਂ ਹੋਇਆ?
1: ਮਰਨ ਕਿਉਂ ਨਹੀਂ ਹੋਇਆ ਭਤੀਜ, ਪਰ ਇੰਨੀ ਗੱਲ ਸੋਚ ਕੇ ਫੇਰ ਸਬਰ ਕਰ ਲਿਆ।
0: ਕਿਹੜੀ ਗੱਲ?
1: ਬਈ ਮਾਣ ਇੱਜ਼ਤ ਸਾਂਝਾ, ਬੇਇੱਜ਼ਤੀ ਆਪਣੀ ਆਪ।
3: On the radio 24/7.

0: ਤੁਸੀਂ ਸੁਣ ਰਹੇ ਹੋ ਕਾਮੇਡੀ ਆਵਰ ਹਾਸੇ ਅਤੇ ਗੀਤ ਹਰਮਨ ਰੇਡੀਓ।
1: ਕੋਈ ਔਰ ਲੈ ਗਿਆ ਹਮਾਰੇ ਹਿੱਸੇ ਕੀ ਹਵਾਈ, ਆ ਰਹੀ ਨਾ ਸਾਂਸ, ਵੋ ਜੋ ਹਸਤੇ ਹੈ ਸੰਗੇਰੋ ਕੇ, ਹਮੇ ਪੂਛੋ ਹਮ ਰੋਏ ਕਿਨ ਕੇ ਸਾਥ।
2: ਦਿਲ ਦੀਆਂ ਗੱਲਾਂ ਖੁੱਲ ਕੇ ਨਾ ਹੁਣ ਮੈਨੂੰ ਦੱਸਦਾ ਵੇ, ਜਿੱਦਾਂ ਪਹਿਲਾਂ ਹੱਸਦਾ ਹੁੰਦਾ ਸੀ ਤੂੰ ਹੁਣ ਨਾ ਹੱਸਦਾ ਵੇ, ਕੁਝ ਤਾਂ ਹੋਇਆ ਇਹ ਰੰਗ ਤੇਰੇ।
3: ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ।

0: ਡਾਇਮੰਡ ਰੇਡੀਓ ਕਮਾਲ ਬਾ ਕਮਾਲ।
1: ਰੂਸੋ ਅਨੁਸਾਰ ਇਮਾਨਦਾਰ ਆਦਮੀ ਦਾ ਸੋਚਣਾ ਲਗਭਗ ਹਮੇਸ਼ਾ ਹੀ ਇਨਸਾਫ ਤੇ ਪੂਰਾ ਉਤਰਦਾ ਹੈ। ਚੰਗੇ ਵਿਚਾਰਾਂ ਲਈ ਜੁੜੇ ਰਹੋ ਡਾਇਮੰਡ ਰੇਡੀਓ ਦੇ ਨਾਲ।

ਇੱਥੋਂ ਅਲਵਿਦਾ ਕਿਹਾ ਨਹੀਂ ਜਾਣਾ। ਲਾਪਰਵਾਹੀ ਬੇਪਰਵਾਹੀ ਬਣਦੇ ਆਏ ਇਸ਼ਕ ਤਬਾਹੀ। ਇਹ ਹੁਣ ਮਿਲਣੇ ਦੀ ਤਾਂ ਖਾਧੀਆਂ ਸੌਹਾਂ ਦੀ ਸੀ, ਚੱਲ ਜੋ ਵੀ ਸੀ ਗਲਤੀ ਦੋਹਾਂ ਦੀ ਸੀ, ਗਲਤੀ ਦੋਹਾਂ ਦੀ ਸੀ।

0: Harman Radio
1: 24/7.
2: ਇੱਕ ਫਰਿਆਦ ਸੁਣੀ ਮੇਰੇ ਮਾਲਕਾ, ਬੀਤੇ ਸਾਲ ਦੀਆਂ ਚੰਗੀਆਂ ਮਾੜੀਆਂ ਯਾਦਾਂ ਬਸ ਯਾਦਾਂ ਹੀ ਰਹਿਣ। ਇਹ ਸਾਲ ਸਭ ਨੂੰ ਖੁਸ਼ੀਆਂ ਭਰਿਆ ਨਸੀਬ ਹੋਵੇ। ਮਿਹਰ ਇੰਨੀ ਕੁ ਕਰੀ ਮੇਰੇ ਮਾਲਕਾ, ਇਸ ਸਾਲ ਨਾ ਕੋਈ ਭੁੱਖਾ ਨਾ ਕੋਈ ਗਰੀਬ ਹੋਵੇ। ਨਵੇਂ ਸਾਲ ਚ ਸਭ ਦੀ ਜ਼ਿੰਦਗੀ ਖੁਸ਼ਹਾਲ ਹੋਵੇ, ਨਾ ਕਿਸੇ ਨੂੰ ਕੋਈ ਦੁੱਖ ਹੋਵੇ ਨਾ ਕੋਈ ਤਕਲੀਫ ਹੋਵੇ। ਹੇ ਵਾਹਿਗੁਰੂ ਜੀ, ਸਭ ਨੂੰ ਚੰਗੀ ਸਿਹਤ ਤੰਦਰੁਸਤੀ ਬਖਸ਼ੀ ਮੇਰੇ ਮਾਲਕਾ। ਨਵਾਂ ਸਾਲ ਸਭ ਨੂੰ ਬਹੁਤ ਬਹੁਤ ਮੁਬਾਰਕ ਹੋਵੇ।

ਵਤਨਾਂ ਦੀ ਸੁੱਖ ਲਈ ਸਰਹੱਦਾਂ ਉੱਤੇ ਖੜਦੇ, ਵੈਰੀਆਂ ਨਾਲ ਲੜੀਏ, ਹਾਲਾਤਾਂ ਨਾਲ ਵੀ ਲੜਦੇ, ਬਰੂਦ ਦੀਆਂ ਢੇਰਾਂ ਨਾਲ ਨਿੱਤ ਦਾ ਹੀ ਫੌਜੀਆਂ ਦਾ ਵਾਹ ਹੁੰਦਾ ਏ। ਜੇ ਜ਼ਖਮਾਂ ਨਾ ਹੁੰਦੀ ਸਾਡੀ ਮੰਗਣੀ, ਸ਼ਹਾਦਤਾਂ ਨਾ ਫੌਜੀਆਂ ਦਾ ਵਿਆਹ ਹੁੰਦਾ ਏ। ਕਦੇ ਬਰਫਾਂ ਕਦੇ ਅੱਗਾਂ ਚ ਉੱਤਰ ਹੁੰਦੇ ਨੇ, ਰੋਜ਼ ਭੈੜੀ ਮੌਤ ਦੀਆਂ ਬੁੱਕਲਾਂ ਚ ਕਿੰਨੇ ਹੀ ਪੁੱਤਰ ਹੁੰਦੇ ਨੇ। ਜਦ ਬੰਬਾਂ ਗੋਲੀਆਂ ਅੱਗੇ ਹਿੱਕਾਂ ਡਹਿੰਦੀਆਂ, ਇੱਕ ਕਦਮ ਨਾ ਫੇਰ ਪਿਛਾਂ ਹੁੰਦਾ ਏ। ਜੇ ਜ਼ਖਮਾਂ ਨਾ ਹੁੰਦੀ ਸਾਡੀ ਮੰਗਣੀ, ਸ਼ਹਾਦਤਾਂ ਨਾ ਫੌਜੀਆਂ ਦਾ ਵਿਆਹ ਹੁੰਦਾ ਏ। ਮਜ਼ਬਾਂ ਦੇ ਰੌਲਿਆਂ ਤੋਂ ਕੋਹਾਂ ਦੂਰ ਬੜੇ ਨੇ, ਮਜ਼ਬਾਂ ਦੇ ਰੌਲਿਆਂ ਤੋਂ ਕੋਹਾਂ ਦੂਰ ਬੜੇ ਨੇ, ਸਰਫਰੋਸ਼ੀ ਕੀ ਤਮੰਨਾ ਦਿਲੀ ਜਨੂਨ ਬੜੇ ਨੇ। ਵਤਨ ਲਈ ਯੋਧੇ ਦਿੰਦੇ ਨੇ ਕੁਰਬਾਨੀਆਂ, ਭਾਈਚਾਰੇ ਰੱਖ ਹੀ ਫਰਜ਼ ਨਿਭਾ ਹੁੰਦਾ ਏ। ਸਭ ਦਾ ਇੱਕੋ ਰੱਬ ਇੱਕੋ ਹੀ ਖੁਦਾ ਹੁੰਦਾ ਏ। ਜੇ ਜ਼ਖਮਾਂ ਨਾ ਹੁੰਦੀ ਸਾਡੀ ਮੰਗਣੀ, ਸ਼ਹਾਦਤਾਂ ਨਾ ਫੌਜੀਆਂ ਦਾ ਵਿਆਹ ਹੁੰਦਾ ਏ। ਅੱਖਾਂ ਸਾਹਮਣੇ ਵੀਰ ਸ਼ਹੀਦ ਹੁੰਦੇ ਬਾਰਡਰਾਂ ਦੇ ਉੱਤੇ, ਫੇਰ ਵੀ ਉਡੀਕ ਸਾਡੀ ਸਰਕਾਰੀ ਆਰਡਰਾਂ ਦੇ ਉੱਤੇ। ਗੁਰਮੇਲ ਧਾਲੀਵਾਲਾ ਲਹੂ ਉਬਾਲੇ ਹੁੰਦਾ ਮਾਰਦਾ, ਗੁਰਮੇਲ ਧਾਲੀਵਾਲਾ ਲਹੂ ਉਬਾਲੇ ਹੁੰਦਾ ਮਾਰਦਾ, ਪਰ ਸਰਕਾਰਾਂ ਹੱਥ ਬਣੇ ਕੋਈ ਨਾ ਰਾਹ ਹੁੰਦਾ ਏ। ਸਿਆਸਤਾਂ ਦੀ ਬਲੀ ਨਿੱਤ ਚੜ੍ਹਦਾ ਕੋਈ ਭਰਾ ਹੁੰਦਾ ਏ। ਜੇ ਜ਼ਖਮਾਂ ਨਾ ਹੁੰਦੀ ਸਾਡੀ ਮੰਗਣੀ, ਸ਼ਹਾਦਤਾਂ ਨਾ ਫੌਜੀਆਂ ਦਾ ਵਿਆਹ ਹੁੰਦਾ ਏ। ਜੇ ਜ਼ਖਮਾਂ ਨਾ ਹੁੰਦੀ ਸਾਡੀ ਮੰਗਣੀ, ਸ਼ਹਾਦਤਾਂ ਨਾ ਫੌਜੀਆਂ ਦਾ ਵਿਆਹ ਹੁੰਦਾ ਏ।

0: ਹਰਮਨ ਰੇਡੀਓ ਆਸਟ੍ਰੇਲੀਆ ਤੁਹਾਡੇ ਅੰਗ ਸੰਗ।
1: ਨਾ ਅੱਗ ਨਾਲ ਖੇਡੋ ਪਾਲੋ ਨਾ ਨਾਗ ਜ਼ਹਿਰੀ, ਨਾ ਅੱਗ ਨਾਲ ਖੇਡੋ ਪਾਲੋ ਨਾ ਨਾਗ ਜ਼ਹਿਰੀ, ਨਾ ਬਚੇਗਾ ਮਦਾਰੀ ਨਾ ਬਚੇਗਾ ਸਪੇਰਾ।

0: ਬਲੌਕ ਦੇ ਇਨ੍ਹਾਂ 60 ਮਿੰਟਾਂ ਵਿੱਚ ਤੁਸੀਂ ਸੁਣ ਰਹੇ ਹੋ ਪੰਜਾਬੀ ਦੇ ਨਵੇਂ ਪਿਆਰ ਭਰੇ ਗੀਤ, ਸੈਡ ਗੀਤ, ਪੰਜਾਬੀ ਸ਼ਾਇਰੀ, ਵਿਚਾਰ ਅਤੇ ਪੁਰਾਣਾ ਗੀਤ।
1: ਹਾਰਮਨ ਰੇਡੀਓ 24/7।
2: ਅੱਖਾਂ ਦੀਆਂ ਪਲਕਾਂ ਪਿੱਛੀਆਂ ਰਹਿੰਦੀਆਂ, ਰੋ ਰੋ ਕੇ ਹਾਲ ਦਿਲ ਦਾ ਕਹਿੰਦੀਆਂ। ਉੱਚੇ ਦਰਵਾਜ਼ੇ ਸਭ ਲੰਘ ਜਾਂਦੇ, ਨੀਵਿਆਂ ਦੀਆਂ ਛੱਤਾਂ ਸਿਰ ਨਾਲ ਪੈਂਦੀਆਂ। ਇੱਕ ਯਾਰ ਨਾ ਮੰਨਿਆ ਬਿਨਾਂ ਹੰਝੂਆਂ ਤੋਂ, ਦਿਲ ਦੀਆਂ ਸਦਰਾਂ ਪਿੰਜੀਆਂ ਰਹਿੰਦੀਆਂ, ਦਿਲ ਦੀਆਂ ਸਦਰਾਂ ਪਿੰਜੀਆਂ ਰਹਿੰਦੀਆਂ। ਡੋਲਦਾ ਕਿਉਂ ਆ ਪ੍ਰਾਣੀਆਂ, ਜਦੋਂ ਹੋਵੇ ਉਸਦਾ ਸਿਰ ਉੱਤੇ ਹੱਥ। ਜਿੰਨੇ ਦਿਖਾਉਣੀ ਦੁਨੀਆਂ, ਉਹ ਦਿੰਦਾ ਨਹੀਂ ਕੋਈ ਖੱਤ। ਰੱਬ ਨਾਲ ਮਿਲਾਪ ਤਾਂ ਉਸਦੇ ਹੁੰਦੇ, ਜਿਸ ਦੀਆਂ ਜੀਭਾਂ ਨਾਮ ਜਾਂਦੀਆਂ। ਨਾਲ ਦਾਮਨ ਭਿੱਜਿਆ ਹੋਵੇ, ਫਿਰ ਅਰਦਾਸ ਚ ਅੱਖਾਂ ਦੱਸਦੀਆਂ। ਬੁੱਲੇ ਸ਼ਾਹ, ਜਿੱਥੇ ਹਕੀਮ ਦੀ ਦਵਾਈ ਕੰਮ ਨਾ ਕਰੇ, ਉੱਥੇ ਤੇਰੀ ਅਰਦਾਸ ਕੰਮ ਕਰੇਗੀ। ਸੱਚੇ ਮਨ ਦਾ ਜਾਪ ਹੀ ਤੇਰੀ ਖੁਦਾ ਨਾਲ ਚਾਹਤ ਹੈ, ਉੱਥੇ ਡੁੱਬਦੀ ਬੇੜੀ ਵੀ ਉੱਪਰ ਤਰੇਗੀ। ਕਿੱਥੇ ਮਨ ਦਾ, ਕਿੱਥੇ ਰੱਖਦਾ ਮੇਰੇ ਕੀਤੀ ਅਰਦਾਸ। ਰੱਖਾਂ ਚੋਲੀ ਅੱਡ ਕੇ, ਡਿੱਗਣ ਹੰਝੂ ਖਾਸ ਤੇਰੀ ਯਾਦ ਚ ਡਿੱਗੇ ਹੰਝੂ, ਮੇਰੀ ਰੱਖਦੇ ਨਿਗਾਹ ਨੂੰ ਸਾਫ। ਪਾਟੇ ਕੱਪੜੇ ਦੁਨੀਆਂ ਦੇਖੇ, ਤੂੰ ਦੇਖੇ ਤਨ ਨੂੰ ਸਾਫ। ਚਿੱਕੜ ਤਾਂ ਫਿਰ ਚਿੱਕੜ ਹੁੰਦਾ, ਜਿਸ ਦੀ ਧੋਤਿਆ ਮੁਸ਼ਕ ਨਾ ਜਾਵੇ। ਤੇਰੇ ਕਰਮਾਂ ਦਾ ਲੇਖਾ ਚੰਗਾ ਨਹੀਂ ਬੁੱਲਿਆ, ਉਹ ਫਿਰ ਵੀ ਗੱਲ ਨਾ ਲਾਵੇ। ਬੁੱਲੇ ਸ਼ਾਹ, ਤੇਰੀ ਬੰਦਗੀ ਤੋਂ ਵੱਡਾ ਕੋਈ ਤੀਰਥ ਨਹੀਂ, ਨਾ ਜਾਪ ਤੋਂ ਵੱਡਾ ਕੋਈ ਇਸ਼ਨਾਨ। ਅੱਖਾਂ ਰੋਵਨ ਧੋਵਨ ਦਾਗ ਤਕਦੀਰ ਦੇ, ਨਾ ਅਰਦਾਸ ਤੋਂ ਵੱਡਾ ਕੋਈ ਨਾਮ। ਬੁੱਲਿਆ, ਜਦੋਂ ਦੁੱਖ ਦੇ ਪੱਲੇ ਹੋ ਜਾਣ ਭਾਰੇ, ਤੂੰ ਹੰਝੂ ਬਣ ਕੇ ਡਿੱਗਦਾ। ਸਵਰਗ ਦੀ ਨਗਰੀ ਨੂੰ ਕੋਈ ਵਿਰਲਾ ਜਾਵੇ, ਜਿਹੜਾ ਤੇਰੀ ਬੰਦਗੀ ਵਿੱਚ ਭੇਜਦਾ। ਬੁੱਲਿਆ, ਲੱਖਾਂ ਖਸਮਾਂ ਦੇ ਤੀਰਥ ਨਹਾਵੇ, ਤੈਨੂੰ ਫਿਰ ਵੀ ਸੁੱਖ ਦਾ ਸਥਾਨ ਨਾ ਆਵੇ। ਉਸਦੀ ਬੰਦਗੀ ਤੀਰਥ ਵਰਗੀ, ਜਿਹੜਾ ਨਹਾਵੇ ਬਿਨਾਂ ਸਵਰਗ ਤੋਂ ਬਾਹਰ ਨਾ ਆਵੇ। ਬੁੱਲਿਆ, ਬੰਦਗੀ ਦੇ ਮੁੱਲ ਉੱਥੇ ਪੈਂਦੇ, ਜਿੱਥੇ ਸਾਹਾਂ ਚ ਵਸਦਾ ਯਾਰ ਹੋਵੇ। ਕਰਮਾਂ ਦੀ ਫਿਕਰ ਕਿਉਂ ਕਰਦਾ ਬੰਦਿਆ, ਜਦੋਂ ਕਰਮ ਲਿਖਣ ਵਾਲਾ ਰੱਬ ਆਪ ਹੋਵੇ। ਬੁੱਲਿਆ, ਰਿਸ਼ਤੇ ਹੋ ਗਏ ਹੁਣ ਕਿਤਾਬੀ, ਪੰਨੇ ਪੰਨੇ ਤੇ ਕੋਈ ਮਤਲਬ ਹੀ ਬੈਠਾ। ਜਿਸ ਕਿਸ਼ਤੀ ਚ ਕੋਈ ਮਲਾਹ ਨਹੀਂ ਹੁੰਦਾ, ਉਹ ਆਪ ਕਿਨਾਰੇ ਰਾਖੀ ਬੈਠਾ, ਉਹ ਆਪ ਕਿਨਾਰੇ ਰਾਖੀ ਬੈਠਾ।
3: ਅਰਬਨ ਰੇਡੀਓ, ਦਿਲ ਪੰਜਾਬੀ, ਜਜ਼ਬਾ ਪੰਜਾਬੀ। ਪੰਜਾਬੀ

ਆਸਟ੍ਰੇਲੀਆ ਆ ਕੇ ਈਸਟਰ ਤੇ ਕ੍ਰਿਸਮਸ ਜੋਗੇ ਹੀ ਰਹਿ ਗਏ। ਆਪਣੇ ਤਿਉਹਾਰਾਂ ਨੂੰ ਵੀ ਯਾਦ ਰੱਖੋ, ਸੁਣੋ ਹਰਮਨ ਰੇਡੀਓ ਨੂੰ ਤੇ ਜੁੜੋ ਆਪਣੇ ਵਿਰਸੇ ਨਾਲ।

0: Harman Radio 24/7.
1: ਹੁਣ ਅਸੀਂ ਅਜਿਹੇ ਦੇਸ਼ ਵਿੱਚ ਰਹਿ ਰਹੇ ਹਾਂ ਜਿੱਥੇ ਡਾਕਟਰ ਸਿਹਤ ਨਸ਼ਟ ਕਰਦੇ ਹਨ, ਵਕੀਲ ਇਨਸਾਫ਼ ਨੂੰ ਨਸ਼ਟ ਕਰਦੇ ਹਨ, ਸਰਕਾਰਾਂ ਆਜ਼ਾਦੀ ਨੂੰ ਨਸ਼ਟ ਕਰਦੀਆਂ ਹਨ, ਅਖਬਾਰ ਇਖਲਾਕ ਜਾਂ ਨੇਕ ਚੱਲਣੀ ਨੂੰ ਨਸ਼ਟ ਕਰਦੇ ਹਨ ਅਤੇ ਬੈਂਕ ਸਾਡੇ ਆਰਥਿਕ ਢਾਂਚੇ ਨੂੰ ਨਸ਼ਟ ਕਰਦੇ ਹਨ। ਵਿਚਾਰ ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ।

0: Sharman Radio 24/7.
1: Sanu dilon bhula ke tur gaya, patthar dil thukra ke tur gaya. Sanu dilon bhula ke tur gaya, patthar dil thukra ke tur gaya. Rol tur gaya jind nimani, hanjuan vich vaha ke tur gaya. ਲੈ ਗਿਆ ਚੰਦਰਾ ਖੁਸ਼ੀਆਂ ਸੱਬੇ ਦੁੱਖੜੇ ਝੋਲੀ ਪਾ ਕੇ ਤੁਰ ਗਿਆ ਲਾ ਗਿਆ ਰੋਗ ਉਮਰ ਦਾ ਵੈਰੀ ਆਪ ਦਾ ਮੌਜ ਮਨਾ ਕੇ ਤੁਰ ਗਿਆ ਕੋਮਲ ਦੇ ਮੇਰੀ ਕਲੀਆਂ ਵਰਗੀ ਭੈੜਾ ਪੱਥਰ ਬਣਾ ਕੇ ਤੁਰ ਗਿਆ ਅੱਖਾਂ ਵੇਂਦੀਆਂ ਰਾਹ ਉਹਦਾ ਅੱਜ ਵੀ ਚੰਦਰਾ ਲਾਰੇ ਲਾ ਕੇ ਤੁਰ ਗਿਆ ਉਹ ਅੱਜ ਆਉਂਦਾ ਉਹ ਕੱਲ ਆਉਂਦਾ ਝੂਠੀ ਆਸ ਲਵਾ ਕੇ ਤੁਰ ਗਿਆ ਭੱਜੇ ਜਾਵਾਂ ਵੱਲ ਬਰੂਹਾਂ ਲੱਗੇ ਸੱਜਣ ਆ ਕੇ ਮੁੜ ਗਿਆ ਫੇਰ ਨਾ ਪੈਂਦੀ ਨੀਂਦ ਰੱਖੀ ਜਦ ਸੁਪਨੇ ਵਿੱਚ ਜਗਾ ਕੇ ਤੁਰ ਗਿਆ ਇਸ ਦਿਲ ਨੂੰ ਕੀ ਮੈਂ ਦੇਵਾਂ ਤਸੱਲੀ ਆਪ ਤਾਂ ਮਨ ਸਮਝਾ ਕੇ ਤੁਰ ਗਿਆ ਮਰ ਜਾਣਾ ਖਨੀ ਕਿੱਥੇ ਹੋਣਾ ਦੀਪ ਦਿਲੋਂ ਭੁਲਾ ਕੇ ਤੁਰ ਗਿਆ ਰਹੇ ਵਸਦਾ ਰੱਬਾ ਜਿੱਥੇ ਵੀ ਉਹ ਜਿਹੜਾ ਸਾਨੂੰ ਅਜ਼ਮਾ ਕੇ ਤੁਰ ਗਿਆ ਸਾਨੂੰ ਦਿਲੋਂ ਭੁਲਾ ਕੇ ਤੁਰ ਗਿਆ ਪੱਥਰ ਦਿਲ ਠੁਕਰਾ ਕੇ ਤੁਰ ਗਿਆ

0: ਹਰਮਨ ਰੇਡੀਓ 24 ਘੰਟੇ 7 ਦਿਨ।
1: ਸ਼ਾਇਰੀ ਦੀ ਗੱਲ ਕਰੀਏ, ਸਾਡੇ ਸਮਾਂ ਦੇ ਬਹੁਤ ਉਮਦਾ ਸ਼ਾਇਰ ਗੁਰਭਜਨ ਗਿੱਲ ਹੋਣਾ ਦੇ ਨਾਲ ਇੱਕ ਖਾਸ ਗੱਲਬਾਤ ਦੇ ਵਿੱਚ ਉਹਨਾਂ ਨੇ ਇਹ ਸ਼ੇਰ ਸਾਂਝਾ ਕੀਤਾ ਸੀ, ਲੋ ਤੁਹਾਡੇ ਨਾਲ ਵੀ ਸਾਂਝਾ ਕਰਦੇ ਹਾਂ। ਸੁੱਖ ਦੀ ਛਾਂ ਨੇ ਵੇਖ ਕਮੀਨਾ ਕਿੰਨਾ ਸਾਨੂੰ ਕਰ ਛੱਡਿਆ, ਸੁੱਖ ਦੀ ਛਾਂ ਨੇ ਵੇਖ ਕਮੀਨਾ ਕਿੰਨਾ ਸਾਨੂੰ ਕਰ ਛੱਡਿਆ, ਫਿਰਨ ਗੁਆਚੇ ਪੱਗ ਤੇ ਚੁੰਨੀ ਹੁਣ ਸਾਡੇ ਕਿਰਦਾਰ ਦੇ ਅੰਦਰ।

ਪਖਤੂਨੀਆਂ ਦੀ ਯੁੱਧ ਬਾਰੇ ਇੱਕ ਕਹਾਵਤ ਅਨੁਸਾਰ ਜਿਹੜੇ ਤਲਵਾਰ ਨਾਲ ਜੀਂਦੇ ਹਨ ਉਹ ਮਰਦੇ ਵੀ ਤਲਵਾਰ ਨਾਲ ਹੀ ਹਨ। ਲੇਖਕ ਪਰਮਿੰਦਰ ਸੋਢੀ ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਬਲੌਕ ਦੇ ਇਨ੍ਹਾਂ 60 ਮਿੰਟਾਂ ਵਿੱਚ ਤੁਸੀਂ ਸੁਣ ਰਹੇ ਹੋ ਪੰਜਾਬੀ ਦੇ ਨਵੇਂ ਪਿਆਰ ਭਰੇ ਗੀਤ, ਸੈਡ ਗੀਤ, ਪੰਜਾਬੀ ਸ਼ਾਇਰੀ, ਵਿਚਾਰ ਅਤੇ ਪੁਰਾਣਾ ਗੀਤ।
1: ਹਾਰਮਨ ਰੇਡੀਓ 24/7।
2: ਤੈਥੋਂ ਬੰਦਿਆ ਪੰਛੀ ਚੰਗੇ, ਨਾ ਕਿਤੇ ਲੁੱਟਾਂ ਨਾ ਕਿਤੇ ਤੰਗੇ। ਤੈਥੋਂ ਬੰਦਿਆ ਪੰਛੀ ਚੰਗੇ, ਕਿਉਂਕਿ ਨਾ ਇਹ ਵੰਡਣ ਧਰਤੀ ਪਾਣੀ, ਨਾ ਇਹ ਰਿੜਕਣ ਧੁੱਤ ਮਤਾਣੀ। ਕਿੰਨੇ ਬੰਦਿਆ ਜਾਤ ਧਿਆਨੀ, ਸਭ ਦੀਆਂ ਖੈਰਾਂ ਮੰਗੇ। ਤੈਥੋਂ ਬੰਦਿਆ ਪੰਛੀ ਚੰਗੇ, ਨਾ ਇਹ ਪੀਂਦੇ ਬਹਿ ਕੇ ਠੇਕੇ, ਉਹ ਨਾ ਕੋਈ ਤੁੱਤ ਘੜਾ ਚ ਵੇਚੇ, ਨਾ ਕੋਈ ਸਹੁਰੇ ਨਾ ਕੋਈ ਪੀਕੇ। ਆਪਣੇ ਰੰਗ ਵਿੱਚ ਰੰਗੇ, ਤੈਥੋਂ ਬੰਦਿਆ ਪੰਛੀ ਚੰਗੇ। ਨਾ ਇਹ ਗੰਦੇ ਸੁਣਦੇ ਖਾਣੇ, ਨਾ ਇਹ ਕੋਠੀ ਪਾਉਂਦੇ ਦਾਣੇ, ਨਾ ਇਹ ਵਸਤਰ ਲਾਉਣ ਪੁਰਾਣੇ। ਕਦੇ ਨਾ ਦੇਖੇ ਗੰਦੇ, ਤੈਥੋਂ ਬੰਦਿਆ ਪੰਛੀ ਚੰਗੇ। ਘਰ ਬਣਾਉਂਦੇ ਰੱਖ ਰੱਖ ਪੀਲਾ, ਨਾ ਕੋਈ ਘਰ ਵਿੱਚ ਤਵਾ ਪਤੀਲਾ, ਨਾ ਕੋਈ ਮੁੰਨੀ ਨਾ ਕੋਈ ਸ਼ੀਲਾ, ਨਾ ਸੌਣ ਨੂੰ ਮੰਜੇ। ਤੈਥੋਂ ਬੰਦਿਆ ਪੰਛੀ ਚੰਗੇ, ਤੇਰੀ ਬੰਦਿਆ ਮਤ ਕਿਉਂ ਮਾਰੀ, ਇਹ ਵੀ ਚਾਹੁੰਦੇ ਜੂਨ ਗੁਜ਼ਾਰੀ। ਸੱਭਿਆਚਾਰ ਨੂੰ ਫਿਰ ਗਈ ਯਾਰੀ, ਸੁੱਟ ਤੇ ਸ਼ੀਸ਼ੇ ਕੰਘੇ। ਤੈਥੋਂ ਬੰਦਿਆ ਪੰਛੀ ਚੰਗੇ, ਤੈਥੋਂ ਬੰਦਿਆ ਪੰਛੀ ਚੰਗੇ।
3: ਹਰਮਨ ਰੇਡੀਓ, ਰੇਡੀਓ ਕਮਾਲ ਬਾ ਕਮਾਲ।
4: ਸੈਡ ਜਾਂ ਰੋਮਾਂਟਿਕ ਗੀਤਾਂ ਦੇ ਸ਼ੌਕੀਨ ਹੋ।

0: Action Radio 24/7.
1: ਸਤਿ ਸ਼੍ਰੀ ਅਕਾਲ ਜੀ, ਮੈਂ ਕੁਲ ਸਿੱਧੂ ਔਰ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ।

ਨੱਚਦਾ ਸੋਹਣਾ ਟੱਪਦਾ ਸੋਹਣਾ ਕੱਪੜਿਆਂ ਵਿੱਚ ਜੱਚਦਾ ਸੋਹਣਾ ਲੋਕੀ ਕਹਿੰਦੇ ਵਾਹ ਬਈ ਵਾਹ ਕੁਛ ਆਉਂਦਾ ਹੋਊ ਜ਼ਰੂਰ ਪਰ

ਉਮਰਾਂ ਜਿਨ੍ਹਾਂ ਗਵਾਈਆਂ ਤਰਬਾਂ ਕੱਸਦਿਆਂ ਉਮਰਾਂ ਜਿਨ੍ਹਾਂ ਗਵਾਈਆਂ ਤਾਰਾਂ ਕੱਸਦਿਆਂ ਸਿੱਖਦਿਆਂ ਤੇ ਚੰਗੀਆਂ ਗੱਲਾਂ ਦੱਸਦਿਆਂ ਉਹ ਲੋਕੀ ਕਹਿੰਦੇ ਗੱਲ ਨਹੀਂ ਬਣਦੀ ਓ ਨਹੀਂ ਸਾਨੂੰ ਮਨਜ਼ੂਰ।

ਸੁਣੋ ਵੀ ਦੋਸਤੋ, ਭਾਵੇਂ ਬੈਠੇ ਹੋਏ ਹੋ ਜਾਂ ਖੜੇ ਹੋਏ ਹੋ, ਘਰ ਵਾਲੀ ਨਾਲ ਰੁੱਸੇ ਹੋਏ ਹੋ, ਜਾਂ ਫਿਰ ਬਾਪੂ ਨਾਲ ਲੜੇ ਹੋਏ ਹੋ, ਕੰਮ ਤੇ ਜਾ ਰਹੇ ਹੋ, ਜਾਂ ਫਿਰ ਕੰਮ ਤੋਂ ਘਰ ਵਾਪਸ ਆ ਰਹੇ ਹੋ, ਉਹ ਬਈ ਨਹਾ ਰਹੇ ਹੋ ਕਿ ਕੁਝ ਖਾ ਰਹੇ ਹੋ, ਜਾਂ ਫਿਰ ਘਰ ਵਿਚ ਰੌਲਾ ਰੱਪਾ ਪਾ ਰਹੇ ਨੇ ਨਿਆਣੇ, ਉਹ ਬਈ ਦੁਖੀ ਨਾ ਹੋਵੋ, ਸਭ ਗੱਲਾਂ ਛੱਡੋ, ਆ ਸੁਣੋ ਹਰਮਨ ਰੇਡੀਓ ਤੋਂ ਗਾਣੇ। ਤੁਸੀਂ ਦੋਸਤੋ ਚਾਹੇ ਪਿੰਡਾਂ ਵਿੱਚ ਬਸਦੇ ਹੋ ਜਾਂ ਫਿਰ ਬਸਦੇ ਹੋ ਵਿੱਚ ਸ਼ਹਿਰਾਂ, ਹਰਮਨ ਰੇਡੀਓ ਸਦਾ ਮੰਗਦਾ ਤੁਹਾਡੀਆਂ ਖੈਰਾਂ।

0: ਸੈਡ ਜਾਂ ਰੋਮਾਂਟਿਕ ਗੀਤਾਂ ਦੇ ਸ਼ੌਕੀਨ ਹੋ
1: ਕੁੜੀਆਂ ਨੇ ਰੱਖ ਦਿਲ ਨੂੰ ਸਾਂਭ ਕੇ ਨਾਲੇ ਥੋੜਾ ਜਿਹਾ ਰੱਖ ਤੂੰ ਕੰਮ ਕੇ ਅਮਵੇ ਅਮਵੇ ਸਭ ਛੱਡ ਕੇ
0: ਹਰ ਰੋਜ਼ ਸ਼ਾਮ 8 ਤੋਂ 11 ਤੱਕ ਸੀਨੀ ਸਮੇਂ ਦੇ ਅਨੁਸਾਰ

0: ਆਸਟ੍ਰੇਲੀਆ।
1: ਅਧਿਆਪਕਾਂ ਬਾਰੇ ਇੱਕ ਵਿਚਾਰ ਇਹ ਹੈ, ਸੱਚੇ ਅਧਿਆਪਕ ਆਪਣੇ ਆਪ ਨੂੰ ਪੁਲਾਂ ਵਾਂਗ ਵਰਤਦੇ ਹਨ ਅਤੇ ਆਪਣੇ ਵਿਦਿਆਰਥੀਆਂ ਨੂੰ ਆਪਣੇ ਉੱਪਰੋਂ ਪਾਰ ਲੰਘ ਜਾਣ ਦਾ ਸੱਦਾ ਦਿੰਦੇ ਹਨ। ਉਹਨਾਂ ਦੇ ਪਾਰ ਲਗਾਉਣ ਨੂੰ ਸੌਖਾ ਬਣਾਉਂਦੇ ਹੋਏ ਆਖਿਰ ਖੁਸ਼ੀ ਖੁਸ਼ੀ ਢੇਰ ਢੇਰੀ ਹੋ ਜਾਂਦੇ ਹਨ ਤਾਂ ਕਿ ਅੱਗੇ ਉਹ ਆਪਣੇ ਪੁਲ ਉਤਾਰ ਸਕਣ। ਚੰਗੇ ਵਿਚਾਰਾਂ ਲਈ ਜੁੜੇ ਰਹੋ ਅਨੰਦ ਰੇਡੀਓ।

0: ਸੁਣੋ ਤੇ ਸੁਣਾਓ ਅਰਬਨ ਰੇਡੀਓ।
1: ਜਾਨ ਬਚਾ ਕੇ ਨਿਕਲੇ ਕਈ ਹੋ ਗਏ ਟੋਟੇ ਟੋਟੇ, ਜਾਨ ਬਚਾ ਕੇ ਨਿਕਲੇ ਕਈ ਹੋ ਗਏ ਟੋਟੇ ਟੋਟੇ, ਖੁਰਲੀਆਂ ਉੱਤੇ ਡੰਗਰ ਵੱਛੇ ਰਹਿ ਗਏ ਖੜੇ ਖਲੋਤੇ। ਜਾਨ ਬਚਾ ਕੇ ਨਿਕਲੇ ਕਈ ਹੋ ਗਏ ਟੋਟੇ ਟੋਟੇ, ਖੁਰਲੀਆਂ ਉੱਤੇ ਡੰਗਰ ਵੱਛੇ ਰਹਿ ਗਏ ਖੜੇ ਖਲੋਤੇ। ਨਾ ਕੁਝ ਚੁੱਕੋ ਨਾਲ ਬਚਾ ਲਓ ਜਾਨ, ਤੇ ਸਭ ਕੁਝ ਇੱਥੇ ਹੀ ਛੋੜ ਦਿਓ। ਸੰਨ 47 ਦਾ ਗੁੰਮ ਹੋਇਆ ਮੇਰਾ ਬਾਪੂ ਮੋੜ ਦਿਓ, 47 ਵੇਲੇ ਦਾ ਗੁੰਮ ਹੋਇਆ ਮੇਰਾ ਬਾਪੂ ਮੋੜ ਦਿਓ। ਧੀ ਕਿਸੇ ਦਾ ਪੁੱਤ ਕਿਸੇ ਦੀ ਅੰਮਾ ਸੀ ਕਰ ਲਾਉਂਦੀ, ਪੰਜ ਪਾਣੀਆਂ ਦੇ ਵਿੱਚ ਉਦੋਂ ਜ਼ਹਿਰ ਸੀ ਗੋਤੇ ਲਾਉਂਦੀ। ਧੀ ਕਿਸੇ ਦਾ ਪੁੱਤ ਕਿਸੇ ਦੀ ਅੰਮਾ ਸੀ ਕਰ ਲਾਉਂਦੀ, ਪੰਜ ਪਾਣੀਆਂ ਦੇ ਵਿੱਚ ਉਦੋਂ ਜ਼ਹਿਰ ਸੀ ਗੋਤੇ ਲਾਉਂਦੀ। ਲੱਖਾਂ ਦਿਲ ਸੀ ਟੁੱਟੇ, ਹਾੜਾ ਹੁਣ ਤਾਂ ਜੋੜ ਦਿਓ, 47 ਵੇਲੇ ਦਾ ਗੁੰਮ ਹੋਇਆ ਮੇਰਾ ਬਾਪੂ ਮੋੜ ਦਿਓ। ਸੰਨ 47 ਦਾ ਗੁੰਮ ਹੋਇਆ ਮੇਰਾ ਬਾਪੂ ਮੋੜ ਦਿਓ। ਢੇਰ ਲੱਗੇ ਸੀ ਲਾਸ਼ਾਂ ਪਈਆਂ, ਰਾਮਦੇਵ ਕੋਈ ਹਾਕਮ ਖਾਂ ਦੀ ਆਖੇ, ਹਿੰਦੂ ਮੁਸਲਿਮ ਕੋਈ ਨਾ ਦਿਸਿਆ, ਸਭ ਬੰਦੇ ਹੀ ਜਾਪੇ। ਢੇਰ ਲੱਗੇ ਸੀ ਲਾਸ਼ਾਂ ਪਈਆਂ, ਰਾਮਦੇਵ ਕੋਈ ਹਾਕਮ ਖਾਂ ਦੀ ਆਖੇ, ਹਿੰਦੂ ਮੁਸਲਿਮ ਕੋਈ ਨਾ ਦਿਸਿਆ, ਸਭ ਬੰਦੇ ਹੀ ਜਾਪੇ। ਜਿਹਾਦ ਨਾ ਹੋਵੇ ਹੋਰ ਕਦੀ, ਮਨ ਚੋਂ ਕੱਢ ਕਰੋੜ ਦਿਓ, 47 ਵੇਲੇ ਦਾ ਗੁੰਮ ਹੋਇਆ ਮੇਰਾ ਬਾਪੂ ਮੋੜ ਦਿਓ, 47 ਵੇਲੇ ਦਾ ਗੁੰਮ ਹੋਇਆ ਮੇਰਾ ਬਾਪੂ ਮੋੜ ਦਿਓ। ਯਾਰ ਪੁਰਾਣੇ ਨੰਗਲੇ ਵਾਲੇ ਪਿੰਡ ਦੇ ਚੇਤੇ ਆਉਂਦੇ, ਕੀ ਕਰੀਏ ਹੁਣ ਜਾ ਨਹੀਂ ਸਕਦੇ ਸਿੱਧੂ ਹੋਰੀ ਬੁਲਾਉਂਦੇ। ਯਾਰ ਪੁਰਾਣੇ ਨੰਗਲੇ ਵਾਲੇ ਪਿੰਡ ਦੇ ਚੇਤੇ ਆਉਂਦੇ, ਕੀ ਕਰੀਏ ਹੁਣ ਜਾ ਨਹੀਂ ਸਕਦੇ ਸਿੱਧੂ ਹੋਰੀ ਬੁਲਾਉਂਦੇ। ਡਰ ਲੱਗਦਾ ਨਾ ਫੁੱਲਾਂ ਵਾਂਗੂ ਧੌਣ ਮਰੋੜ ਦਿਓ,

0: ਅਰਬਨ ਰੇਡੀਓ ਦਿਲ ਪੰਜਾਬੀ ਜਜ਼ਬਾ ਪੰਜਾਬੀ ਪੰਜਾਬੀ
1: ਜ਼ਾਲਮ ਕਹਿਣ ਬੁਲਾਵਾਂ ਹੁੰਦੀਆਂ ਕੁੜੀਆਂ ਤਾਂ ਕਵਿਤਾਵਾਂ ਹੁੰਦੀਆਂ ਕਰਜ਼ ਇਹਨਾਂ ਦੇ ਕੌਣ ਉਤਾਰੇ ਰੱਬ ਤੋਂ ਵੱਧ ਕੇ ਮਾਵਾਂ ਹੁੰਦੀਆਂ।

0: ਬਲੌਕ ਦੇ ਇਨ੍ਹਾਂ 60 ਮਿੰਟਾਂ ਵਿੱਚ ਤੁਸੀਂ ਸੁਣ ਰਹੇ ਹੋ ਪੰਜਾਬੀ ਦੇ ਨਵੇਂ ਪਿਆਰ ਭਰੇ ਗੀਤ, ਸੈਡ ਗੀਤ, ਪੰਜਾਬੀ ਸ਼ਾਇਰੀ, ਵਿਚਾਰ ਅਤੇ ਪੁਰਾਣਾ ਗੀਤ।
1: ਹਾਰਮਨ ਰੇਡੀਓ 24/7।
2: ਜੇ ਸੋਹਣਾ ਮੇਰੇ ਦੁੱਖ ਵਿੱਚ ਰਾਜੀ ਤਾਂ ਮੈਂ ਸੁੱਖ ਨੂੰ ਚੁੱਲ੍ਹੇ ਪਾਵਾਂ, ਬੁੱਲੇ ਸ਼ੱਕ ਤੇ ਮਿਲ ਪਏ ਸੋਹਣਾ, ਉਹਨੂੰ ਰੋ ਰੋ ਦਿਲ ਦਾ ਹਾਲ ਸੁਣਾਵਾਂ।
3: Harman Radio 24/7.

0: ਹਰਮਨ ਰੇਡੀਓ ਤੁਹਾਡੇ ਨਾਲ 24 ਘੰਟੇ ਸੱਤੇ।
1: ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਵੀਰ ਸਿੰਘ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਦਿਲ ਪੰਜਾਬੀ ਜਜ਼ਬਾ ਪੰਜਾਬੀ।

0: ਵੈਲਕਮ
1: ਤਾਇਆ, ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ।
0: ਉਹ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ।
1: ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ?
0: ਲੋ ਤਾਇਆ, ਆਪਾਂ ਲੈ ਆਉਨੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ।
1: ਪੰਜਾਬੀ ਫਰਨੀਚਰ?
0: ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ, ਸਾਰਾ ਇੰਡੀਅਨ ਫਰਨੀਚਰ। ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ।
1: ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ। ਤਾਇਆ ਜੀ,
0: ਲਾਇਆ ਤਾਂ ਤੂੰ ਮੇਰੀ ਟੈਂਸ਼ਨ ਵੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ।
1: ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ।
0: ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ।
1: ਅਕਾਲ ਕਰ ਲਿਓ ਤਾਇਆ ਜੀ 0404000536 ਤੇ।
0: ਵੈਬਸਾਈਟ ਹੈ ਜੀ punjabifurniture.com.au।
1: ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
2: ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
3: ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
4: ਹਰਮਨ ਰੇਡੀਓ
5: ਹੁਣ ਪੇਸ਼ ਹੈ ਹਰਮਨ ਰੇਡੀਓ ਦੇ ਨਿਊਜ਼ ਡੈਸਕ ਤੋਂ ਇਸ ਘੰਟੇ ਦੀਆਂ ਖਬਰਾਂ ਦਾ ਬੁਲੇਟਿਨ। ਵਰਲਡ ਨਿਊਜ਼ ਵਿੱਚ ਤੁਹਾਡਾ ਸਵਾਗਤ। ਦੁਨੀਆ ਭਰ ਦੀਆਂ ਖਬਰਾਂ ਦਾ ਬੁਲੇਟਿਨ ਲੈ ਕੇ ਹਾਜ਼ਰ ਹੈ ਹਰਮਨ ਰੇਡੀਓ ਆਸਟ੍ਰੇਲੀਆ ਦੀ ਨਿਊਜ਼ ਟੀਮ। ਪਹਿਲਾਂ ਚੋਣਵੀਆਂ ਖਬਰਾਂ।
6: ਫਰਾਂਸ ਨੇ ਚੇਤਾਵਨੀ ਦਿੱਤੀ ਕਿ ਰੈਫਰਿਜਰੇਸ਼ਨ ਪ੍ਰਣਾਲੀਆਂ ਤੇ ਸਾਈਬਰ ਹਮਲੇ ਅਜੇ ਵੀ ਜਾਰੀ ਹੋ ਸਕਦੇ ਹਨ। ਜਰਮਨੀ ਦੀ ਅੱਗ ਵਿੱਚ 3 ਭਾਰਤੀ ਮਾਰੇ ਗਏ, 5 ਜ਼ਖਮੀ, 1 ਵਸਨੀਕ ਕਤਲ ਦੇ ਸ਼ੱਕ ਹੇਠ ਗ੍ਰਿਫਤਾਰ। ਤਾਇਵਾਨ ਵਿਰੁੱਧ ਚੀਨ ਦੀਆਂ ਗ੍ਰੇ ਜ਼ੋਨ ਰਣਨੀਤੀਆਂ ਦੀ ਅੰਦਰੂਨੀ ਝਲਕ। ਚੀਨੀ ਪੁਰਜੇ ਹੂਤੀਆਂ ਦੀਆਂ ਇਜ਼ਰਾਈਲ ਅਤੇ ਸਾਊਦੀ ਅਰਬ ਤੇ ਹਮਲੇ ਦੀਆਂ ਇੱਛਾਵਾਂ ਨੂੰ ਹਵਾ ਦੇ ਰਹੇ ਹਨ। ਮੱਧ ਪੂਰਬ ਵਿੱਚ ਤਣਾਅ ਦੇ ਵਿਚਕਾਰ ਤੇਲ ਦੀਆਂ ਕੀਮਤਾਂ 3 ਹਫ਼ਤਿਆਂ ਦੇ ਉੱਚ ਪੱਧਰ ਨੂੰ ਛੂਹਣ ਤੋਂ ਬਾਅਦ $1 ਡਿੱਗ ਗਈਆਂ। ਮਸਕ ਨੇ ਯੂਕਰੇਨ ਦੇ ਸਟਾਰਲਿੰਕ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ਾਂ ਦਾ ਖੰਡਨ ਕੀਤਾ, ਕਿਹਾ ਅਮਰੀਕੀ ਸਰਕਾਰ ਦੀ ਮਲਕੀਅਤ ਅਤੇ ਨਿਯੰਤਰਿਤ। ਹੁਣ ਖਬਰਾਂ ਵਿਸਥਾਰ ਵਿੱਚ।
2: ਫਰਾਂਸ ਨੇ ਚੇਤਾਵਨੀ ਦਿੱਤੀ ਕਿ ਰੈਫਰਿਜਰੇਸ਼ਨ ਪ੍ਰਣਾਲੀਆਂ ਤੇ ਸਾਈਬਰ ਹਮਲੇ ਅਜੇ ਵੀ ਜਾਰੀ ਹੋ ਸਕਦੇ ਹਨ। ਮੰਗਲਵਾਰ ਰਾਤ ਨੂੰ ਏਜੰਸੀ ਨੇ ਕਿਹਾ ਕਿ ਹਮਲੇ ਸ਼ਾਇਦ ਅਜੇ ਵੀ ਚੱਲ ਰਹੇ ਸਨ ਅਤੇ ਦੁਕਾਨਦਾਰਾਂ ਨੂੰ ਸਲਾਹ ਦਿੱਤੀ ਕਿ ਉਹ ਫ੍ਰਿਜ ਪ੍ਰਣਾਲੀਆਂ ਨੂੰ ਸਿਰਫ ਸੁਰੱਖਿਅਤ ਵਰਚੁਅਲ ਪ੍ਰਾਈਵੇਟ ਨੈਟਵਰਕ ਜਾਂ ਸੁਰੱਖਿਅਤ ਨੈਟਵਰਕਾਂ ਰਾਹੀਂ ਹੀ ਇੰਟਰਨੈਟ ਨਾਲ ਜੋੜਨ। ਸੋਮਵਾਰ ਦੀਆਂ ਸਵੇਰ ਦੀਆਂ ਪਹਿਲੀਆਂ ਕੜੀਆਂ ਵਿਚ ਹਮਲਾਵਰਾਂ ਨੇ ਫਰਾਂਸ ਭਰ ਦੇ ਸੈਂਕੜੇ ਸੁਪਰ ਮਾਰਕੀਟਾਂ ਅਤੇ ਆਜ਼ਾਦ ਸਟੋਰਾਂ ਦੇ ਫ੍ਰਿਜ ਪ੍ਰਣਾਲੀਆਂ ਤੇ ਦੂਰੋਂ ਕੰਟਰੋਲ ਕਰ ਲਿਆ ਸੀ, ਜਿਸ ਨਾਲ ਫਰਾਂਸ ਦੇ ਵਿੱਤ ਮੰਤਰੀ ਰੋਲੈਂਡ ਲੇਸਕੂਰ ਨੇ ਦੱਸਿਆ ਕਿ ਦੇਸ਼ ਦੇ 10,000 ਸੁਪਰ ਮਾਰਕੀਟਾਂ ਵਿੱਚੋਂ ਲਗਭਗ 700 ਪ੍ਰਭਾਵਿਤ ਹੋਏ ਸਨ। ਇਸ ਘਟਨਾ ਨੂੰ ਸਾਰਿਆਂ ਲਈ ਇੱਕ ਜਾਗਰੂਕਤਾ ਦੱਸਿਆ। ਫਰਾਂਸ ਦੀ ਸਾਈਬਰ ਸੁਰੱਖਿਆ ਏਜੰਸੀ ਨੇ ਦੱਸਿਆ ਕਿ ਉਹ ਡੈਨਿਸ਼ ਕੰਪਨੀ ਡੈਨਫੋਸ ਅਤੇ ਅਮਰੀਕੀ ਕੰਪਨੀ ਕੋਪਲੈਟ ਦੁਆਰਾ ਬਣਾਈਆਂ ਗਈਆਂ ਫ੍ਰਿਜ ਪ੍ਰਣਾਲੀਆਂ ਵਿੱਚ ਵਰਤੇ ਜਾਂਦੇ ਰਿਮੋਟ ਕੰਟਰੋਲ ਮਾਡਿਊਲਾਂ ਨਾਲ ਸਬੰਧਤ ਕਈ ਸਮਝੌਤਿਆਂ ਬਾਰੇ ਜਾਣਦੀ ਹੈ, ਜਿਸ ਵਿੱਚ ਡੈਨਫੋਸ ਨੇ ਕਿਹਾ ਕਿ ਪ੍ਰਭਾਵਿਤ ਪ੍ਰਣਾਲੀਆਂ ਵਿੱਚੋਂ ਬਹੁਤ ਸਾਰੇ ਪੁਰਾਣੇ ਉਤਪਾਦ ਸਨ ਜੋ ਹੁਣ ਸਾਫਟਵੇਅਰ ਜਾਂ ਸੁਰੱਖਿਆ ਅਪਡੇਟ ਪ੍ਰਾਪਤ ਨਹੀਂ ਕਰਦੇ ਸਨ। ਰਾਇਟਰਸ ਨੇ ਸਾਈਬਰ ਸੁਰੱਖਿਆ ਮਾਹਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਫਰਾਂਸੀਸੀ ਹਮਲੇ ਨੇ ਪੁਰਾਣੀਆਂ ਪ੍ਰਣਾਲੀਆਂ ਦੀਆਂ ਕਮਜ਼ੋਰੀਆਂ ਅਤੇ ਅਣਉਚਿਤ ਸੁਰੱਖਿਆ ਪ੍ਰਥਾਵਾਂ ਦਾ ਫਾਇਦਾ ਉਠਾਇਆ ਜਾਪਦਾ ਹੈ। ਹਾਲਾਂਕਿ ਕੋਈ ਵੀ ਹਮਲਾਵਰ ਜਨਤਕ ਤੌਰ ਤੇ ਪਛਾਣਿਆ ਨਹੀਂ ਗਿਆ ਹੈ ਅਤੇ ਨਾ ਹੀ ਕਿਸੇ ਸਮੂਹ ਨੇ ਫਰਾਂਸੀਸੀ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
6: ਬੋਖਮ, ਜਰਮਨੀ ਵਿਖੇ ਮੰਗਲਵਾਰ ਸਵੇਰੇ ਇੱਕ ਰਿਹਾਇਸ਼ੀ ਇਮਾਰਤ ਵਿੱਚ ਅੱਗ ਲੱਗਣ ਕਾਰਨ ਘੱਟੋ ਘੱਟ 3 ਭਾਰਤੀਆਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋ ਗਏ, ਜਿਸ ਬਾਰੇ ਸਥਾਨਕ ਮੀਡੀਆ ਨੇ ਬੁੱਧਵਾਰ ਨੂੰ ਦੱਸਿਆ। ਪੁਲਿਸ ਨੇ ਕਤਲ ਦੇ ਸ਼ੱਕ ਵਿੱਚ 41 ਸਾਲਾ ਇੱਕ ਵਸਨੀਕ ਨੂੰ ਗ੍ਰਿਫਤਾਰ ਕੀਤਾ ਹੈ। ਜਦੋਂ ਜਾਂਚਕਰਤਾ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਕੀ ਅੱਗ ਇਰਾਦਤਨ ਲਗਾਈ ਗਈ ਸੀ। ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਮੁਤਾਬਕ ਮਾਰੇ ਗਏ ਲੋਕ 25 ਅਤੇ 27 ਸਾਲ ਦੀਆਂ ਦੋ ਔਰਤਾਂ ਅਤੇ 26 ਸਾਲ ਦਾ ਇੱਕ ਆਦਮੀ ਸੀ, ਜਿਸ ਬਾਰੇ ਜਰਮਨ ਪਬਲਿਕ ਬ੍ਰਾਡਕਾਸਟਰ ਨੇ ਬੋਖਮ ਪੁਲਿਸ ਦੇ ਹਵਾਲੇ ਨਾਲ ਦੱਸਿਆ। 5 ਜ਼ਖਮੀ ਲੋਕਾਂ ਨੂੰ ਧੂਏ ਕਾਰਨ ਸਾਹ ਲੈਣ ਵਿਚ ਤਕਲੀਫ ਹੋਈ ਅਤੇ ਉਨ੍ਹਾਂ ਨੂੰ ਬੋਖਮ ਦੇ ਹਸਪਤਾਲਾਂ ਵਿਚ ਲਿਜਾਇਆ ਗਿਆ। ਇੱਕ ਬੋਖਮ ਪੁਲਿਸ ਬੁਲਾਰੇ ਨੇ WDR ਨੂੰ ਦੱਸਿਆ ਕਿ ਸ਼ੁਰੂਆਤੀ ਤੌਰ ਤੇ ਆਦਮੀ ਤੇ ਕਤਲ ਦਾ ਸ਼ੱਕ ਕਰਨ ਦੇ ਕਾਰਨ ਮੌਜੂਦ ਸਨ।
2: ਤਾਈਵਾਨ ਵਿਰੁੱਧ ਚੀਨ ਦੀਆਂ ਗ੍ਰੇ ਜ਼ੋਨ ਨੀਤੀਆਂ ਦੀ ਅੰਦਰੂਨੀ ਝਲਕ। ਚਿੰਤਾ ਇਹ ਹੈ ਕਿ ਕੁਝ ਸਿਵਲ ਖੋਜ ਕਾਰਜ ਲੋਕ ਮੁਕਤੀ ਫੌਜ ਲਈ ਵੀ ਜਾਣਕਾਰੀ ਪੈਦਾ ਕਰ ਸਕਦੇ ਹਨ, ਜਿਸ ਵਿਚ ਸਮੁੰਦਰ ਦੀ ਤਹਿ ਦੀ ਬਣਤਰ, ਪਾਣੀ ਦੀਆਂ ਹਾਲਤਾਂ ਅਤੇ ਅਹਿਮ ਢਾਂਚੇ ਬਾਰੇ ਜਾਣਕਾਰੀ ਸ਼ਾਮਲ ਹੈ। ਇਨ੍ਹਾਂ ਵਿਚ ਤੱਟ ਰੱਖਿਅਕ ਪੈਟਰੋਲ, ਨਿਗਰਾਨੀ, ਸਰਕਾਰੀ ਏਜੰਸੀਆਂ ਨਾਲ ਜੁੜੀਆਂ ਮਛੇਰਿਆਂ ਦੀਆਂ ਕਿਸ਼ਤੀਆਂ, ਸਮੁੰਦਰ ਤਲ ਦੇ ਸਰਵੇਖਣ ਅਤੇ ਵਪਾਰਕ ਜਹਾਜ਼ਾਂ ਨੂੰ ਦੂਜੇ ਦੇਸ਼ ਦੇ ਦਾਅਵੇਦਾਰ ਅਧਿਕਾਰ ਦਾ ਪਾਲਣ ਕਰਾਉਣ ਦੀਆਂ ਮੰਗਾਂ ਸ਼ਾਮਲ ਹੋ ਸਕਦੀਆਂ ਹਨ। ਚੀਨ ਖੁੱਲੇ ਯੁੱਧ ਤੋਂ ਬਿਨਾਂ ਤਾਈਵਾਨ ਤੇ ਦਬਾਅ ਪਾਉਣ ਲਈ ਖੋਜ ਜਹਾਜ਼ਾਂ, ਤੱਟ ਰੱਖਿਅਕ ਜਹਾਜ਼ਾਂ ਅਤੇ ਸ਼ੱਕੀ ਮਿਲੀਸ਼ੀਆ ਕਿਸ਼ਤੀਆਂ ਦੀ ਵਰਤੋਂ ਕਰ ਰਿਹਾ ਹੈ। ਇੱਕ ਫੌਜੀ ਅਭਿਆਸ ਦੇ ਨੇੜੇ ਖੜਾ ਖੋਜ ਜਹਾਜ਼ਾਂ ਦੀ ਆਵਾਜਾਈ ਦਾ ਨਿਰੀਖਣ ਕਰ ਸਕਦਾ ਹੈ ਅਤੇ ਵਾਤਾਵਰਣ ਜਾਂ ਹੋਰ ਜਾਣਕਾਰੀ ਇਕੱਠੀ ਕਰ ਸਕਦਾ ਹੈ। ਰਿਪੋਰਟ ਸਿਵਲ ਸਮੁੰਦਰੀ ਖੋਜ ਤੇ ਚੀਨ ਦੇ ਫੌਜੀ ਅਦਾਰਿਆਂ ਵਿਚਕਾਰ ਸੰਸਥਾਗਤ ਸਬੰਧਾਂ ਦੀ ਜਾਂਚ ਕਰਦੀ ਹੈ, ਜਿਸ ਵਿਚ ਖੋਜ ਜਹਾਜ਼ ਵੀ ਸ਼ਾਮਲ ਹਨ ਜੋ ਪਹਿਲਾਂ ਲੋਕ ਮੁਕਤੀ ਫੌਜ ਦੀ ਜਲ ਸੈਨਾ

0: ਨਾਲ ਰਜਿਸਟਰਡ ਸਨ। ਅਗਸਤ ਵਿਚ ਤਾਈਵਾਨ ਨੇੜੇ ਇਕ ਸ਼ੱਕੀ ਮਿਲੀਸ਼ੀਆ ਮਛੇਰਿਆਂ ਦੀ ਕਿਸ਼ਤੀ, ਤੱਟ ਰੱਖਿਅਕ ਕੱਟਰ ਅਤੇ ਖੋਜ ਜਹਾਜ਼ ਦੇਖੇ ਗਏ। ਇਕ ਤਾਈਵਾਨੀ ਤੱਟ ਰੱਖਿਅਕ ਜਹਾਜ਼ ਜਹਾਜ਼ ਦੇ ਨੇੜੇ ਗਿਆ ਅਤੇ ਚੇਤਾਵਨੀਆਂ ਪ੍ਰਸਾਰਿਤ ਕੀਤੀਆਂ।
1: ਚੀਨੀ ਪੁਰਜੇ ਹੁਤੀਆਂ ਦੀਆਂ ਇਜ਼ਰਾਈਲ ਅਤੇ ਸਾਊਦੀ ਅਰਬ ਤੇ ਹਮਲੇ ਦੀਆਂ ਇੱਛਾਵਾਂ ਨੂੰ ਹਵਾ ਦੇ ਰਹੇ ਹਨ। ਹੁਤੀ ਬਾਗੀ ਚੀਨ ਤੋਂ ਮਿਲ ਰਹੇ ਸਮਾਨ ਨਾਲ ਮਜ਼ਬੂਤ ਮਿਜ਼ਾਈਲਾਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਨਾਲ ਉਹ ਸਾਊਦੀ ਅਰਬ ਅਤੇ ਇਜ਼ਰਾਈਲ ਤੱਕ ਵੀ ਹਮਲੇ ਕਰ ਸਕਦੇ ਹਨ। ਇਹ ਗੱਲਬਾਤ ਸਟਰੀਟ ਜਰਨਲ ਦੀ ਇਕ ਨਵੀਂ ਰਿਪੋਰਟ ਵਿਚ ਸਾਹਮਣੇ ਆਈ ਹੈ। ਬਲੂਮਬਰਗ ਦੀ ਇਕ ਵੱਖਰੀ ਜਾਂਚ ਨੇ ਵੀ ਪਤਾ ਲਗਾਇਆ ਹੈ ਕਿ ਯਮਨ ਵਿਚ ਹਥਿਆਰਾਂ, ਡਰੋਨਾਂ ਦੇ ਪੁਰਜ਼ੇ ਅਤੇ ਹੋਰ ਮਸ਼ੀਨਰੀ ਦੀ ਇਕ ਵੱਡੀ ਸਪਲਾਈ ਲਾਈਨ ਹੈ, ਜਿਸ ਵਿਚ ਮਿਜ਼ਾਈਲਾਂ ਦੇ ਇੰਜਣਾਂ, ਏਅਰ ਫਰੇਮਾਂ ਅਤੇ ਸੋਲਿਡ ਪ੍ਰੋਪੈਲੈਂਟ ਮੋਟਰਾਂ ਲਈ ਖਾਸ ਤੌਰ ਤੇ ਬਣਾਏ ਗਏ ਧਾਤੂ ਦੇ ਪੁਰਜ਼ੇ ਸ਼ਾਮਲ ਹਨ। ਸੀਏਆਰ ਦੇ ਇਕ ਸੀਨੀਅਰ ਵਿਸ਼ਲੇਸ਼ਕ ਫੈਬੀਅਨ ਹਿੰਜ਼ ਨੇ ਦੱਸਿਆ ਕਿ ਚੀਨੀ ਪੁਰਜ਼ਿਆਂ ਦੇ ਪਹੁੰਚਣ ਤੋਂ ਲੱਗਦਾ ਹੈ ਕਿ ਹੁਤੀ ਜਾਂ ਤਾਂ ਪਹਿਲਾਂ ਹੀ ਮਿਜ਼ਾਈਲਾਂ ਬਣਾ ਰਹੇ ਹਨ ਜਾਂ ਅਜਿਹਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਮਾਰਾਂ ਨੂੰ ਸ਼ੱਕੀ ਮਿਜ਼ਾਈਲ ਪੁਰਜ਼ੇ, ਡਰੋਨ ਦੇ ਹਿੱਸੇ, ਕੰਟਰੋਲ ਸਿਸਟਮ, ਲਾਂਚ ਕਰਨ ਵਾਲੇ ਸਾਜ਼ੋ ਸਾਮਾਨ, ਕੰਪਿਊਟਰ ਨਿਯੰਤ੍ਰਿਤ ਮਸ਼ੀਨ ਟੂਲ, ਇੰਜਣ ਅਤੇ ਸੁਰੰਗਾਂ ਬਣਾਉਣ ਵਾਲੇ ਉਪਕਰਣ ਵੀ ਮਿਲੇ ਹਨ। ਉਨ੍ਹਾਂ ਕਿਹਾ ਕਿ ਦਰਮਿਆਨੀ ਦੂਰੀ ਦੀਆਂ ਬੈਲਿਸਟਿਕ ਮਿਜ਼ਾਈਲਾਂ ਹੁਤੀਆਂ ਨੂੰ ਕਰੂਜ਼ ਮਿਜ਼ਾਈਲਾਂ ਅਤੇ ਡਰੋਨਾਂ ਨਾਲੋਂ ਵੱਧ ਭਾਰ ਚੁੱਕਣ ਦੀ ਸਮਰੱਥਾ ਦੇ ਨਾਲ ਸਾਊਦੀ ਅਰਬ ਵਿਚ ਹੋਰ ਅੰਦਰ ਤੱਕ ਹਮਲਾ ਕਰਨ ਦੀ ਆਗਿਆ ਦੇ ਸਕਦੀਆਂ ਹਨ।
0: ਮੱਧ ਪੂਰਬ ਵਿਚ ਤਣਾਅ ਦੇ ਵਿਚਕਾਰ ਤੇਲ ਦੀਆਂ ਕੀਮਤਾਂ 3 ਹਫ਼ਤਿਆਂ ਦੇ ਉੱਚ ਪੱਧਰ ਨੂੰ ਛੂਹਣ ਤੋਂ ਬਾਅਦ $1 ਡਿੱਗ ਗਈਆਂ। ਵੀਰਵਾਰ ਨੂੰ ਸ਼ੁਰੂਆਤੀ ਵਪਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ $1 ਤੋਂ ਵੱਧ ਘੱਟ ਗਈਆਂ, ਕਿਉਂਕਿ ਨਿਵੇਸ਼ਕਾਂ ਨੇ ਹਾਰਮੁਜ਼ ਦੀ ਖਾੜੀ ਰਾਹੀਂ ਸਮੁੰਦਰੀ ਆਵਾਜਾਈ ਨੂੰ ਦਰਪੇਸ਼ ਖਤਰਿਆਂ ਦੇ ਨਾਲ ਨਾਲ ਅਮਰੀਕਾ ਵੱਲੋਂ ਤੇਲ ਵਾਲੇ ਜਹਾਜ਼ਾਂ ਤੇ ਪਾਬੰਦੀਆਂ ਵਿਚ ਢਿੱਲ ਦੇਣ ਦੀ ਸੰਭਾਵਨਾ ਦਾ ਵੀ ਭਾਰ ਤੋਲਿਆ। ਇਹ ਗਿਰਾਵਟ ਇਕ ਦਿਨ ਪਹਿਲਾਂ WTI ਦੀਆਂ ਕੀਮਤਾਂ ਵਿਚ ਆਈ ਤੇਜ਼ੀ ਤੋਂ ਬਾਅਦ ਆਈ, ਜਦੋਂ ਕੀਮਤਾਂ 3 ਹਫ਼ਤਿਆਂ ਦੇ ਉੱਚੇ ਪੱਧਰ ਤੇ ਪਹੁੰਚ ਗਈਆਂ ਸਨ। ਇਹ ਰੈਲੀ ਹੁਤੀਆਂ ਵੱਲੋਂ ਸਾਊਦੀ ਅਰਾਮਕੋ ਦੇ ਹੈੱਡਕੁਆਰਟਰ ਤੇ ਹਮਲੇ ਅਤੇ ਈਰਾਨ ਵੱਲੋਂ ਹਾਰਮੁਜ਼ ਦੀ ਖਾੜੀ ਵਿਚੋਂ ਲੰਘਣ ਵਾਲੇ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਲਈ ਨਵੀਆਂ ਰਣਨੀਤੀਆਂ ਦਾ ਐਲਾਨ ਕਰਨ ਤੋਂ ਬਾਅਦ ਆਈ, ਜਿਸ ਦਾ ਮੁੱਖ ਉਦੇਸ਼ ਤੇਲ ਦੀਆਂ ਕੀਮਤਾਂ ਨੂੰ ਉੱਚਾ ਰੱਖਣਾ ਸੀ। ਇਸ ਤੋਂ ਇਲਾਵਾ ਰੂਸ ਅਤੇ ਮੱਧ ਪੂਰਬ ਤੋਂ ਤੇਲ ਦੇ ਵੱਧਦੇ ਉਤਪਾਦਨ ਅਤੇ ਨਿਰਯਾਤ ਨੇ ਵੀ ਸਪਲਾਈ ਸਬੰਧੀ ਚਿੰਤਾਵਾਂ ਦਰਮਿਆਨ ਕੀਮਤਾਂ ਨੂੰ ਕਾਬੂ ਹੇਠ ਰੱਖਣ ਵਿਚ ਮਦਦ ਕੀਤੀ ਹੈ। ਅੰਤਰਰਾਸ਼ਟਰੀ ਊਰਜਾ ਏਜੰਸੀ ਅਨੁਸਾਰ ਸਤੰਬਰ ਵਿਚ ਰੂਸ ਦਾ ਕੱਚੇ ਤੇਲ ਦਾ ਉਤਪਾਦਨ 65,000 ਬੈਰਲ ਪ੍ਰਤੀ ਦਿਨ ਵੱਧ ਕੇ 84 ਲੱਖ 30,000 ਬੈਰਲ ਪ੍ਰਤੀ ਦਿਨ ਹੋ ਗਿਆ। ਹਾਲਾਂਕਿ ਇਹ ਉਤਪਾਦਨ ਸਾਲ ਪਹਿਲਾਂ ਦੇ ਮੁਕਾਬਲੇ 8,70,000 ਬੈਰਲ ਪ੍ਰਤੀ ਦਿਨ ਘੱਟ ਰਿਹਾ। IEA ਨੇ ਇਹ ਵੀ ਦੱਸਿਆ ਕਿ ਸਤੰਬਰ ਵਿਚ ਮੱਧ ਪੂਰਬੀ ਦੇ ਗਲਫ ਉਤਪਾਦਕਾਂ ਤੋਂ ਕੱਚੇ ਤੇਲ ਦੇ ਨਿਰਯਾਤ ਵਿਚ ਮਾਸਿਕ 44 ਲੱਖ ਬੈਰਲ ਪ੍ਰਤੀ ਦਿਨ ਦਾ ਵਾਧਾ ਹੋਇਆ।
1: ਮਸਕ ਨੇ ਯੂਕਰੇਨ ਦੇ ਸਟਾਰਲਿੰਕ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ਾਂ ਦਾ ਖੰਡਨ ਕੀਤਾ, ਕਿਹਾ ਅਮਰੀਕੀ ਸਰਕਾਰ ਦੀ ਮਲਕੀਅਤ ਅਤੇ ਨਿਯੰਤ੍ਰਿਤ। ਮਸਕ ਨੇ ਕਿਹਾ ਸਟਾਰਸ਼ੀਲਡ ਸਿਸਟਮ ਅਮਰੀਕੀ ਸਰਕਾਰ ਦੀ ਮਲਕੀਅਤ ਅਤੇ ਨਿਯੰਤਰਣ ਹੇਠ ਹਨ। ਸਪੀਡ ਜਾਂ ਵਰਤੋਂ ਤੇ ਕੋਈ ਵੀ ਪਾਬੰਦੀ ਅਮਰੀਕੀ ਫੌਜ ਅਤੇ ਅੰਤ ਵਿਚ PIOTUS ਵੱਲੋਂ ਤੈਅ ਕੀਤੀ ਜਾਂਦੀ ਹੈ। ਉਸ ਦਾ ਇਹ ਜਵਾਬ ਯੂਕਰੇਨੀ ਫੌਜੀ ਅਧਿਕਾਰੀਆਂ ਵੱਲੋਂ ਤੇਜ਼ ਰਫ਼ਤਾਰ ਨਾਲ ਚੱਲ ਰਹੇ ਫੌਜੀ ਗ੍ਰੇਡ ਟਰਮੀਨਲਾਂ ਤੇ ਸਟਾਰਲਿੰਗ ਕਨੈਕਸ਼ਨਾਂ ਵਿਚ ਰੁਕਾਵਟਾਂ ਦੀ ਰਿਪੋਰਟ ਤੋਂ ਬਾਅਦ ਆਇਆ, ਜਿਸ ਨਾਲ ਡਰੋਨਾਂ ਨੂੰ ਕੰਟਰੋਲ ਕਰਨ ਲਈ ਸੈਟੇਲਾਈਟ ਇੰਟਰਨੈਟ ਸੇਵਾ ਦੀ ਵਰਤੋਂ ਕਰਨ ਦੀਆਂ ਕੋਸ਼ਿਸ਼ਾਂ ਹੋਰ ਔਖੀਆਂ ਹੋ ਗਈਆਂ। ਰਿਪੋਰਟ ਕੀਤੀ ਗਈ ਇਹ ਰੁਕਾਵਟ ਯੂਕਰੇਨ ਦੇ ਸਟਾਰਲਿੰਕ ਸਬਸਕ੍ਰਿਪਸ਼ਨਾਂ ਦਾ ਭੁਗਤਾਨ ਕਰਨ ਵਾਲੇ ਪੋਲੈਂਡ ਵੱਲੋਂ ਵੀ ਆਲੋਚਨਾ ਦਾ ਕਾਰਨ ਬਣੀ। ਪੋਲੈਂਡ ਦੇ ਵਿਦੇਸ਼ ਮੰਤਰੀ ਰੈਡੋਸਲਾਵ ਸਿਕੋਸਕੀ ਨੇ ਸਿੱਧਾ ਹੀ ਮਸਕ ਨੂੰ ਇਸ ਮੁੱਦੇ ਤੇ ਚੁਣੌਤੀ ਦਿੱਤੀ ਤੇ ਐਕਸ ਤੇ ਮਸਕ ਨੂੰ ਪੁੱਛਿਆ, ਹੇ ਐਲਨ ਮਸਕ ਵੱਡੇ ਆਦਮੀ, ਕੀ ਤੁਸੀਂ ਫਿਰ ਤੋਂ ਆਪਣੇ ਉਤਪਾਦਾਂ ਨਾਲ ਰਾਜਨੀਤੀ ਕਰ ਰਹੇ ਹੋ?
2: ਹਰਮਨ ਰੇਡੀਓ ਪੇਸ਼ ਕਰਦਾ ਹੈ ਦੁਨੀਆ ਭਰ ਦੀਆਂ ਖਬਰਾਂ, ਖਬਰਾਂ ਦਾ ਵਿਸ਼ਲੇਸ਼ਣ, ਪੱਖ ਦੇ ਮੁੱਦਿਆਂ ਤੇ ਮਾਹਿਰਾਂ ਨਾਲ ਬੇਬਾਕ ਚਰਚਾ। ਪ੍ਰੋਗਰਾਮ ਨਿਊਜ਼ ਐਂਡ ਵਿਊਜ਼।
0: ਹਰਮਨ ਰੇਡੀਓ ਦੇ ਨਿਊਜ਼ ਡੈਸਕ ਤੋਂ ਤੁਸੀਂ ਦਿਨ ਵਿਚ 6 ਵਾਰ ਖਬਰਾਂ ਦਾ ਬੁਲੇਟਿਨ ਅਤੇ 2 ਵਾਰ ਵਿਸਤਾਰ ਵਿਚ ਖਬਰਸਾਰ ਸੁਣਦੇ ਹੋ। बुलेटिन व्हाट्सएप ते भी सब्सक्राइब कर सकते हो।
3: सुनते रहो पुराने गीतों की खूबसूरत दुनिया हरमन रेडियो ऑस्ट्रेलिया दे साथ।

ਆਇਰਲੈਂਡ ਦੀ ਇੱਕ ਕਹਾਵਤ ਅਨੁਸਾਰ ਇੱਟਾਂ ਤੇ ਸੀਮਟ ਮਕਾਨ ਬਣਾਉਂਦੇ ਹਨ ਪਰ ਬੱਚਿਆਂ ਦਾ ਹਾਸਾ ਇਸ ਨੂੰ ਘਰ ਬਣਾਉਂਦਾ ਹੈ। ਲੇਖਕ ਪਰਮਿੰਦਰ ਸੋਢੀ ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਜਾਂ ਨੈਕਸਸ।
1: ਆਓ ਸੁਣਾਵਾਂ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ, ਸੌਂਕਣ ਤੇ ਸੁਹਾਗਣ ਕੇ ਹੀ ਕਰਦੇ ਰੱਬਾ ਇੱਕੋ ਜਿਹੀ।
2: ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਬੰਦਾ ਦੂਜੇ ਬੰਦੇ ਪਾਸੋਂ ਦੁਖੀ ਹੋ ਕੇ ਦੂਜੇ ਨੂੰ ਦੁਖੀ ਦੇਖਣ ਦੀ ਭਾਵਨਾ ਨਾਲ ਆਪਣੇ ਆਪ ਨੂੰ ਦੁੱਖਾਂ ਵਿੱਚ ਪਾਵੇ।
1: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀ ਹਰਮਨ ਰੇਡੀ ਆਸਟ੍ਰੇਲੀਆ ਆਸਟ੍ਰੇਲੀਆ ਆਸਟ੍ਰੇਲੀਆ
3: ਆਸਟ੍ਰੇਲੀਆ। ਹਾਈ, ਆਈ ਐਮ ਉਦਿਤ ਨਾਰਾਇਣ ਐਂਡ ਯੂ ਆਲ ਆਰ ਲਿਸਨਿੰਗ ਟੂ ਹਰਮਨ ਰੇਡੀਓ।
4: ਸਿੱਕਾ ਯਾਖਰੀ ਹਸਨ ਦਾ ਯਖੀਰੀ ਸੀਗਾ ਕੋ ਚਲੋ ਲਾਉਣੀ ਆ ਗੁਲਾਮੀ ਜਾਂਦੇ ਦਾਦੇ ਦੇਸੀ ਬੋਸ ਕਿੱਥੇ ਦੱਬੇ ਗਏ ਹਾਕੀ ਦੇਖੀ ਹਿਸਟਰੀ ਫਰੋ ਦੇਸ ਸੋਨੀ ਇੱਕ ਪਾਸੇ ਕਿਤੇ ਮੋੜ ਇੱਕ ਹੋਰ ਧੋਖਾ ਸੁੱਟਿਆ ਸੰਦੂਕ ਵਿੱਚ ਮੈਂ ਭੱਕਿਆ ਇੱਕ ਹੋਰ ਬੈਰੀ ਪਾਲਿਆ ਬੰਦੂਕ ਵਿੱਚ ਮੈਂ ਸੰਦੂਕ ਵਿੱਚ ਮੈਂ

ਦੀ ਗਰਾਂ ਸਾਡੇ ਚੁੱਲੇ ਹੁੰਦੇ ਨੇ, ਗੱਡੀ ਉੱਤੇ ਮਨ ਨੀ ਮੇਰੀ ਦੇ ਖੁੱਲੇ ਹੁੰਦੇ ਨੇ, ਮੌਤ ਘਰ ਦੀ ਕਰੀ ਸਟ੍ਰੀਟ ਬਾਈ ਜਮਾਤਾਂ ਵਿੱਚ ਕਰਾ ਦੀ ਹੈ ਨੀ ਯਾਦ ਰੱਬ ਜਿਹੜੇ ਖੁੱਲੇ ਹੁੰਦੇ ਨੇ ਹਰ ਯਸ ਰਹਿਤਾ ਜਾਣੂ ਜਿਵੇਂ ਰੂਜ ਵਿੱਚ ਮੈਂ ਮਾੜੇ ਜਿਗਰ ਹੈ ਤੋਂ ਦੂਰ ਡੈਥ ਰੂਟ ਵਿੱਚ ਮੈਂ ਇੱਕ ਹੋਰ ਪੱਠਾ ਸੁੱਤਿਆ ਦੁੱਖ ਵਿੱਚ ਮੈਂ ਇੱਕ ਹੋਰ ਬੈਰੀ ਪਾਲਿਆ ਦੁੱਖ ਵਿੱਚ ਮੈਂ ਦੋਦੀਆਂ ਅੱਖਾਂ ਦੀ ਕੜ ਕੇ ਤੂਕ ਵਿੱਚ ਮੈਂ ਬਲ ਤੋਰੇ ਬੈਰੀ ਨਾ ਸਲੂਕ ਵਿੱਚ ਮੈਂ ਇੱਕ ਹੋਰ ਪੱਠਾ ਸੁੱਤਿਆ ਦੁੱਖ ਵਿੱਚ ਮੈਂ ਦੁੱਖ ਵਿੱਚ ਮੈਂ

0: ਤੋਂ ਪਾਰ ਹੋਈ ਗੱਲਬਾਤ ਹੱਦੋਂ ਪਾਰ ਹੱਦੋਂ ਪਾਰ ਸਮਝ ਨੀ ਆਉਣਾ ਕੀ ਚੱਕ ਅੱਧੀ ਵਾਰ ਸੁਣਦਾ ਪਹਿਲਾਂ ਤੈਨੂੰ ਚਾਰ ਪੰਜ ਵਾਰ ਲਗਾਤਾਰ ਜਿਵੇਂ ਭਰੀ ਦਾ ਆ ਮੈਂ ਗਲ ਤੱਕ ਮਾਰੋ ਮਾਰ ਐਵੇਂ ਆਲਬਮ ਹੋਈ
1: ਤੁਹਾਡੀ ਆਵਾਜ਼ ਤੁਹਾਡੀ ਖਬਰ ਤੁਹਾਡੀ ਗੱਲ ਤੁਹਾਡੇ ਅੰਦਾਜ਼ ਚ ਆਓ ਬਣਾਈਏ ਸਮਾਜ ਨੂੰ ਬਿਹਤਰ ਆਲੇ ਦੁਆਲੇ ਕਿੰਨਾ ਕੁਝ ਵਾਪਰਦਾ ਜੋ ਖਬਰਾਂ ਦਾ ਹਿੱਸਾ ਨਹੀਂ ਬਣਦਾ ਖਬਰ ਉਹ ਜੋ ਬਿਹਤਰ ਸਮਾਜ ਦਾ ਨਿਰਮਾਣ ਕਰੇ ਤਾਂ ਫਿਰ ਆਓ ਭੇਜੋ ਆਪਣੇ ਆਲੇ ਦੁਆਲੇ ਦੀਆਂ ਖਬਰਾਂ ਤੁਹਾਡੀ ਆਵਾਜ਼ ਤੁਹਾਡੀ ਖਬਰ ਕਿਉਂਕਿ ਗੱਲ ਇੰਜ ਬਣਦੀ ਹੈ
0: ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ ਆਹਾ।

ਵਿਵਹਾਰ ਬਾਰੇ ਹੀਬਰੂ ਦੀ ਕਹਾਵਤ ਹੈ ਕਿ ਸਾਫ ਸਰੀਰ ਤੇ ਸ਼ੁੱਧ ਵਿਹਾਰ ਚੰਗਾ ਹੁੰਦਾ ਹੈ। ਚੰਗੇ ਵਿਚਾਰ ਵਿਚਾਰੋ ਅਤੇ ਜ਼ਿੰਦਗੀ ਵਿੱਚ ਲਾਗੂ ਕਰੋ। ਹਰਮਨ ਰੇਡੀਓ ਆਸਟ੍ਰੇਲੀਆ।

0: ਚਲਦੇ ਰਹਿਣਗੇ ਕਾਫਲੇ ਮੇਰੇ ਬਗੈਰ ਵੀ ਇੱਥੇ ਕਿ ਚਲਦੇ ਰਹਿਣਗੇ ਕਾਫਲੇ ਮੇਰੇ ਬਗੈਰ ਵੀ ਇੱਥੇ ਇੱਕ ਤਾਰਾ ਟੁੱਟਣ ਨਾਲ ਅਸਮਾਨ ਸੋਨਾ ਨਹੀਂ ਹੁੰਦਾ
1: ਤੁਹਾਡੇ ਮਨ ਦੀ ਰੀਝ ਪੁਗਾਵਾਂਗੇ ਮਨ ਚਾਹੇ ਅਸੀਂ ਗੀਤ ਸੁਣਾਵਾਂਗੇ ਹਰ ਮਨ ਰੇਡੀਓ

0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਬੁੱਢਾ ਚੋਰ ਮਸੀਹ ਤੇ ਡੇਰਾ।
1: ਭਾਵ ਇਹ ਹੈ ਕਿ ਜਦੋਂ ਕੋਈ ਬੰਦਾ ਕੰਮ ਕਰਨ ਤੋਂ ਅਸਮਰਥ ਹੋ ਜਾਵੇ ਤਾਂ ਉਹ ਰੱਬ ਦੀ ਭਗਤੀ ਕਰਨ ਲੱਗ ਜਾਂਦਾ ਹੈ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ। ਹਰਮਨ ਰੇਡੀਓ, ਆਸਟ੍ਰੇਲੀਆ।
2: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਐਂਡੀ ਸਿੱਧੂ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਦਿਲ ਪੰਜਾਬੀ, ਜਜ਼ਬਾ ਪੰਜਾਬੀ।

0: ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
1: ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ ਆਹਾ।

ਭੁੱਖ ਬਾਰੇ ਸਿਆਣੇ ਕਹਿੰਦੇ ਹਨ ਕਿ ਭੁੱਖ ਸੂਝ ਵਿੱਚ ਵਾਅਦਾ ਕਰਦੀ ਹੈ। ਚੰਗੇ ਵਿਚਾਰ ਵਿਚਾਰੋ ਅਤੇ ਜ਼ਿੰਦਗੀ ਵਿੱਚ ਲਾਗੂ ਕਰੋ। ਹਰਮਨ ਰੇਡੀਓ ਆਸਟ੍ਰੇਲੀਆ।

0: ਕਿ ਰਸਤਾ ਦੱਸਣ ਵਾਲੇ ਨਾਲ ਨਹੀਂ ਚੱਲਦੇ, ਰਸਤਾ ਦੱਸਣ ਵਾਲੇ ਨਾਲ ਨਹੀਂ ਚੱਲਦੇ, ਮੰਜ਼ਿਲ ਤੱਕ ਪੈਰਾਂ ਦੇ ਛਾਲੇ ਜਾਂਦੇ ਨੇ।
1: ਤੁਹਾਡੇ ਮਨ ਦੀ ਰੀਝ ਪੁਗਾਵਾਂਗੇ, ਮਨ ਚਾਹੇ ਕਦੀ ਗੀਤ ਸੁਣਾਵਾਂਗੇ, ਹਰ ਮਨ ਰੇਡੀਓ ਤੇ।

ਜੋ ਲੋਕ ਕਿਤਾਬਾਂ ਤਾਂ ਪੜ੍ਹਦੇ ਹਨ ਪਰ ਬੁੱਧ ਪੁਰਸ਼ਾਂ ਦੇ ਵਿਵੇਕ ਨੂੰ ਨਹੀਂ ਪਛਾਣਦੇ ਉਹ ਸ਼ਬਦਾਂ ਦੇ ਗੁਲਾਮ ਹੁੰਦੇ ਹਨ। ਜੋ ਲੋਕ ਸਰਕਾਰੀ ਨੌਕਰੀ ਤਾਂ ਕਰਦੇ ਹਨ ਪਰ ਲੋਕਾਂ ਨੂੰ ਪਿਆਰ ਨਹੀਂ ਕਰਦੇ ਉਹ ਤਨਖਾਹਾਂ ਚੋਰੀ ਕਰਦੇ ਹਨ। ਜੋ ਲੋਕ ਆਪਣੇ ਪ੍ਰਾਏ ਸ਼ਬਦਾਂ ਤੇ ਅਮਲ ਨਹੀਂ ਕਰਦੇ ਉਹ ਮਹਿਜ਼ ਬੁਲਾਰੇ ਹੁੰਦੇ ਹਨ। ਜੋ ਲੋਕ ਸਫਲਤਾ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਆਪਣੇ ਕਿਰਦਾਰ ਦੀ ਉਸਾਰੀ ਤੋਂ ਅਵੇਸਲੇ ਰਹਿੰਦੇ ਹਨ ਉਹ ਸੱਚ ਤੱਕ ਨਹੀਂ ਪਹੁੰਚ ਸਕਦੇ। ਵਿਚਾਰ ਪੁਆਇੰਟ ਦੌਰੇਨ ਚੰਗੇ ਅਤੇ ਸੱਚੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਸੁਣਾਵਾਂ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ, ਸੱਸੇ ਨੀ ਮੈਂ ਥੱਕੀ ਛੱਡ ਚਰਖਾ ਤੇ ਲੈ ਚੱਕੀ।
1: ਜਦੋਂ ਕੋਈ ਕੰਮ ਕਰਦਾ ਕਰਦਾ ਥੱਕ ਜਾਵੇ ਤੇ ਆਰਾਮ ਕਰਨ ਦੀ ਆਸ ਕਰੇ, ਪਰੰਤੂ ਚਲਾਕੀ ਨਾਲ ਉਸ ਨੂੰ ਪਹਿਲੇ ਨਾਲੋਂ ਵੀ ਔਖਾ ਕੰਮ ਕਰਨ ਨੂੰ ਸੌਂਪ ਦਿੱਤਾ ਜਾਵੇ, ਉਦੋਂ ਇਹ ਅਖਾਣ ਵਰਤਦੇ ਹਨ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀਓ ਆਸਟ੍ਰੇਲੀਆ।
2: ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੁਵੀ ਮਹਿੰਦਰੂ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ ਜਸਤਾ ਪੰਜਾਬੀ।

0: ਕੋਸ਼ਿਸ਼ਾਂ ਸਦਾ ਰਹੀਆਂ ਨੇ ਕਿ ਕੁਝ ਅਜਿਹਾ ਕਰੀਏ ਕਿ ਸਾਡੇ ਆਪਣਿਆਂ ਨੂੰ ਸਦਾ ਮਾਣ ਰਹੇ। ਤੁਹਾਡੇ ਸੰਗ ਤੁਹਾਡੇ ਤੋਂ ਤੁਹਾਡੇ ਲਈ ਹੀ ਸਦਾ ਇਹ ਆਵਾਜ਼ ਹੈ। ਬਹੁਤ ਕੁਝ ਕਰ ਚੁੱਕੇ ਹਾਂ, ਬਹੁਤ ਕੁਝ ਕਰਨਾ ਅਜੇ ਬਾਕੀ ਹੈ। ਆਓ ਇਸ ਕਾਫਲੇ ਸੰਗ ਦਿਓ ਸਾਨੂੰ ਸਹਿਯੋਗ। ਤੁਹਾਡੀ ਹਾਜ਼ਰੀ ਸਾਡੇ ਲਈ ਮਾਇਨੇ ਰੱਖਦੀ। ਤਨ ਮਨ ਧਨ ਨਾਲ ਇਸ ਪ੍ਰਵਾਸ ਦੇ ਸਾਰਥੀ ਬਣੋ ਦੋਸਤੋ। ਹਰਮਨ ਰੇਡੀਓ ਤੁਹਾਡੇ ਸਹਿਯੋਗ ਨੂੰ ਹਮੇਸ਼ਾ ਸਲਾਮ ਕਰੇਗਾ। ਇਸ ਦਿਲ ਪੰਜਾਬੀ ਦੀ ਸੁਹਾਣੀ ਆਵਾਜ਼ ਪੰਜਾਬੀ ਨੂੰ ਸਪੌਂਸਰ ਕਰੋ। ਸਾਡੀ ਵਿੱਤੀ ਮਦਦ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
1: ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ ਆਹਾ ਟੌਪ ਗੀਤ।
2: ਇੱਕ ਫੁੱਲਾਂ ਜਿਹੀ ਮੁਟਿਆਰ ਹੁੰਦੀ ਸੀ ਵਿਛੜ ਗਈ
1: ਆਵੀ
2: ਤੋਵੇਂ ਸ਼ਰਮਿੰਦਾ ਤੁਰੇ ਫਿਰਦੇ ਆ ਜ਼ਿੰਦਾ ਵੱਖ ਹੋਣਤੇ ਜੋ ਕਦੇ ਮਰ ਜਾਣ ਵਾਲੇ ਸੀ
1: ਆਵੀ ਦੱਬੀ ਚਲੋ ਕੰਮ ਤੇ ਸੁਣੀ ਜਾਓ ਹਰਮਨ ਰੇਡੀਓ ਆਸਟ੍ਰੇਲੀਆ ਆਸਟ੍ਰੇਲੀਆ ਆਸਟ੍ਰੇਲੀਆ।

ఆవాజ హర్మన్ రేడియో.

ਪੈਸੇ ਬਾਰੇ ਅਰਬ ਦੀ ਇੱਕ ਕਹਾਵਤ ਅਨੁਸਾਰ ਖਾਲੀ ਡੱਬੇ 'ਚ ਪਿਆ ਇੱਕ ਸਿੱਕਾ ਭਰੇ ਡੱਬੇ ਨਾਲੋਂ ਜ਼ਿਆਦਾ ਸ਼ੋਰ ਕਰਦਾ ਹੈ। ਲੇਖਕ ਪਰਮਿੰਦਰ ਸੋਢੀ ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਡੋਲ ਰੱਤ ਤੇ ਖਾ ਪੱਤ।
1: ਇਸ ਦਾ ਭਾਵ ਹੈ ਕਿ ਮਿਹਨਤ ਨਾਲ ਹੀ ਸਭ ਕੁਝ ਮਿਲ ਸਕਦਾ ਹੈ, ਬਿਨਾਂ ਮਿਹਨਤ ਤੋਂ ਕੁਝ ਵੀ ਨਹੀਂ ਮਿਲਦਾ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ। ਹਰਮਨ ਰੇਡੀਓ ਆਸਟ੍ਰੇਲੀਆ।

0: मैं थोड़ा अपना बलविंदर टौड़ा ते आपां सुन रहे हैं हरमन रेडियो ऑस्ट्रेलिया दिल पंजाबी।
1: दोस्तों मैं दीप जगदीप ते तुसी सुन रहे हो हरमन रेडियो। हरमन रेडियो हुण मैं हरमन रेडियो ते अपनी आवाज विच पंजाबी साहित विचों प्रसिद्ध कहानियां कवितावां अते अणमुल्ले विचार लेके हाजिर हुंदा हां ਹੁੰਦਾ ਹਾਂ। ਮੇਰੀਆਂ ਹੋਰ ਵੀ ਰਚਨਾਵਾਂ ਸੁਣਨ ਲਈ ਅਤੇ ਆਪਣੇ ਕੀਮਤੀ ਸੁਝਾਅ ਦੇਣ ਲਈ ਯੂਟਿਊਬ ਉੱਪਰ ਮੇਰਾ ਚੈਨਲ ਪੰਜਾਬੀ ਸਾਹਿਤਕ ਮੰਚ ਦੇਖ ਸਕਦੇ ਹੋ।
2: ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ ਆਹਾ ਟੌਪ ਗੀਤ।
3: ਜਗ੍ਹਾ ਹੁੰਦੀ ਏ ਜੀ ਵਿਚਾਲੇ ਵੀ ਨਾ ਤਾਂ ਕਾਇਰਾਂ ਚ ਨਾ ਦਲੇਰਾਂ ਚ ਆਵੀ।

0: ਪੈਟਰੋਨੀਆ ਦੀ ਪੈਸੇ ਬਾਰੇ ਇੱਕ ਕਹਾਵਤ ਅਨੁਸਾਰ ਬੰਦਾ ਪੈਸੇ ਮਗਰ ਹੁੰਦਾ ਹੈ ਪਰ ਪੈਸਾ ਉਸਦੀ ਆਤਮਾ ਮਗਰ ਹੁੰਦਾ ਹੈ। ਲੇਖਕ ਪਰਮਿੰਦਰ ਸੋਢੀ ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
1: ਜਿਹੜਾ ਤੁਰਦਾ ਨਵਾਬਾਂ ਵਾਲੀ ਧੋਲ ਰਾਣੀ ਏ ਉਹਨੂੰ ਪੱਟ ਕਿੱਥੋਂ ਲੈ ਜਾਊ ਕੋਈ ਹੋਰ ਦੱਸ ਦੇ ਹਾਸੇ ਵਿੱਚ ਹੱਸ।

0: ਸੁਣਾਵਾ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ, ਸੱਪ ਦਾ ਡੰਗਿਆ ਰੱਸੀ ਤੋਂ ਵੀ ਡਰਦਾ ਹੈ।
1: ਜਦੋਂ ਕੋਈ ਬੰਦਾ ਇੱਕ ਵਾਰ ਧੋਖਾ ਖਾ ਜਾਵੇ ਤਾਂ ਉਹ ਅੱਗੇ ਤੋਂ ਹਰ ਕੰਮ ਸੁਚੇਤ ਹੋ ਕੇ ਕਰਦਾ ਹੈ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀ ਹਰਮਨ ਰੇਡੀ ਆਸਟ੍ਰੇਲੀਆ ਆਸਟ੍ਰੇਲੀਆ ਆਸਟ੍ਰੇਲੀਆ
2: ਆਸਟ੍ਰੇਲੀਆ। ਮੈਂ ਹਾਂ ਜੈਦੇਵ ਕੁਮਾਰ। ਦੋਸਤੋ ਤੁਸੀਂ ਸੁਣ ਰਹੇ ਹੋ ਹਰਮਨ ਰੇਡੀ ਆਸਟ੍ਰੇਲੀਆ।

0: ਸ਼ਹਿਰੀ ਸਾਡੀ ਜੁਦਾ ਛੜੇ ਤੇ ਕੁਆਰਿਓ ਝਗੜੇ ਛੱਡ ਕੇ ਦੋ ਮਿੰਟ ਸੱਤੋ
1: ਜੱਟਾਂ ਦੇ ਮੁੰਡੇ ਸਾਡੇ ਨਾਲ ਹੈ ਜੇ ਚੰਡਾ ਗਾੜ ਕੇ ਬਦਮਾਸ਼ੀ ਕਰਨਾ ਹੈਗਾ
2: ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀ
1: ਰੁਕ ਦੇ ਫੱਟਾ
3: ਚਾਚਾ ਜੀ ਜੇ ਇੰਨਾ ਪਿਆਰ ਸੀ ਆਪਸ ਵਿੱਚ ਫਿਰ ਨੀਲੂ ਦੇ ਦਾਦਾ ਜੀ ਦਾਦੀ ਨੂੰ ਛੱਡ ਕੇ ਇਹਨਾਂ ਤੇ ਫੌਜ ਕਿਵੇਂ ਨੌਕਰੀ ਕਰੇ
4: ਇੰਨੇ ਚਿਰ ਨੂੰ ਬੜਾ ਉੱਥੋਂ ਪੈਨਸ਼ਨ ਲੈ ਕੇ ਮੁੜਿਆ ਸੀ ਬਾਰੋ ਬਾਰ ਭੱਜ ਆਇਆ ਸੀ
5: ਹਾਂ ਹਾਂ ਕੌਣ ਕਹਿੰਦਾ ਬਾਰੋ ਬਾਰ ਭੱਜ ਆਏ ਸੀ ਕੱਲੇ ਜਣੇ ਬਾਰਡਰ ਕ੍ਰਾਸ ਕਰਕੇ ਦੁਸ਼ਮਣਾਂ ਤੇ ਹਮਲਾ ਕਰਕੇ ਆਏ ਸੀ
3: ਜੇ ਕੱਲੇ ਗਏ ਸੀ ਫਿਰ ਤਾਂ ਖਾਸਾ ਅਸਲਾ ਨਾਲ ਲੈ ਗਏ ਹੋਣੇ ਆ
4: ਅਸਲਾ ਉਸਲਾ ਕਹਿੰਦਾ ਸੀ ਐਵੇਂ ਪੰਜ ਚਾਰ ਨਿੰਬੂ ਨਾਲ ਲੈ ਗਿਆ ਸੀ
3: ਨਿੰਬੂ ਕਾਹਦੇ ਲਈ
4: ਕਹਿੰਦਾ ਦੁਸ਼ਮਣਾਂ ਦੇ ਦੰਦ ਖੱਟੇ ਕਰਨ ਚੱਲਿਆ
3: ਫਿਰ ਕਰਤੇ
4: ਦੰਦਾਂ ਦਾ ਤਾਂ ਪਤਾ ਨੀ ਖੱਟੇ ਕੀਤੇ ਕਿ ਨਹੀਂ ਕੀਤੇ ਪਰ ਆਪਣੇ ਮੇਜਰ ਨੂੰ ਪਿੱਛੇ ਵਾਇਰਲੈਸ ਜ਼ਰੂਰ ਕਰਤੀ ਕਹਿੰਦਾ ਸਾਹਿਬ ਜੀ ਮੈਂ ਅਕੇਲੇ ਹੀ ਦੁਸ਼ਮਣ ਕੀ ਪਾਂਚ ਚੌਂਕੀਆਂ ਫਨਾ ਕਰਤੀ ਵੈਰੀ ਗੁੱਡ ਮੈਂ ਅਕੇਲੇ ਹੀ ਉਨ੍ਹਾਂ ਕੇ 50-60 ਜਵਾਨ ਹਿਰਾਸਤ ਮੇਂ ਲੈ ਲੀਏ ਐਕਸਲੈਂਟ ਐਸਾ ਕਰੋ ਉਨ ਸਭ ਤੋਂ ਬੰਦੀ ਬਣਾ ਕੇ ਵਾਪਸ ਲੈ ਆਓ ਕਹਿੰਦਾ ਜੀ ਆ ਨਹੀਂ ਸਕਦਾ ਕਿਉਂ ਕਹਿੰਦਾ ਜੀ ਆਉਣ ਨਹੀਂ ਦਿੰਦੇ
3: ਫਿਰ ਵਾਪਸ ਕਿਵੇਂ ਆਇਆ
4: ਉਹ ਤਾਂ ਕੁਦਰਤੀ ਇਹਦੀ ਦਾਦੀ ਚੜਦੀ ਚੜਦੀ ਬਾਰਡਰ ਕ੍ਰਾਸ ਕਰ ਗਈ ਉਹਦੀ ਨਿਗਾਹ ਪੈ ਗਈ ਉਹਨੇ ਸਮਝਾਇਆ ਜੀ ਇਹ ਫੌਜੀ ਫੂਜੀ ਕੋਈ ਨੀ ਐਵੇਂ ਸਿੱਧਰਾ ਜਿਹਾ ਤਾਂ ਕਿਤੇ ਜਾ ਕੇ ਘਰੇ ਆਇਆ
3: ਚਾਚਾ ਜੀ ਜਿਹੜੇ ਨਾਲ ਨਿੰਬੂ ਲੈ ਗਿਆ ਸੀ ਉਹਨਾਂ ਦਾ ਕੀ ਬਣਿਆ
4: ਬਣਨਾ ਕੀ ਸੀ ਸਾਰਾ ਟੱਬਰ ਹੁਣ ਤੱਕ ਸਿਕੰਜ ਵੀ ਪੀਂਦਾ ਅੱਜ ਸਿਕੰਜ ਵੀ ਤਾਂ ਯਾਦ ਆਇਆ ਕੁੜੀਏ ਘੁੱਟ ਪਾਣੀ ਦੀ ਪਲਾ ਦੇ ਝਾਕੀ ਜਾਣੀ ਆ ਕੌੜ ਕੌੜ ਚੱਲ ਫੋਕੇ ਪਾਣੀ ਨੂੰ ਮਾਰ ਗੋਲੀ ਸੱਤ ਫੁੱਟ ਖੜੀ ਹੋਣੀ ਉਹਨੂੰ ਬੁਲਾ ਕੇ ਭੋਰਾ ਮਿਲ ਲਈਏ ਕਰਾ ਦੇ
5: ਕਿੱਦਾਂ ਦੀਆਂ ਤੁਹਾਡੀਆਂ ਆਦਤਾਂ ਨੇ ਨਾ ਉਹ ਮਿਲਣਾ ਤਾਂ ਇੱਕ ਪਾਸੇ ਤੁਹਾਡੇ ਵਰਗੇ ਵੱਲ ਝਾਕੇ ਵੀ ਨਾ
4: ਓਏ ਤੂੰ ਇੱਕ ਵਾਰੀ ਲਿਆ ਕੇ ਕੁੜਮਣੀ ਕੋਲ ਤਾਂ ਬਿਠਾ ਦੇ ਝਾਕੀ ਤਾਂ ਅਸੀਂ ਆਪੇ ਜਾਵਾਂਗੇ
5: ਜੇ ਆਪਣੇ ਨਹੀਂ ਤੇ ਕਮ ਸੇ ਕਮ ਮੇਰੀ ਸੱਸ ਦੇ ਧੌਲੇ ਝਾਟੇ ਦਾ ਤਾਂ ਭੋਰਾ ਲਿਹਾਜ਼ ਕਰ ਲੋ ਉੱਠਿਆ ਉੱਤੋਂ ਨਾ ਜਾਵੇ ਬੈਠਿਆ ਉੱਤੋਂ ਨਾ ਜਾਵੇ
4: ਭਾਈ ਚੱਲ ਪਈ ਦੇ ਦਰਸ਼ਨ ਕਰਾ ਦੇ ਆਪਣਾ ਨੀ ਤੂੰ ਤੇਰੀ ਸੱਸ ਦੇ ਦੰਦ ਹੈਗੇ ਆ
5: ਕਿਉਂ ਤੁਸੀਂ ਕੀ ਲੈਣਾ
4: ਮੈਂ ਉਹਦੇ ਚੁੱਪਣ ਲਈ ਗੰਢੇਰੀਆਂ ਲੈ ਕੇ ਆਇਆ ਸੀ
5: ਦੰਦ ਭਾਲਦੇ ਆ ਇਸ ਉਮਰੇ ਮਾੜੀ ਮੋਟੀ ਨਿਗਾਹ ਰਹਿ ਜਾਵੇ ਉਹ ਥੋੜੀ ਹੈ
4: ਓਏ ਤੂੰ ਬੁਲਾ ਤਾਂ ਸਹੀ ਨਿਗਾਹ ਨੂੰ ਮੈਂ ਕਹਿਣਾ ਉਹਦੇ ਕੋਲ ਕੁੜਤੇ ਦੇ ਕਾਜ ਕਰਾਉਣੇ ਆ ਤਾਂ ਛੇੜਛਾੜ ਮੈਂ ਕਰਨੀ ਆ ਤੱਫੇ ਵਾਲੇ ਦੇ ਪਾਉਣੇ ਆ
6: ਹਰਮਨ ਰੇਡੀਓ 24 ਘੰਟੇ
7: ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ ਆਹਾ ਟੌਪ ਗੀਤ ਉਹ

ਬਿੱਲੋ ਹੀਰੇ ਜੜੀਆਂ ਸਵਿਸ ਨੇ ਕੜੀਆਂ ਹਜ਼ਾਰ ਮਨ ਰਾਈਡ ਬਿੱਲੋ ਨਥਿੰਗ ਟੂ ਹਾਈਡ ਬਿੱਲੋ ਟਾਲੀਆਂ ਨੇ ਜੁੱਤੀਆਂ ਹੈ ਪਾਉਂਦੀਆਂ ਨੇ ਕੁੱਤੀਆਂ ਰਸ਼ੀਆਂ ਨੇ ਅਸਲਾ ਨਵੇੜਦਾ ਹੈ ਮਸਲਾ ਹੈ ਫਿਰਦਾ।

ਦੇ ਸੰਬੰਧ ਵਿਚ ਦੋ ਸੰਸਾਰ ਪ੍ਰਸਿੱਧ ਕਹਾਵਤਾਂ ਮਸ਼ਹੂਰ ਹਨ। ਮੈਨੂੰ ਜਬੇਲਾ ਵਾਲੇ ਕਹਿੰਦੇ ਹਨ, ਡਰਪੋਕਾਂ ਕੋਲ ਸੁਪਨੇ ਹੁੰਦੇ ਹਨ, ਹਿੰਮਤ ਵਾਲਿਆਂ ਕੋਲ ਨਜ਼ਰ ਹੁੰਦੀ ਹੈ। ਤੇ ਜਾਪਾਨ ਵਾਲੇ ਕਹਿੰਦੇ ਹਨ, 7 ਵਾਰੀ ਡਿੱਗੋ ਤੇ 8 ਵਾਰੀ ਉੱਠੋ।

0: ਪਹਿਰਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਇਹ ਜਗ ਮਿੱਠਾ ਅਗਲਾ ਕਿਨ ਡਿੱਠਾ।
1: ਇਸ ਦਾ ਮਤਲਬ ਹੈ ਕਿ ਇਸ ਜਗ ਵਿੱਚ ਚੰਗਾ ਖਾ ਪੀ ਲੋ, ਅਗਲਾ ਜਹਾਨ ਕੀਨੇ ਵੇਖਿਆ ਹੈ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ। ਹਰਮਨ ਰੇਡੀਓ।

0: ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਇਹ ਜਗ ਮਿੱਠਾ ਅਗਲਾ ਕਿਨ ਡਿੱਠਾ।
1: ਇਸ ਦਾ ਮਤਲਬ ਹੈ ਕਿ ਇਸ ਜਗ ਵਿੱਚ ਚੰਗਾ ਖਾ ਪੀ ਲਓ, ਅਗਲਾ ਜਹਾਨ ਕੀਨੇ ਵੇਖਿਆ ਹੈ।

ਮੈਂ ਹਾਂ ਤੁਹਾਡਾ ਆਪਣਾ ਰਾਜ ਕਾਕੜਾ, ਹਰਮਨ ਰੇਡੀਓ ਪੰਜਾਬੀਅਤ ਦੀ, ਪੰਜਾਬੀ ਦੀ ਬਹੁਤ ਬਹੁਤ ਸੇਵਾ ਕਰ ਰਿਹਾ। ਇਹਦੇ ਲਈ ਇਹ ਵਧਾਈ ਦੇ ਪਾਤਰ ਨੇ ਤੇ ਮੈਂ ਇਹਨਾਂ ਦਾ ਬਹੁਤ ਥੈਂਕਸ ਕਰਦਾ ਕਿ ਇਹ ਨਵੇਂ ਨਵੇਂ ਲੋਕਾਂ ਨੂੰ ਤੁਹਾਡੇ ਰੂਬਰੂ ਕਰਦੇ ਨੇ ਤੇ ਕਰਦੇ ਰਹਿਣਗੇ। ਮੇਰੇ ਵੱਲੋਂ ਦਿਲ ਦੀਆਂ ਗਹਿਰਾਈਆਂ ਚੋਂ ਇਹਨਾਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ। ਤੇ ਸੁਣਦੇ

ਤੁਹਾਡੇ ਮਨ ਦੀ ਰੀਤ ਪੁਗਾਵਾਂਗੇ, ਮਨ ਚਾਹੇ ਅਸੀਂ ਗੀਤ ਸੁਣਾਵਾਂਗੇ, ਹਰ ਮਨ ਰੇਡੀਓ ਤੇ।

0: ਤੂਤੇ
1: ਆਓ ਸੁਣਾਵਾਂ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ ਊਠ 40 ਤੇ ਬੋਤਾ 45।
2: ਜਦੋਂ ਕਿਸੇ ਵੱਡੀ ਤੇ ਵਧੀਆ ਚੀਜ਼ ਦੇ ਟਾਕਰੇ ਤੇ ਛੋਟੀ ਤੇ ਕਟੀਆ ਚੀਜ਼ ਦਾ ਮੁੱਲ ਪਾਇਆ ਜਾਵੇ ਉਦੋਂ ਇਹ ਅਖਾਣ ਵਰਤਦੇ ਹਨ।
1: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀਓ ਆਸਟ੍ਰੇਲੀਆ।

ਸਤਿ ਸ੍ਰੀ ਅਕਾਲ ਦੋਸਤੋ, ਮੈਂ ਗੀਤਕਾਰ ਜੱਗਾ ਰੰਗੂਵਾਲ। ਮੇਰੇ ਵੱਲੋਂ ਹਰਮਨ ਰੇੜੀਆਂ ਨੂੰ ਬਹੁਤ ਬਹੁਤ ਮੁਬਾਰਕਾਂ, ਜਿਨ੍ਹਾਂ ਨੇ ਮਾਂ ਬੋਲੀ ਪੰਜਾਬੀ ਦੀ ਬਹੁਤ ਹੀ ਸੇਵਾ ਕੀਤੀ ਹੈ ਔਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੀ।

0: ਇਹਨੇ ਗੀਤ ਲਿਖਾਉਣੀ ਹੈ ਕਿਉਂ ਇਹਨੇ ਗੀਤ ਲਿਖਾਉਣੀ ਹੈ
1: ਇਹ ਸਦੀ ਦਾ ਇਹ ਭਿਆਨਕ ਤੇ ਵਿਚਿੱਤਰ ਹਾਦਸਾ ਹੈ ਇਹ ਸਦੀ ਦਾ ਇੱਕ ਭਿਆਨਕ ਤੇ ਵਿਚਿੱਤਰ ਹਾਦਸਾ ਹੈ ਮੋਢਿਆਂ ਤੇ ਸਿਰ ਤਨੇ ਪਰ ਸੋਚ ਸਿਰ ਤੋਂ ਲਾਪਤਾ
2: ਤੁਹਾਡੇ ਮਨ ਦੀ ਰੀਝ ਪੁਗਾਵਾਂਗੇ ਮਨ ਚਾਹੇ ਅਸੀਂ ਗੀਤ ਸੁਣਾਵਾਂਗੇ ਹਰ ਮਨ ਦੇ

0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਨਾ ਹਾੜ ਸੁੱਕੇ ਨਾ ਸੌਣ ਹਰੇ।
1: ਜਦੋਂ ਕਿਸੇ ਮਨੁੱਖ ਦੇ ਜੀਵਨ ਵਿਚ ਕਿਸੇ ਪ੍ਰਕਾਰ ਦੀ ਤਬਦੀਲੀ ਨਾ ਆਵੇ ਉਦੋਂ ਇਹ ਅਖਾਣ ਬੋਲਦੇ ਹਨ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ। ਹਰਮਨ ਰੇਡੀਓ, ਆਸਟ੍ਰੇਲੀਆ।

ਦਾਦਾ ਸਾਡੇ ਯਾਰ ਰਾਜੀ ਨੇ, ਰੂਹ ਸੱਜਣਾ ਦੀ ਰੱਖ ਦੇ ਜੋਤਾ ਦੀ ਨੇ।

ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ 7 ਦਿਨ

ਸਤਿ ਸ੍ਰੀ ਅਕਾਲ, ਮੈਂ ਰੋਹਿਤ ਕੌਸ਼ਿਕ, ਕਿੱਸਾ ਪੰਜਾਬ ਦਾ ਗੀਤਕਾਰ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਦੋਸਤੋ, ਮੇਰਾ ਮੰਨਣਾ ਹੈ ਕਿ ਇੱਕ ਮਨੁੱਖ, ਇੱਕ ਚੰਗਾ ਮਨੁੱਖ ਚੰਗਾ ਸਮਾਜ ਤੇ ਚੰਗਾ ਸੰਸਾਰ ਸਿਰਜਣ ਲਈ ਹਰੇਕ ਵਿਅਕਤੀ ਦਾ, ਹਰੇਕ ਮਨੁੱਖ ਦਾ ਆਪਣਾ ਇੱਕ ਮੂਲ ਜੋ ਹੈ ਫਰਜ਼ ਹੁੰਦਾ ਹੈ। ਮੂਲ ਫਰਜ਼ ਨੂੰ ਪਛਾਣਨ ਦੀ ਲੋੜ ਹੈ। ਜਿਸ ਥਾਂ ਤੇ ਜਿੱਥੇ ਵੀ ਤੁਸੀਂ ਬੈਠੇ ਹੋ, ਉੱਥੇ ਜੋ ਵੀ ਬੈਟਰ ਹੈ, ਜੋ ਵੀ ਚੰਗਾ ਹੈ, ਜੋ ਇੱਕ ਚੰਗਾ ਸਮਾਜ ਸਿਰਜਣ ਲਈ ਤੁਹਾਡਾ ਰੋਲ ਹੈ, ਉਹ ਤੁਹਾਨੂੰ ਅਦਾ ਕਰਨਾ ਚਾਹੀਦਾ। ਚਾਹੇ ਉਹ ਕਿਰਤ ਹੈ, ਚਾਹੇ ਉਹ ਮਜ਼ਦੂਰੀ ਹੈ, ਚਾਹੇ ਹੱਥਾਂ ਦੀ ਕਿਰਤ ਹੈ, ਚਾਹੇ ਕੋਈ ਕਲਾ ਹੈ, ਕੋਈ ਵੀ ਹੁਨਰ ਹੈ, ਉਸ ਤੁਹਾਨੂੰ ਇੱਕ ਚੰਗਾ ਮਨੁੱਖ ਪੈਦਾ ਕਰਨ ਦਾ, ਸਿਰਜਣ ਕਰਨ ਦਾ ਆਪਣਾ ਫਰਜ਼ ਨਿਭਾਉਣਾ ਚਾਹੀਦਾ। ਤੇ ਅਸੀਂ ਇਸੇ ਪਾਸੇ ਲੱਗੇ ਹੋਏ ਹਾਂ। ਮੈਂ ਸਮਝਦਾ ਜਿੱਦਣ ਅਸੀਂ ਇੱਕ ਚੰਗਾ ਸਮਾਜ ਸਿਰਜਣ ਵੱਲ ਆਪਣੇ ਕੁਝ ਵੀ ਕਦਮ ਵਧਾ ਸਕੇ, ਤਾਂ ਉਹ ਵੀ ਮੇਰਾ ਇੱਕ ਵਧੀਆ ਫਰਜ਼ ਹੋਊਗਾ ਜੋ ਮੈਂ ਨਿਭਾ ਸਕਦਾ।

0: ਅਜੋਕੇ ਸਮਿਆਂ ਦੇ ਖੂਬਸੂਰਤ ਸ਼ਾਇਰੀ ਕਰ ਰਹੇ ਹਰਮਨਜੀਤ ਨੂੰ ਯਾਦ ਕਰਦੇ ਹਾਂ ਕਿ ਖੂਹਾਂ ਦਾ ਪਾਣੀ ਉਤਾਹਾਂ ਨੂੰ ਚੜ੍ਹ ਆਇਆ, ਜੰਮੀ ਸਿਆਲਾਂ ਚ ਹੀਰ ਨਹੀਂ। ਖੂਹਾਂ ਦਾ ਪਾਣੀ ਉਤਾਹਾਂ ਨੂੰ ਚੜ੍ਹ ਆਇਆ, ਜੰਮੀ ਸਿਆਲਾਂ ਚ ਹੀਰ ਨਹੀਂ। ਜਿਨ੍ਹਾਂ ਦਿਆਂ ਲੇਖਾਂ ਵਿੱਚ ਰੜੀਆਂ ਜ਼ਮੀਨਾਂ, ਪੱਤਣਾਂ ਤੇ ਬਣ ਗਏ ਵਜ਼ੀਰ ਨੇ।
1: ਤੁਹਾਡੇ ਮਨ ਦੀ ਰੀਝ ਪੁਗਾਵਾਂਗੇ, ਮਨ ਚਾਹੇ ਅਸੀਂ ਗੀਤ ਸੁਣਾਵਾਂਗੇ।

0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਅੱਖੀ ਵੇਖ ਕੇ ਮੱਖੀ ਨਹੀਂ ਖਾਧੀ ਜਾਂਦੀ।
1: ਕਿਸੇ ਮਾੜੇ ਬੰਦੇ ਦੇ ਐਬ ਜਾਣਦਿਆਂ ਹੋਇਆਂ ਉਹਦੇ ਨਾਲ ਸਾਂਝ ਨਹੀਂ ਪਾਈ ਜਾ ਸਕਦੀ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ ਹਰਮਨ ਰੇਡੀਓ ਆਸਟ੍ਰੇਲੀਆ ਆਸਟ੍ਰੇਲੀਆ ਆਸਟ੍ਰੇਲੀਆ।

0: ਉਹ ਦਿੱਤੀਆਂ ਸ਼ਹਾਦਤਾਂ ਦਿੱਤੀਆਂ ਸ਼ਹਾਦਤਾਂ ਨਾ ਮਿੱਟੀ ਚ ਮਿਲਾ ਦਿਓ ਵੇਖਿਓ ਪੰਜਾਬੀਓ ਪੰਜਾਬੀ ਨਾ ਭੁਲਾ ਦਿਓ ਵੇਖਿਓ ਪੰਜਾਬੀਓ ਪੰਜਾਬੀ ਨਾ ਭੁਲਾ ਦਿਓ ਵੇਖਿਓ ਪੰਜਾਬੀਓ
1: ਜੁੜੇ ਰਹੋ ਹਨਮਰ ਰੇਡੀਓ ਨਾਲ।

0: ਕਿਹੜੇ ਮੰਤਰੀ ਨੇ ਕੀਤਾ ਇੱਕ ਵਾਰ ਫੇਰ ਲੋਕਤੰਤਰਤਾ ਨੂੰ ਨਿਲਾਮ ਤੇ ਕਿਹੜੀ ਬਾਲੀਵੁੱਡ ਹਸਤੀ ਦੇ ਪਿਆਰ ਦੇ ਚਰਚੇ ਹੋ ਗਏ ਆਮ। ਇਸ ਸਭ ਨਾਲ ਤੁਹਾਨੂੰ ਜਾਣੂ ਕਰਵਾਏਗਾ ਤੁਹਾਡਾ ਆਪਣਾ ਹਰਮਨ ਰੇਡੀਓ। ਤੋ ਜੁੜੋ ਹਰਮਨ ਰੇਡੀਓ ਦੇ ਨਾਲ, ਸਚੇਤ ਹੋਵੋ ਆਪਣੇ ਆਲੇ ਦੁਆਲੇ ਬਾਰੇ, ਆਪਣੇ ਦੇਸ਼ ਬਾਰੇ, ਵਿਦੇਸ਼ ਬਾਰੇ। ਇੱਥੇ ਤੁਹਾਨੂੰ ਮਿਲਣਗੀਆਂ ਨਾ ਸਿਰਫ ਖਬਰਾਂ ਬਲਕਿ ਖਬਰਾਂ ਦੀ ਮੁਰੰਮਤ ਵੀ, ਸਿਰਫ ਤੇ ਸਿਰਫ ਤੁਹਾਡੇ ਆਪਣੇ ਹਰਮਨ ਰੇਡੀਓ।
1: ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ ਆਹਾ ਟੌਪ ਗੀਤ।
2: ਟਾਈਮ ਲੱਗੂ ਮਿੱਟਣੇ ਨੂੰ ਸਾਨੂੰ ਥੱਲੇ ਸਿੱਟ।

0: तब भी चलो काम से सुने जाओ हरमन रेडियो ऑस्ट्रेलिया ऑस्ट्रेलिया ऑस्ट्रेलिया।
1: ਨਾਨੀ ਚਾਰ ਜੀ ਵਹਿਗ ਨਾਨੀ ਉੱਤੇ ਨੂੰ ਮੈਂ ਜੇ ਜੇ ਚੱਕੀਆਂ ਟਾਈਮ ਲੱਗੂ ਮਿੱਟਣੇ ਨੂੰ।

ਕੁੜੀ ਚੱਟ ਦੀ ਬਜਾਏ ਰਹਿਤ ਦੂਰ ਤੋਂ ਪਛਾਣੇ ਅਸੀਂ ਕਿਸ ਨਵੇਂ ਨੀ ਸ਼ਿਕਾਰੀਆਂ ਪਰਾਣੇ ਗੜ ਸੁੱਕਦਾ ਕਹਿੰਦੀ ਤੂੰ ਜਦੋਂ ਸੁਪਨੇ ਕਿਆਵੇਂ ਮਿੱਟੀ ਉਦੋਂ ਦੀ ਸੌਂਦੀ ਆ ਪਾਣੀ ਰੱਖ ਕੇ ਸਰਾਣੇ ਮੈਂ ਕਿਹਾ ਚੱਲ।

0: ਅਸੀਂ ਦਿਲ ਛੱਡ ਗਏ ਹੋਈਏ ਅਜਿਹਾ ਵੀ ਨਹੀਂ ਲੱਗਦਾ। ਅਸੀਂ ਦਿਲ ਛੱਡ ਗਏ ਹੋਈਏ ਅਜਿਹਾ ਵੀ ਨਹੀਂ ਲੱਗਦਾ। ਪਤਾ ਨਹੀਂ ਫੇਰ ਕਿਉਂ ਸਾਡਾ ਕਿਤੇ ਵੀ ਜੀ ਨਹੀਂ ਲੱਗਦਾ। ਕਦੇ ਲੱਗਦੇ ਨੇ ਤਾਰੇ ਫੁੱਲ ਪੰਛੀ ਆਪਣੇ ਵਰਗੇ, ਕਦੇ ਸ਼ੀਸ਼ੇ 'ਚ ਆਪਣਾ ਅਕਸ ਆਪਣਾ ਹੀ ਨਹੀਂ ਲੱਗਦਾ। ਕਿਵੇਂ ਇੱਕ ਨਾਮ ਦੇਈਏ ਇਸ 'ਚ ਸਭ ਰਿਸ਼ਤੇ ਸਮੋਏ ਨੇ, ਲਹੂ ਵਿੱਚ ਦਰਦ ਜੋ ਕੁਲਿਆ ਸਾਡਾ ਕੀ ਨਹੀਂ ਲੱਗਦਾ। ਕਿ ਕਿਸ ਨੂੰ ਜਗ ਰਹੀ ਹਰ ਚੀਜ਼ 'ਚੋਂ ਸੂਰਜ ਨਜ਼ਰ ਆਵੇ, ਕਿਸੇ ਨੂੰ ਜਗ ਰਹੀ ਹਰ ਚੀਜ਼ 'ਚੋਂ ਸੂਰਜ ਨਜ਼ਰ ਆਵੇ, ਕਿਸੇ ਨੂੰ ਪੁੰਨਿਆ ਦਾ ਚੰਨ ਵੀ ਅਸਲੀ ਨਹੀਂ ਲੱਗਦਾ। ਜਦੋਂ ਤੱਕ ਹੋਸ਼ ਆਉਂਦੀ ਕੁਝ ਨਹੀਂ ਬਚਦਾ ਸੰਭਾਲਣ ਨੂੰ, ਪਤਾ ਮੁੱਠੀ ਚੁਕਿਰਦੀ ਰੇਤ ਦਾ ਛੇਤੀ ਨਹੀਂ ਲੱਗਦਾ। ਛਿੜੇ ਜਦ ਕੰਬਣੀ ਖਾਬਾਂ 'ਚ ਉਸ ਵੇਲੇ ਸਮਝ ਆਉਂਦੀ ਕਿ ਪਾਲਾ ਸਿਰਫ ਖੁੱਲੀਆਂ ਬਾਰੀਆਂ ਵਿੱਚਦੀ ਨਹੀਂ ਲੱਗਦਾ। ਘੜੀ ਵਿੱਚ ਨੁਕਸ ਹੈ ਜਾਂ ਵਕਤ ਹੀ ਬੇਵਕਤ ਹੋ ਚੱਲਿਆ, ਘੜੀ ਵਿੱਚ ਨੁਕਸ ਹੈ ਜਾਂ ਵਕਤ ਹੀ ਬੇਵਕਤ ਹੋ ਚੱਲਿਆ। ਸਵੇਰਾ ਹੋ ਗਿਆ ਪਰ ਦਿਨ ਤਾਂ ਚੜਿਆ ਹੀ ਨਹੀਂ ਲੱਗਦਾ। ਸਵੇਰਾ ਹੋ ਗਿਆ ਪਰ ਦਿਨ ਤਾਂ ਚੜਿਆ ਹੀ ਨਹੀਂ ਲੱਗਦਾ।
1: ਤੁਹਾਡੇ ਮਨ ਦੀ ਰੀਝ ਪੁਗਾਵਾਂਗੇ, ਮਨ ਚਾਹੇ ਅਸੀਂ ਗੀਤ ਸੁਣਾਵਾਂਗੇ। ਹਰ ਮਨ ਰੇਡੀਓ ਤੇ।

0: ਅੰਮ੍ਰਿਤ ਵੇਲੇ ਦੀ ਤਾਰ ਮਨੁੱਖਤਾ ਦੇ ਅਰਥ ਕਹਿੰਦੀ ਬਾਣੀ
1: ਤੂੰ ਪ੍ਰਭ ਦਾਤਾ ਦਾਨ ਮਤ ਕੋਰਾ
0: ਹਰ ਸ਼ਬਦ ਦੇਵੇ ਜਦੋਂ ਜ਼ਿੰਦਗੀ ਨੂੰ ਆਸਰਾ ਸ਼ੁਰੂਆਤ ਹੋਵੇ ਸੁਹਾਵਣੀ ਰੋਜ਼ਾਨਾ ਪ੍ਰੋਗਰਾਮ ਦਲਜੀਤ ਸਿੰਘ ਹੁਣਾ ਦੇ ਨਾਲ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ

ਕਿਸੇ ਮਹਾਂਪੁਰਖ ਦੀ ਵਡਿਆਈ ਵੇਖਣੀ ਹੋਵੇ ਤਾਂ ਉਸਦੇ ਜੀਵਨ ਦੇ ਇਹਨਾਂ ਪੱਖਾਂ ਵੱਲ ਜ਼ਰੂਰ ਦੇਖੋ। ਉਸਦਾ ਪਰਿਵਾਰਕ ਜੀਵਨ ਕੀ ਹੈ, ਉਸਦਾ ਵਿਵਹਾਰਕ ਜੀਵਨ ਕੀ ਹੈ, ਉਸਦਾ ਸਮਾਜਿਕ ਜੀਵਨ ਕੀ ਹੈ ਅਤੇ ਉਸਦਾ ਧਾਰਮਿਕ ਜੀਵਨ ਕੀ ਹੈ। ਕਈ ਸੱਜਣ ਐਸੇ ਹਨ, ਉਹਨਾਂ ਦਾ ਆਪਣੇ ਪਰਿਵਾਰ ਨਾਲ ਵਤੀਰਾ ਠੀਕ ਹੈ, ਪਰ ਪਰਿਵਾਰ ਪਾਲਣ ਵਾਸਤੇ ਬੇਈਮਾਨੀ ਕਰਦੇ ਹਨ, ਧੋਖਾ ਕਰਦੇ ਹਨ, ਠੱਗੀ ਕਰਦੇ ਹਨ। ਉਹਨਾਂ ਦਾ ਵਿਵਹਾਰਕ ਜੀਵਨ ਠੀਕ ਨਹੀਂ। ਕਈ ਸੱਜਣਾਂ ਦਾ ਪਰਿਵਾਰਕ ਜੀਵਨ ਠੀਕ ਹੈ, ਵਿਵਹਾਰਕ ਜੀਵਨ ਵੀ ਠੀਕ ਹੈ, ਪਰ ਉਹਨਾਂ ਦੀ ਸਮਾਜ ਨਾਲ ਨਹੀਂ ਬਣਦੀ। ਸਮਾਜ ਉਹਨਾਂ ਤੇ ਪ੍ਰਸੰਨ ਨਹੀਂ, ਉਹਨਾਂ ਦੇ ਕਰਮ ਸਮਾਜ ਵਿਰੋਧੀ ਹੁੰਦੇ ਹਨ। ਕਈ ਬੰਦੇ ਐਸੇ ਹਨ, ਪਰਿਵਾਰਕ ਜੀਵਨ ਵੀ ਠੀਕ ਹੈ, ਵਿਵਹਾਰਕ ਜੀਵਨ ਵੀ ਠੀਕ ਹੈ, ਸਮਾਜ ਵਿੱਚ ਵੀ ਇੱਜ਼ਤ ਹੈ, ਪਰ ਧਾਰਮਿਕ ਜੀਵਨ ਨਹੀਂ। ਪਰਮਾਤਮਾ ਦੇ ਨਾਮ ਤੋਂ ਵਿਹੂਣੇ ਹਨ, ਇਸੇ ਕਰਕੇ ਉਹਨਾਂ ਦੇ ਪਰਿਵਾਰ ਦੇ ਵਿੱਚ ਵਿਵਹਾਰ ਵਿੱਚ ਬਰਕਤ ਨਹੀਂ, ਉਹਨਾਂ ਨੂੰ ਸੁੱਖ ਨਸੀਬ ਨਹੀਂ ਹੁੰਦਾ। ਵਿਚਾਰ ਜਨ ਜਸਵੰਤ ਸਿੰਘ ਪਰਵਾਨਾ, ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ।

0: ਚਾਕ ਹੁੰਦੇ ਹੋਏ ਪਹਿਲਾਂ ਸਿੱਪੀਆਂ ਦੇ ਮੋਤੀ ਮਿਲਣ ਪਿੱਛੋਂ ਜਾ ਕੇ ਰਾਣੀਆਂ ਨੂੰ ਜਾਨਾ ਹੀਲ ਜੋ ਟਾਣੀਆਂ ਫੁੱਲ ਟੁੱਟਣ ਓਹੀਓ ਮਾਣਦੇ ਸੇਜਾ ਸੁਹਾਣੀਆਂ ਨੂੰ ਇੱਕ ਖੰਡੇ ਵਾਲਾ ਦੂਜਾ ਤੀਰ ਵਾਲਾ ਜੱਗ ਪੂਜਦਾ ਸਿਰਾਂ ਦੇ ਦਾਨੀਆਂ ਨੂੰ ਪੁੱਤ ਖਾੜਕੂ ਗੁਰੂ ਗੋਬਿੰਦ ਸਿੰਘ ਦੇ ਓਏ ਮੋਰਾਂ ਬਾਲੀਆਂ ਹੱਸ ਕੇ ਦੇਣ ਕੁਰਬਾਨੀਆਂ ਨੂੰ ਪੁੱਤ ਖਾੜਕੂ ਕਲਗੀਆਂ ਬਾਲੜੇ ਦੇ ਦੇਸ ਕੌਮ ਲਈ ਦੇਣ ਕੁਰਬਾਨੀਆਂ ਨੂੰ ਪਿਆਰੇ ਖਾਲਸਾ ਜੀ ਸਰਬੰਸ ਸਦਾਨੀ ਅੰਮ੍ਰਿਤ ਕੇ ਦਾਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦੇਸ ਕੌਮ ਤੋਂ ਪਿਤਾ ਵਾਰ ਦਿੱਤਾ ਮਾਤਾ ਵਾਰ ਦਿੱਤੀ ਮਾਮੇ ਵਾਰ ਦਿੱਤੇ ਭੂਆ ਦੇ ਪੁੱਤ ਵਾਰ ਦਿੱਤੇ ਓਏ ਆਪਣੇ ਨੂਰੇ ਨਜ਼ਰ ਲਖਦੇ ਜਿਗਰ ਦੋ ਚਮਕੌਰ ਵਿੱਚ ਦੋ ਸਰਹੰਦ ਦੀਆਂ ਨੀਹਾਂ ਵਿੱਚ ਖਿਲਾਰ ਦਿੱਤੇ ਖਾਲਸਾ ਜੀ ਸ਼ਾਇਰ ਲਿਖਦਾ ਜੇ ਨਾ ਦਸਮੇਸ਼ ਪਿਤਾ ਪਿਤਾ ਦਿੱਲੀ ਵਾਰ ਤੋਂ ਤੂੰ ਦਿਲ ਕਤੇ ਜੰਝੂ ਦੱਸ ਕੇਸ ਨੇ ਬਚਾਉਣਾ ਸੀ ਜੇ ਨਾ ਦਸਮੇਸ਼ ਪਿਤਾ ਸਾਜਦਾ ਪਿਆਰੇ ਪੰਜ ਕੰਘਾ ਕੜਾ ਹੋਇਆ ਗਾਤਰਾ ਕਛਹਿਰਾ ਕਿਹ ਨਾ ਪਾਉਣਾ ਸੀ ਜੇ ਨਾ ਦਸਮੇਸ਼ ਪਿਤਾ ਵਾਰ ਤੋਂ ਦੁਲਾਰੇ ਚਾਰੇ ਮਾਛੀ ਵਾਲੇ ਜੰਗਲ ਚ ਪੁੰਜੇ ਰੜਈ ਕਿਹਨੇ ਸੌਣਾ ਸੀ ਮੰਦਰ ਸ਼ਿਵਾਲੇ ਗੁਰਦੁਆਰੇ ਨਾ ਨਜ਼ਰ ਆਉਂਦੇ ਓਏ ਕਿਸੇ ਰਾਗੀ ਢਾਡੀ ਨੇ ਸਟੇਜ ਤੇ ਨਾ ਗਾਉਣਾ ਸੀ ਇੱਕ ਸਮੇਂ ਸਮੇਂ ਦੀਆਂ ਜ਼ਾਲਮ ਸਰਕਾਰਾਂ ਓਏ ਜੋ ਸਿੱਖੀ ਨੂੰ ਮਕਾਉਣ ਵਾਸਤੇ ਝੁਕਾਉਣ ਵਾਸਤੇ ਯਤਨ ਕਰਦੀਆਂ ਰਹੀਆਂ ਤੇ ਅੱਜ ਵੀ ਯਤਨਸ਼ੀਲ ਨੇ ਪਾਪੀ ਔਰੰਗਜ਼ੇਬ ਜੋ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਤਲਵਾਰ ਦੇ ਡਰਾਵੇ ਦੇ ਕੇ ਕਹਿੰਦਾ ਸੀ ਇਸ ਦੇ ਜ਼ੋਰ ਨਾਲ ਮੈਂ ਸਾਰੇ ਹਿੰਦੂ ਮੁਸਲਮਾਨ ਬਣਾ ਦਿਆਂਗਾ ਗੁਰੂ ਤੇਗ ਬਹਾਦਰ ਜੀ ਨੇ ਗਰਜ ਕੇ ਲਲਕਾਰ ਕੇ ਕਿਹਾ ਸੀ ਓਏ ਔਰੰਗਜ਼ੇਬ ਕਿਹੜੀ ਤੇਗ ਦੇ ਡਰਾਵੇ ਦੇ ਨਾ ਮੈਨੂੰ ਤੇਗ ਬਹਾਦਰ ਕਹਿੰਦੇ ਆ ਓਏ ਮੈਂ ਹਾਂ ਤੇਗ ਤੇ ਕੱਢ ਲਾ ਤੇਗ ਤੂੰ ਵੀ ਇੱਕ ਦੋ ਨਹੀਂ ਪਰਖ ਲਿਆ ਸੌ ਤੇਗ ਓਏ ਮੈਨੂੰ ਲੱਗ ਓਏ ਤੇਗ ਬਹਾਦਰੀ ਦਾ ਮੇਰੇ ਸਾਹਮਣੇ ਨਹੀਂ ਸਕਦੀਆਂ ਹੋ ਤੇਗਾਂ ਮੈਂ ਤਾਂ ਜੰਮਦਿਆਂ ਤੇਗਾਂ ਦੀ ਸ਼ਾਮ ਆਣੀ ਵੇਖ ਬਾਪੂ ਦੇ ਪੈਨੀਆਂ ਦੋ ਤੇਗਾਂ ਓਏ ਮੇਰੇ ਪਿਤਾ ਦੀ ਅਣਖ ਬਹਾਦਰੀ ਤੇਰੇ ਪਰਖ ਦਾ ਤੇਰਾ ਪਿਓ ਤੇਗਾ ਹੁਣ ਵੀ ਵੇਖ ਲਈ ਆਉਂਦੇ ਭਵਿੱਖੀ ਅੰਦਰ ਓਏ ਮੇਰੇ ਪੁੱਤਰ ਨੇ ਵਾਹੁਣੀਆਂ ਉਹ ਤੇਗਾਂ ਉਹਦੀ ਤੇਗ ਚੋਂ ਇਹੋ ਜਿਹੀ ਤੇਗ ਨਿਕਲੂ ਉਹ ਲੱਖਾਂ ਲਊਗੀ ਤੇਰੀਆਂ ਖੋ ਤੇਗਾਂ ਬਾਬਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੋਤਰੇ ਬਾਬਾ ਜੀ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ ਬਾਬਾ ਜੀ ਬਾਬਾ ਫਤਿਹ ਸਿੰਘ ਸਾਹਿਬ ਜੀ ਬਾਬੀ ਵਜ਼ੀਰ ਖਾਨ ਨੂੰ ਲਲਕਾਰ ਕੇ ਬੰਗਾਰ ਕੇ ਉਹਨਾਂ ਵੀ ਆਖਿਆ ਸੀ ਓਏ ਵਜ਼ੀਰਿਆ ਤੂੰ ਕਹਿੰਦਾ ਇਸਲਾਮ ਦੇ ਧਾਰਨੀ ਬਣ ਜਾ ਓਏ ਗੁਰੂ ਗੋਬਿੰਦ ਸਿੰਘ ਦੇ ਸਪੁੱਤਰ ਹਾਂ ਸਾਡੇ ਵੱਡਿਆਂ ਨੇ ਸਿਰ ਕਟਵਾ ਦਿੱਤੇ ਪਰ ਧੌਣਾ ਝੁਕਾਈਆਂ ਨਹੀਂ ਓਏ ਸਾਡੀ ਸੰਤ ਸਿਪਾਹੀ ਇਤਿਹਾਸ ਅੰਦਰ ਅਲੀ ਉਦੋਂ ਵੀ ਸੀ ਅਲੀ ਅਜੇ ਵੀ ਏ ਜਿਹਦੇ ਵਿੱਚ ਨਾ ਭੈ ਤੇ ਭਰਮਿਆਂ ਵੇ ਖਾਲੀ ਉਦੋਂ ਵੀ ਸੀ ਖਾਲੀ ਅਜੇ ਵੀ ਏ ਹੱਸ ਹੱਸ ਕੇ ਸਿੱਖੀ ਲਈ ਮਰਨ ਵਾਲਾ ਝਾਲੀ ਉਦੋਂ ਵੀ ਸੀ ਝਾਲੀ ਅਜੇ ਵੀ ਏ ਤੇਰੇ ਵਰਗੇ ਦੁਸ਼ਟ ਨੂੰ ਸੋਧਣੇ ਦਾ ਬਾਲੀ ਉਦੋਂ ਵੀ ਸੀ ਬਲ ਅਜੇ ਵੀ ਏ ਖਾਲਸਾ ਜੀ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਸਿੱਖਾਂ ਨੂੰ ਮਾਰਨਾ ਚਾਹਿਆ ਸਿੱਖਾਂ ਨੂੰ ਮੁਕਾਉਣਾ ਚਾਹਿਆ ਓਏ ਗੁਰੂ ਗੋਬਿੰਦ ਸਿੰਘ ਦੇ ਲਾਲ ਸੀਸ ਤਲੀ ਤੇ ਧਰ ਕੇ ਰਣ ਵਿੱਚ ਖੰਡੇ ਖੜਕਾਉਂਦੇ ਰਹੇ ਜ਼ਾਲਮਾਂ ਨੂੰ ਲਲਕਾਰ ਕੇ ਬੰਗਾਰ ਕੇ ਕਹਿੰਦੇ ਰਹੇ ਕੱਟ ਦਿਓ ਬੰਦ ਬੰਦ ਚਾੜ ਦਿਓ ਚਰਖੜੀਆਂ ਤੇ ਸਿੰਘਾਂ ਕਦੇ ਮੁੱਕਣਾ ਨਹੀਂ ਓਏ ਸਿੰਘਾਂ ਕਦੇ ਝੁਕਣਾ ਨਹੀਂ ਸਿੰਘਾਂ ਨੂੰ ਮੁਕਾਉਣ ਵਾਲਾ ਇਹਨਾਂ ਸਿੰਘਾਂ ਨੂੰ ਝੁਕਾਉਣ ਵਾਲਾ ਖਿਆਲ ਇੱਕ ਜਨੂਨ ਹੈ ਕੋਈ ਜ਼ੁਲਮ ਕੋਈ ਸਿਤਮ ਸਾਨੂੰ ਝੁਕਾ ਸਕਦਾ ਨਹੀਂ ਓਏ ਸਾਨੂੰ ਮੁਕਾ ਸਕਦਾ ਨਹੀਂ ਕਿਉਂਕਿ ਸਾਡੀਆਂ ਰਗਾਂ ਵਿੱਚ ਗੁਰੂ ਗੋਬਿੰਦ ਸਿੰਘ ਦਾ ਖੂਨ ਏ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਲਾਲਾਂ ਦੀ ਦਾਸਤਾਨ ਸ਼ਹੀਦਾਂ ਸਿੰਘਾਂ ਦੀ ਵੀਰ ਗਾਥਾ ਵੀਰ ਜੈਸੀ ਵੀ ਤਾਂ ਸੁਣਦੇ ਹੀ ਚੱਲਣਾ
1: ਗੁਰਬਾਣੀ ਸਾਡੇ ਲਈ ਜੀਵਨ ਸੇਧ ਹੈ ਧਰਮ ਦੀ ਬੁਨਿਆਦ ਹੈ ਜਗ ਚਾਨਣ ਹੈ ਚੁੰਬਕੀ ਛੋਹ ਹੈ ਆਤਮਕ ਪ੍ਰਕਾਸ਼ ਹੈ ਅੰਮ੍ਰਿਤ ਦਾ ਸੋਮਾ ਹੈ ਆਤਮਿਕ ਦਾਤ ਹੈ ਨਾਮ ਹੈ ਇਸ਼ਟ ਹੈ ਗੁਰੂ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਗੁਰਬਾਣੀ ਦੀ ਪਾਰਸ ਕਲਾ ਨੂੰ ਸਾਰੇ ਵਿਸ਼ਵ ਤੱਕ ਪਹੁੰਚਾਉਣ ਦਾ ਇੱਕ ਨਿੱਕਾ ਜਿਹਾ ਉਪਰਾਲਾ ਰੋਜ਼ਾਨਾ ਸ਼ਾਮੀ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਤਹਿਤ ਤੁਹਾਡੇ ਆਪਣੇ ਹਰਮਨ ਪਿਆਰੇ ਰੇਡੀਓ ਹਰਮਨ ਰੇਡੀਓ ਤੇ।
2: ਖਾਲਸਾ ਜੀ, ਚਮਕੌਰ ਸਾਹਿਬ ਦੀ ਧਰਤੀ ਤੇ ਅਲੌਕਿਕ ਖੇਡ ਵਰਤ ਰਿਹਾ। ਜੰਗ ਦੇ ਮੈਦਾਨ ਵਿੱਚ ਇੱਕ ਪਾਸੇ 10 ਲੱਖ ਮੁਗਲਾਂ ਦੀ ਫੌਜ ਹੈ ਤੇ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 40 ਸਿੰਘ ਭੁੱਖਣ ਭਾਣੇ ਲੜ ਰਹੇ ਨੇ। ਦਸਮੇਸ਼ ਪਿਤਾ ਆਪਣੇ ਪੁੱਤਰਾਂ ਨੂੰ ਜੰਗ ਵਿੱਚ ਸ਼ਹੀਦ ਹੋਣ ਲਈ ਥਾਪੜਾ ਦੇ ਕੇ ਇਉਂ ਤੋਰਦੇ ਨੇ।

ਕਲਯੁਗ ਦੇ ਇਸ ਘੋਰ ਸਮੇਂ ਅੰਦਰ ਆਤਮਿਕ ਸੁੱਖਾਂ ਦੀ ਪ੍ਰਾਪਤੀ ਲਈ ਆਪਣੇ ਆਪ ਨੂੰ ਪਰਮਾਤਮਾ ਦੇ ਚਰਨਾਂ ਨਾਲ ਜੋੜਨ ਵਾਸਤੇ ਹਰਮਨ ਰੇਡੀਓ ਆਪ ਲਈ ਰੋਜ਼ਾਨਾ ਲੈ ਕੇ ਹਾਜ਼ਰ ਹੈ ਗੁਰਬਾਣੀ ਪ੍ਰਵਾਤ ਪ੍ਰੋਗਰਾਮ, ਜਿਸ ਵਿੱਚ ਤੁਸੀਂ ਅੰਦਰੂਨੀ ਸੁੱਖ ਦੇਣ ਵਾਲੀ ਪਵਿੱਤਰ ਬਾਣੀ ਆਸਾ ਕੀ ਵਾਰ ਦਾ ਕੀਰਤਨ, ਨਿਤਨੇਮ ਦੀ ਬਾਣੀਆਂ ਦਾ ਜਾਪ, ਉਪਰੰਤ ਗੁਰਬਾਣੀ ਵਿੱਚ ਪਏ ਹੋਏ ਕੀਮਤੀ ਹੀਰੇ ਮੋਤੀ ਗੁਰਬਾਣੀ ਕਥਾ ਵਿਚਾਰ ਦਾ ਲਾਹਾ ਲਵੋਗੇ। ਤੁਸੀਂ ਰੋਜ਼ਾਨਾ ਸਵੇਰੇ 4 ਵਜੇ ਤੋਂ ਲੈ ਕੇ 8 ਵਜੇ ਤੱਕ ਸਿਰਫ ਤੇ ਸਿਰਫ ਆਪਣੇ ਪਿਆਰੇ ਹਰਮਨ ਰੇਡੀਓ ਰਾਹੀਂ ਪ੍ਰੋਗਰਾਮ ਗੁਰਬਾਣੀ ਪ੍ਰਭਾਤ ਵਿੱਚ।

ਮੈਂ ਡੁੱਬਦੇ ਵੇਖਦਾ ਸੂਰਜ ਤੇ ਚੜ੍ਹਦੇ ਚੰਨ ਵੇਖਦਾ, ਇੱਥੇ ਔਕੜਾਂ ਵਿੱਚ ਇਸ਼ਕ ਨੂੰ ਆਨੰਦ ਵੇਖਦਾ, ਜਿੱਥੇ ਫਲਸਫੇ ਤੇਰੇ ਮੁਕੰਮਲ ਰੂਪ ਪਾਇਆ, ਕਿਤੇ ਚਮਕੌਰ ਵੇਖਦਾ ਕਿਤੇ ਸਰਹੰਦ ਵੇਖਦਾ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਲਖਤੇ ਜ਼ਿਕਰ, ਛੋਟੇ ਤੇ ਵੱਡੇ ਸਾਹਿਬਜ਼ਾਦੇ ਸਮੂਹ ਗੁਰਸਿੱਖ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਕੋਟਾਨਕੋਟ ਪ੍ਰਣਾਮ ਹੈ। ਆਓ ਉਹਨਾਂ ਦੀਆਂ ਮਹਾਨ ਸ਼ਹਾਦਤਾਂ ਨੂੰ ਸਿਜਦਾ ਕਰਦੇ ਹੋਏ ਪ੍ਰਣ ਕਰੀਏ ਔਰ ਗੁਰਸਿੱਖੀ ਵੱਲ ਜੀ।

ਦੁਨੀਆਂ ਭਰ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਦੀ ਦਿਲੀ ਚਾਹਤ ਹੁੰਦੀ ਹੈ ਕਿ ਉਹ ਹਰ ਹਿੱਲੇ ਸਿੱਖੀ ਦੇ ਮੁਕੱਦਸ ਸਥਾਨ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਨਾਲ ਜੁੜੇ ਰਹਿਣ। ਪੰਜਾਬੀਆਂ ਦੀ ਇਸ ਅਧਿਆਤਮਿਕ ਚਾਹਤ ਨੂੰ ਪੂਰਾ ਕਰਨ ਲਈ ਹਰਮਨ ਰੇਡੀਓ ਆਸਟ੍ਰੇਲੀਆ ਵੱਲੋਂ ਸਿਡਨੀ ਸਮੇਂ ਅਨੁਸਾਰ ਰੋਜ਼ਾਨਾ ਸ਼ਾਮ 5 ਵਜੇ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਬਖਸ਼ਿਸ਼ ਹੋਏ ਹੁਕਮਨਾਮੇ ਦੀ ਸ਼ਬਦ ਵਿਚਾਰ ਬ੍ਰਾਡਕਾਸਟ ਕੀਤੀ ਜਾ ਰਹੀ ਹੈ। ਹਰਮਨ ਰੇਡੀਓ, ਸਭ ਦਾ ਰੇਡੀਓ।

ਰੁੱਖਾਂ ਮਨੁੱਖਾਂ ਤੇ ਕੁੱਖਾਂ ਦੀ ਉਸਤਤ, ਖੇੜੇ ਦੀ ਬੈਠਕ ਚ ਦੁੱਖਾਂ ਦੀ ਉਸਤਤ, ਹਵਾਵਾਂ ਦੇ ਢੋਲਕ, ਜ਼ਮੀਨ ਦੇ ਵਿਛਾਉਣੇ ਕੇ ਰੁੱਤਾਂ ਦੇ ਲਹਿੰਗੇ, ਤਿਉਹਾਰਾਂ ਦੀ ਉਸਤਤ, ਰੰਗਾਂ ਦੀ ਉਸਤਤ, ਆਕਾਰਾਂ ਦੀ ਉਸਤਤ, ਖਿਆਲਾਂ ਚ ਉਸਤਰੇ ਮੀਨਾਰਾਂ ਦੀ।

ਅੱਜ ਸਮੁੱਚਾ ਸਿੱਖ ਪੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਹੈ। ਰੋਜ਼ਾਨਾ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸੰਗਤ ਵਿੱਚ ਬੈਠ ਕੇ ਸਿੱਖੀ ਦੀ ਜਾਚਨਾ ਕਰਦਾ ਹੈ। ਪੰਜ ਪਿਆਰੇ ਵੀ ਜੇ ਅੰਮ੍ਰਿਤ ਪਾਨ ਕਰਾਉਂਦੇ ਹਨ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਆਗਿਆ ਮੰਗਦੇ ਹਨ। ਸਤਿਗੁਰਾਂ ਕਿਹਾ ਸੀ, ਮੇਰਾ ਸਰੀਰ ਪੰਥ ਵਿੱਚ ਤੇ ਆਤਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲੀਨ ਹੋ ਰਹੀ ਹੈ ਤੇ ਤੁਹਾਨੂੰ ਮੇਰਾ ਇਹ ਹੁਕਮ ਹੈ ਕਿ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਹੋਰ ਨੂੰ ਗੁਰੂ ਨਹੀਂ ਮੰਨਣਾ। ਵਿਚਾਰ ਗਿਆਨੀ ਜਸਵੰਤ ਸਿੰਘ ਪਰਵਾਨਾ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ।

0: ਰਾਗ ਸ੍ਰੀ ਰਾਗ ਵਿੱਚੋਂ ਬਾਬੇ ਨਾਨਕ ਦੇ ਇਹਨਾਂ ਬੋਲਾਂ ਨਾਲ ਦੇਸ਼ ਵਿਦੇਸ਼ ਤੋਂ ਹਰਮਨ ਰੇਡੀਓ ਦੀ ਮਾਰਫਤ ਪ੍ਰੋਗਰਾਮ ਗਾਵੋ ਸੱਚੀ ਬਾਣੀ ਵਿੱਚ ਜੁੜ ਬੈਠੀਆਂ ਰੱਬ ਰੂਹਾਂ ਨੂੰ ਦਲਜੀਤ ਸਿੰਘ ਮਹਿਤਾ ਚੌਂਕ ਵੱਲੋਂ ਜਿਉਂ ਆਇਆਂ ਨੂੰ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਡਨੀ ਆਸਟ੍ਰੇਲੀਆ ਸਮੇਂ ਅਨੁਸਾਰ ਅੰਮ੍ਰਿਤ ਵੇਲੇ ਦੇ 5 ਵੱਜ ਚੁੱਕੇ ਨੇ, ਤਾਂ ਆਓ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਗੁਰੂ ਬਾਬੇ ਦੇ ਇਹਨਾਂ ਪਵਿੱਤਰ ਉਪਦੇਸ਼ਾਂ ਅਨੁਸਾਰ ਅੰਮ੍ਰਿਤ ਵੇਲੇ ਦੇ ਅੰਮ੍ਰਿਤਮਈ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਗਾਵੋ ਸੱਚੀ ਬਾਣੀ। ਜਿਵੇਂ ਰਾਗ ਸ੍ਰੀ ਰਾਗ ਵਿੱਚ ਬਾਬੇ ਨਾਨਕ ਨੇ ਬਚਨ ਸਰਵਨ ਕਰਵਾਏ ਨੇ ਕਿ ਭਾਵੇਂ ਹਜ਼ਾਰਾਂ ਸ਼ਾਇਰ, ਰਾਗੀ, ਢਾਡੀ, ਕੀਰਤਨੀਏ, ਪਾਠੀ ਉਸ ਮਾਲਕ ਦੇ ਬੇਅੰਤ ਗੁਣਾਂ ਦਾ ਗਾਇਨ ਕਰਨ, ਤਾਂ ਵੀ ਇਹ ਉਪਰਾਲਾ ਤਿਲ ਮਾਤਰ ਹੈ। ਤਾਂ ਆਓ ਇਸ ਤਿਲ ਮਾਤਰ ਉਪਰਾਲੇ ਵਿੱਚ ਆਪਾਂ ਸ਼ਾਮਲ ਹੋਈਏ। ਰੱਬੀ ਉਸਤ, ਰੱਬੀ ਕੀਰਤ ਗਾਉਣ ਦੇ ਇਸ ਪ੍ਰੋਗਰਾਮ ਨੂੰ ਗਾਵੋ ਸੱਚੀ ਬਾਣੀ ਨੂੰ ਸਰਵਣ ਕਰੀਏ। ਸਰਵਣ ਕਰਾਂਗੇ ਅੱਜ ਦੇ ਪ੍ਰੋਗਰਾਮ ਵਿੱਚ ਨਿਤਨੇਮ ਦੀ ਬਾਣੀ ਜਪਜੀ, ਸ਼ਬਦ ਗਾਇਨ, ਸ਼ਬਦ ਵਿਚਾਰਾਂ ਤੇ ਗੁਰਮਤ ਵਿਚਾਰਾਂ। ਤਾਂ ਸਭ ਤੋਂ ਪਹਿਲਾਂ ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਨਿਤਨੇਮ ਦੀ ਬਾਣੀ ਜਪਜੀ ਸਾਹਿਬ ਦੇ ਨਾਲ।
1: ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ, ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ, ਭੁਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ, ਸਹਿ ਸਿਆਣ ਪਾਲਾ ਖੋਏ ਤਾਂ ਇੱਕ ਨਾ ਚੱਲੇ ਨਾਲ, ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ, ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹਿ ਨਾ ਕੋਏ।

ਪਰ ਹਾਸੋ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹੋ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ। ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨ ਜਾਈ। ਤੀਰਥ ਨਾਵਾ ਜਿਤ ਸਪਾਵਾ ਵਿਨ ਪਾਣੇ ਕੇ ਨਾਇ ਕਰੀ, ਜੇਤੀ ਸਿਰਤ ਉਫਾਈ ਵੇਖਾਂ ਵਿਨ ਕਰਮਾਂ ਕੇ ਮਿਲੇ ਲਈ। ਮਤ ਵਿਚ ਰਤਨ ਜਵਾਹਰ ਮਾਨਕ, ਜੇ ਇਕ ਗੁਰ ਕੀ ਸਿੱਖ ਸੁਣੇ। ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨ ਜਾਈ। ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ, ਨਵਾਂ ਕਨਾਮ ਵਿਚ ਜਾਣੀਏ ਨਾਲ ਚਲੇ ਸਭ ਕੋਏ। ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕੇ। ਕੀਤਾ ਅੰਦਰ ਕੀਟ ਕਰ ਦੋਸੀ ਦੋਸਤ ਰਹਿ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ, ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ। ਸੁਣੈ ਸਿੱਧ ਪੀਰ ਸੁਰਨਾਥ, ਸੁਣੈ ਤਰਤ ਪਵਨ ਆਕਾਸ, ਸੁਣੈ ਦੀਪ ਲੋਕ ਪਾਤਾਲ, ਸੁਣੈ ਪੋ ਨ ਸਕੈ ਕਾਲ, ਨਾਨਕ ਭਗਤ

ਕੁਵਾਰ ਜੋ ਤੁਦ ਭਾਵੈ ਸਾਈ ਪਲਿਕਾ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਓ ਅਸੰਖ ਪੂਜਾ ਅਸੰਖ ਤਪਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ

ਕਾਰ ਜੋ ਤੁਧ ਪਾਵੈ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲ ਵਟ ਹੱਤਿਆ ਕੁਮਾਹੇ ਅਸੰਖ ਪਾਪੀ ਪਾਪ ਕਰ ਜਾਹੇ।

ਜੋ ਤੁਧ ਭਾਵੈ ਸਾਈ ਪਲਿਕਾ। ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕੈ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾਹ।

ਜਾਣ ਰੁੱਤ ਮਹਾਂ ਨਾ ਕੋਈ ਜਾਂ ਕਰਤਾ ਸਿਰ ਠੀਕ ਹੋ ਸਾਜੇ ਆਪੇ ਜਾਣੇ ਸੋਈ ਕਿਵ ਕਰ ਆਖਾ ਕਿਵ ਸਲਾਈ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ

ਸਾਰਾ ਪਾਤਾਲ ਲੱਖ ਆਕਾਸਾਂ ਆਗਾਸ ਓੜਕ ਓੜਕ ਪਾਲ ਥਕੇ ਵੇਦ ਕਹਿਣ ਇੱਕ ਵਾਤ ਸੈਂਸ ਅਠਾਰਾਂ ਕਹਿਣ ਕਿਤੇਬਾਂ ਅਸਲੂ ਇੱਕ ਤਾਤ ਲੇਖਾ ਹੋਏ ਤਾਂ ਲਿਖੀਐ ਲੇਖੇ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾ ਹੀ ਸਾਲਾ ਏਤੀ ਸੁਰਤ ਨਾ ਪਾਈਆ ਨਦੀਆਂ ਅਤੇ ਵਾਹ ਪਵੇ ਸਮੁੰਦ ਨਾ ਜਾਣਿਆ ਸਮੁੰਦ ਸਾ ਸੁਲਤਾਨ ਗਿਰਿਆ ਸੇਤੀ ਮਾਲ ਤਨ ਕੀੜੀ ਤੁਲ ਨ ਹੋਣੀ ਜੇ ਤਿਸ ਮਨੋ ਨਾ ਵਿਸਰੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨਾ ਦੇ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਏ ਇਹ ਅੰਤ ਨਾ ਜਾਣੇ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉੱਚੇ ਉੱਪਰ ਉੱਚਾ ਨਾਓ ਇਹ ਵੱਡਾ

ਸਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਇੱਕ ਦੂਜੀ ਪਉ ਲੱਖ ਹੋਏ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼ ਏਕ ਰਾਹ ਪਤ ਪਵੜਿਆ ਚੜਿਆ ਹੋਏ ਅਕੀਸ ਸੁਨ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨੀ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਪਵਨ ਪਾਣੀ ਬੈਸੰਤਰ ਕੇਤੇ ਕਾਨ ਮਹੇਸ਼ ਕੇਤੇ ਬ੍ਰਹਮੇ ਕਾਰਤ ਕੜੀਐ ਰੂਪ ਰੰਗ ਕੇ ਵੇਸ਼ ਕੇਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਤੂਪ ਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤਿਆ ਖਾਣੀ ਕੇਤਿਆ ਬਾਣੀ ਕੇਤੇ ਪਾਤ ਨਰਿੰਦ ਕੇਤਿਆ ਸੁਰਤੀ ਸੇਵ ਕੇਤੇ ਨਾਨਕ ਅੰਤਰਾਂਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਟ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਕਾਟ ਕੜੀਐ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਤਿੱਥੈ ਕੜੀਐ ਸੁਰਤ ਮਤ ਮਨ ਬੁੱਧ ਤਿੱਥੈ ਕੜੀਐ ਸੁਰਾਂ ਸਿਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਤ ਮਹਾ ਮਲਸੂਰ ਤਿਨ ਮੈਂ ਰਾਮ ਰਿਆ ਭਰਪੂਰ ਤਿੱਥੈ ਸੀਤੋ ਸੀਤਾ ਮੈਂ ਮਾਮਾ ਤਾਂ ਕੇ ਰੂਪ ਨਾ ਕਥਨੇ ਜਾਏ ਨਾ ਉਹ ਮਰੈ ਨਾ ਠਾਗੇ ਜਾਏ ਜਿਨ ਕਹਿ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੇ ਕੇ ਲੋਏ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੇ ਨੰਕਾਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥ

ਸਤਿਗੁਰਾਂ ਦਾ ਇਤਿਹਾਸ ਪੜ੍ਹੀਏ ਤਾਂ ਹੈਰਾਨਕੁਨ ਗੱਲ ਸਾਹਮਣੇ ਆਉਂਦੀ ਹੈ ਕਿ ਜਦੋਂ ਕਿਸੇ ਸਾਧੂ ਸੰਤ ਦੀ ਪ੍ਰਸਿੱਧੀ ਹੋ ਜਾਂਦੀ ਹੈ ਤਾਂ ਉਸ ਦਾ ਅਡੰਬਰ ਬਹੁਤ ਹੀ ਵੱਡਾ ਹੋ ਜਾਂਦਾ ਹੈ। ਪਰ ਜਦੋਂ ਸਾਰੇ ਜਗਤ ਵਿੱਚ ਪ੍ਰਸਿੱਧੀ ਹੋ ਗਈ ਤਾਂ ਸਤਿਗੁਰੂ ਨੇ ਸਾਧੂਆਂ ਵਾਲਾ ਪਹਿਰਾਵਾ ਹੀ ਉਤਾਰ ਦਿੱਤਾ। ਜਿੱਥੇ ਕਰਤਾਰਪੁਰ ਵਸਾਇਆ ਸੀ ਉੱਥੇ ਆਸ ਪਾਸ ਕਿਰਸਾਨ ਰਹਿੰਦੇ ਸਨ। ਜੈਸਾ ਪਹਿਰਾਵਾ ਉਹਨਾਂ ਕਿਰਸਾਨਾਂ ਦਾ ਸੀ ਉਹੋ ਜਿਹਾ ਪਹਿਰਾਵਾ ਆਪ ਪਹਿਨ ਲਿਆ। ਵਿਚਾਰ ਗਿਆਨੀ ਜਸਵੰਤ ਸਿੰਘ ਪਰਵਾਨਾ ਸੋਹਣੇ ਵਿਚਾਰ।

ਇਹ ਸ੍ਰਿਸ਼ਟੀ ਜੋ ਮਾਲਕ ਨੇ ਸਾਜੀ ਹੈ, ਇਹ ਰੇਤ ਦੀ ਕੰਧ ਵਾਂਗ ਹੈ। ਇਹ ਰੇਤ ਦਾ ਘਰ ਕਦੋਂ ਢਹਿ ਢੇਰੀ ਹੋ ਜਾਵੇ ਪਤਾ ਨਹੀਂ ਲੱਗਦਾ। ਇਹ ਤਾਂ ਇਉਂ ਹੈ ਜਿਵੇਂ ਕਾਗਜ਼ ਪਾਣੀ ਦੀ ਬੂੰਦ ਨਾਲ ਝੱਟ ਗਲ ਜਾਂਦਾ ਹੈ। ਮ੍ਰਿਤ ਮੰਡਲ ਜਗ ਸਾਜਿਆ, ਜਿਉਂ ਭਾਲੂ ਕੀ ਬਾਰ, ਬਿਨਸਤ ਬਾਰ ਨਾ ਲੱਗਈ ਜਿਉਂ ਕਾਗਜ਼ ਬੁੰਦਾਰ। ਆਪਾਂ ਆਪਣੇ ਬਚਪਨ ਨੂੰ ਯਾਰ ਯਾਦ ਕਰਕੇ ਵੇਖੀਏ, ਜਿੱਥੇ ਕਿਤੇ ਵੀ ਗਿੱਲੀ ਰੇਤ ਹੁੰਦੀ ਸੀ, ਅਸੀਂ ਆਪਣੇ ਪੈਰ ਉੱਪਰ ਇੱਕ ਘਰ ਜਿਹਾ ਬਣਾ ਲੈਂਦੇ ਸਾਂ। ਛੋਟੇ ਸਨ, ਬਹੁਤ ਸੋਹਣਾ ਘਰ ਲੱਗਦਾ ਸੀ ਇਹ। ਤੇ ਜਿਹੜਾ ਕੁ ਪਾਣੀ ਦੀ ਛੱਲ ਵੱਜਦੀ ਤੇ ਇਹ ਘਰ ਢਹਿ ਢੇਰੀ ਹੋ ਜਾਂਦਾ। ਜੇ ਕਿਤੇ ਪਾਣੀ ਦੀਆਂ ਛੱਲਾਂ ਤੋਂ ਇਹ ਰੇਤ ਦਾ ਘਰ ਬਚ ਵੀ ਜਾਂਦਾ ਤਾਂ ਥੋੜ੍ਹੀ ਦੇਰ ਸੁੱਕਣ ਬਾਅਦ ਰੇਤ ਭੁਰ ਜਾਂਦੀ ਤੇ ਘਰ ਢਹਿ ਢੇਰੀ ਹੋ ਜਾਂਦਾ। ਸਤਿਗੁਰੂ ਨਾਨਕ ਪਾਤਸ਼ਾਹ ਆਪਣੇ ਚੌਥੇ ਜਾਮੇ ਵਿੱਚ ਰਾਗ ਬਿਲਾਵਲ ਵਿੱਚ ਇਸ ਦ੍ਰਿਸ਼ਟਾਂਤ ਬਾਰੇ ਇਉਂ ਬਖਸ਼ਿਸ਼ ਕਰਦੇ ਨੇ, ਮਨ ਹੱਠ ਕਰਮ ਕਰੇ ਅਭਿਮਾਨੀ, ਜਿਉਂ ਬਾਲਕ ਬਾਲੂ ਘਰ ਉਸਰਈਆ, ਆਵੇ ਲਹਿਰ ਸਮੁੰਦ ਸਾਗਰ ਕੀ, ਕਿਨ ਮੈਂ ਭਿੰਨ ਭਿੰਨ ਢਹਿ ਪਈਆ। ਇਸੇ ਸ਼ਬਦ ਦੀਆਂ ਅਗਲੀਆਂ ਪੰਕਤੀਆਂ ਸਤਿਗੁਰੂ ਜੀ ਹੋਰ ਖੁਲਾਸਾ ਕਰਦੇ ਨੇ ਕਿ ਸੰਸਾਰ ਸਮੁੰਦਰ ਵੀ ਤਾਂ ਉਹ ਮਾਲਕ ਦਾ ਘਰ ਹੈ, ਉਹ ਆਪ ਹੀ ਇਸ ਵਿੱਚ ਖੇਡਾਂ ਖੇਡ ਰਿਹਾ ਹੈ। ਜਿਵੇਂ ਪਾਣੀ ਦੀਆਂ ਲਹਿਰਾਂ ਪਾਣੀ ਵਿੱਚ ਮਿਲ ਜਾਂਦੀਆਂ ਹੋਣ, ਇਵੇਂ ਮਾਲਕ ਤੇ ਸੇਵਕ ਵੀ ਆਪਸ ਵਿੱਚ ਅਭੇਦ ਹੋ ਜਾਂਦੇ ਨੇ। ਹਰ ਸਰ ਸਾਗਰ ਹਰ ਹੈ ਆਪੀ, ਇਹ ਜਗ ਹੈ ਸਭ ਖੇਲ ਖਲਈਆ, ਜਿਉਂ ਜਲ ਤਰੰਗ ਜਲ ਜਲੇ ਸਮਾਵੇ, ਨਾਨਕ ਆਪੇ ਆਪ ਰਮਈਆ। ਸੋ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਰੀ ਬਾਣੀ ਸਾਡੇ ਜੀਵਨ ਨੂੰ ਸੇਧ ਦੇਣ ਵਾਲੀ ਹੈ, ਪਰ ਸਲੋਕਾਂ ਵਿੱਚ ਜਦੋਂ ਅੰਤਲੇ ਸਲੋਕ ਵਾਰਾਂ ਤੇ ਵਧੀਕ ਸਿਰਲੇਖ ਅਧੀਨ ਨਵੇਂ ਨਾਨਕ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਲੋਕਾਂ ਤੇ ਪਹੁੰਚਦੇ ਹਾਂ ਤਾਂ ਵੇਖਣ ਵਿੱਚ ਆਉਂਦਾ ਹੈ ਕਿ ਆਮ ਸੰਗਤ ਇਸ ਨੂੰ ਬੜੇ ਚਾਅ ਨਾਲ ਸੁਣਦੀ ਹੈ।

ਕਿਉਂਕਿ ਬਾਣੀ ਬੜੀ ਸਰਲ ਭਾਸ਼ਾ ਵਿੱਚ ਛੇਤੀ ਸਮਝ ਆਉਣ ਵਾਲੀ ਸ਼ੈਲੀ ਵਿੱਚ ਲਿਖੀ ਹੋਈ ਹੈ। ਆਮ ਕਰਕੇ ਇਹਨਾਂ ਸਲੋਕਾਂ ਨੂੰ ਭੋਗ ਦੇ ਸਲੋਕ ਕਰਕੇ ਵੀ ਜਾਣਿਆ ਜਾਂਦਾ ਹੈ। ਤਾਂ ਆਓ ਗੁਰੂ ਪਿਆਰਿਓ, ਇਸੇ ਰਚਨਾ ਵਿੱਚੋਂ ਆਪਾਂ ਆਪਣੇ ਜੀਵਨ ਦੀ ਜੀਵਨ ਰਚਨਾ ਦੀ ਸੱਚਾਈ ਲੱਭੀਏ ਤੇ ਜੀਵਨ ਰਚਨਾ ਦੀ ਦ੍ਰਿੜਤਾ ਨੂੰ ਕੀਰਤਨ ਰੂਪ ਵਿੱਚ ਸਰਵਣ ਕਰਦੇ ਹਾਂ। ਮਦਰ ਆਵਾਜ਼ ਹੈ ਭਾਈ ਸਾਹਿਬ ਭਾਈ ਅਮਰੀਕ ਸਿੰਘ ਜਖਮੀ ਜੀ ਦੀ ਤੇ ਕੀਰਤਨ ਦੀ ਟੇਕ ਹੈ ਜਗ ਰਚਨਾ ਸਭ ਝੂਠ ਹੈ।

ਵਿਸਤਰ ਜਾਏ ਜਿਉਂ ਪੱਕਾ ਰੋਗੀ ਵਿਲਾਹੀ। ਜਿਨ੍ਹਾਂ ਜੀਵਾਂ ਨੂੰ ਪਰਮਾਤਮਾ ਦੀ ਬੰਦਗੀ ਤੋਂ ਵਿਛੋੜਾ ਹੋ ਜਾਂਦਾ ਹੈ ਉਹਨਾਂ ਦਾ ਹਾਲ ਲੰਬੀ ਬਿਮਾਰੀ ਨਾਲ ਪੀੜਿਤ ਰੋਗੀਆਂ ਵਰਗਾ ਹੋ ਜਾਂਦਾ ਹੈ ਜੋ ਵਿਲਕਦੇ ਨੇ ਕਰਲਾਉਂਦੇ ਨੇ। ਤਾਂ ਆਓ ਉਸ ਰੱਬੀ ਜੋਤ ਦੇ ਨਾਲ ਜੁੜਨ ਲਈ ਜਿੱਥੋਂ ਇਹ ਜੀਵ ਆਤਮਾ ਨੇ ਸੁਖੀ ਹੋਣਾ ਹੈ। ਸਰਵਣ ਕਰਦੇ ਹਾਂ ਗੁਰਬਾਣੀ ਦਾ ਇਹ।

ਦੁਨੀਆਂ ਵਿੱਚ ਅਜਿਹੇ ਸੰਤ ਪੁਰਖ ਵੇਖਣ ਨੂੰ ਬਹੁਤ ਵਿਰਲੇ ਵਿਰਲੇ ਮਿਲਦੇ ਨੇ ਜਿਨ੍ਹਾਂ ਕੋਲ ਨਾਮ ਰਸ ਦਾ ਖਜ਼ਾਨਾ ਹੋਵੇ, ਜੋ ਇਸ ਹਨੇਰੇ ਖੂਹ ਰੂਪੀ ਸੰਸਾਰ ਵਿੱਚੋਂ ਜੀਵਾਂ ਨੂੰ ਹੱਥ ਦੇ ਕੇ ਬਚਾ ਲੈਣ। ਮਾਰੂ ਸੋਹਲੇ ਵਿੱਚ ਪੰਚਮ ਪਾਤਸ਼ਾਹ ਜੀ ਦਾ ਉਪਦੇਸ਼ ਹੈ, ਤਿਸੀ ਪ੍ਰਾਪਤ ਹੋਏ ਨਿਧਾਨਾ, ਰਾਮ ਨਾਮ ਰਸ ਅੰਤਰ ਮਾਨਾ, ਕਰ ਗੈ ਲੀਨੇ ਅੰਧ ਕੂਪ ਤੇ ਵਿਰਲੇ ਕਈ ਸਾਲ ਕਾ। ਰਾਗ ਸ੍ਰੀ ਰਾਗ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਇਉਂ ਬਖਸ਼ਿਸ਼ ਕਰਦੇ ਨੇ ਕਿ ਇਸਲਾਮ ਮਤ ਵਿੱਚ ਬੜੇ ਬੜੇ ਸ਼ੇਖ, ਮਸ਼ਾਇਕ, ਕਾਜ਼ੀ, ਮੁੱਲਾਂ, ਦਰਵੇਸ਼ ਪੁਰਖ ਨੇ, ਹੋਰ ਵੀ ਵੱਡੇ ਵੱਡੇ ਪੀਰ, ਪੈਗੰਬਰ, ਔਲੀਏ, ਧਾਰਮਿਕ ਰਸਮਾਂ ਨਿਭਾਉਣ ਵਾਲੇ ਸਿਆਣੇ, ਸਮਰਪਿਤ ਤੇ ਸ਼ਹੀਦ ਲੋਕ ਵੀ ਨੇ। ਪਰ ਅਸਲੋਂ ਦੀਨੀ ਬੰਦਾ ਤਾਂ ਉਹੀ ਹੈ ਜੋ ਉਸ ਅੱਲਾ, ਉਸ ਅਕਾਲ ਪੁਰਖ ਦੀ ਬੰਦਗੀ ਵਿੱਚ ਜੁਟਿਆ ਰਹੇ। ਪੀਰ, ਪੈਗੰਬਰ, ਸਾਲਕ, ਸਾਧਕ, ਸੁਹਦੇ ਔਰ ਸ਼ਹੀਦ, ਸੇਖ, ਮਸਾਇਕ, ਕਾਜੀ, ਮੁੱਲਾਂ, ਦਰ ਦਰਵੇਸ਼, ਰਸੀਦ, ਬਰਕਤ ਤਿੰਨ ਕੋ ਅਗਲੀ ਪੜਦੇ ਰਹਿਣ ਦਰੂਦ। ਕਈਆਂ ਤਾਂ ਮਾਲਕ ਦੇ ਪਿਆਰੇ ਬਣ ਲਈ, ਆਪਣੀ ਘਰ ਗ੍ਰਸਤੀ ਛੱਡ ਦਿੱਤੀ, ਮਹਿਲ ਮਾੜੀਆਂ ਛੱਡ ਦਿੱਤੀਆਂ, ਹਾਥੀ ਘੋੜੇ ਮਾਇਆ ਦਾ ਤਿਆਗ ਕਰਨ ਦੀ ਵੀ ਕੋਸ਼ਿਸ਼ ਕੀਤੀ, ਭਾਵ ਕਿ ਸਾਰੇ ਸੁੱਖ ਤਿਆਗ ਕੇ ਉਹ ਪਰਦੇਸਾਂ ਵੱਲ, ਵਲਾਇਤ ਦਾ ਭਾਵ ਹੈ ਪਰਦੇਸਾਂ ਵੱਲ, ਪਰਦੇਸਾਂ ਵੱਲ ਹੋ ਤੁਰੇ। ਪਰ ਪੀਰਾਂ ਫਕੀਰਾਂ ਨੇ ਆਪਣੇ ਧਾਰਮਿਕ ਵਿਖਾਵੇ ਮਾਤਰ ਨੂੰ ਤੇ ਦੁਨੀਆਦਾਰੀ ਨੂੰ ਛੱਡ ਕੇ ਸਿਦਕ ਅਪਣਾ ਲਿਆ, ਤੇ ਜਿਹੜਾ ਸਿਦਕ ਅਪਣਾ ਗਿਆ ਉਹ ਤੇਰੇ ਦਰ ਤੇ ਕਬੂਲ ਹੋ ਗਿਆ। ਦਰ ਘਰ ਮਹਿਲਾਂ, ਹਸਤੀ ਘੋੜੇ, ਛੋੜ ਵਲਾਇਤ ਦੇਸ਼ ਗਏ, ਪੀਰ ਪੈਗੰਬਰ ਸਾਲਕ ਸਾਧਕ ਛੁੜੀ ਦੁਨੀਆਂ ਥਾਂ ਪਏ। ਬਾਬਾ ਫਰੀਦ ਜੀ ਆਪਣੀ ਬਾਣੀ ਵਿੱਚ, ਆਪਣੇ ਸਲੋਕਾਂ ਵਿੱਚ ਮਨੁੱਖ ਨੂੰ ਸਮਝਾਉਂਦੇ ਨੇ ਕਿ ਜਿਹੜਾ ਵੇਲਾ ਬੰਦਗੀ ਦਾ ਹੈ ਨਾ, ਉਹ ਵੇਲਾ ਤਾਂ ਤੂੰ ਦੁਨੀਆਂ ਦੇ ਕੰਮਾਂ ਧੰਦਿਆਂ ਜਾਂ ਕਰਮ ਕਾਂਡਾਂ ਵਿੱਚ ਗਵਾ ਲਿਆ। ਹੁਣ ਮੌਤ ਵਾਲੀ ਖਾਈ, ਜਿਹਨੂੰ ਕਬਰ ਕਹਿ ਦਿੰਦੇ ਆ, ਉਹ ਇੰਨੀ ਡੂੰਘੀ ਪੁੱਟ ਲਈ ਹੈ ਤੇ ਤੇਰੇ ਕੋਲੋਂ ਆਪਣੇ ਉੱਪਰ ਪਿਆ ਹੋਇਆ ਭਾਰ ਉਠਾਇਆ ਨਹੀਂ ਜਾਣਾ। ਫਰੀਦਾ, ਜਾਂ ਤੋਂ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਕਿਉਂ। ਜਦੋਂ ਸਮਾਂ ਸੀ ਨਾ ਨਾਮ ਦੀ ਕਮਾਈ ਕਰਨ ਦਾ, ਵੇਲਾ ਸੀ, ਉਦੋਂ ਤਾਂ ਤੂੰ ਦੁਨੀਆਂ ਦੇ ਕੰਮਾਂ ਕਾਰਾਂ ਵਿੱਚ ਲੱਗਾ ਰਿਹਾ। ਮਰਗ ਸਵਾਈ ਨਹੀਂ ਜਾਂ ਭਰਿਆ ਤਾਂ ਲੱਭਿਆ। ਜਦੋਂ ਇਸ ਕਬਰ ਰੂਪੀ ਨੀਂਹ ਵਿੱਚ ਜਾ ਡਿੱਗਾ ਤੇ ਤੇਰੇ ਉੱਪਰ ਮਿੱਟੀ ਦਾ ਭਾਰ ਪਿਆ ਤੇ ਤੂੰ ਲੱਦਿਆ ਹੋਇਆ ਤੂੰ ਇਸ ਮਿੱਟੀ ਵਿੱਚੋਂ ਨਹੀਂ ਨਿਕਲ ਸਕੇਗਾ। ਗੁਰੂ ਨਾਨਕ ਪਾਤਸ਼ਾਹ ਸਲੋਕ ਵਾਰਾਂ ਤੇ ਵਧੀਕ ਵਿੱਚ ਜੋ ਫਰਮਾਨ ਕਰਦੇ ਨੇ ਉਹ ਸਾਡੇ ਜੀਵਨ ਤੇ ਇਨ ਬਿਨ ਟੁੱਕਦਾ ਹੈ। ਤੇ ਇਹਨਾਂ ਸਲੋਕਾਂ ਵਿੱਚੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 1410 ਉੱਪਰ ਦਰਜ ਹੈ ਗੁਰੂ ਪਾਤਸ਼ਾਹ ਦੇ ਪੰਜਵੇਂ ਸਲੋਕ ਦੀ ਟੇਕ, ਜਿਸ ਨੂੰ ਸ਼ਬਦ ਕੀਰਤਨ ਦੇ ਰੂਪ ਵਿੱਚ ਗਾ ਰਹੇ ਨੇ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ। ਇਸ ਸ਼ਬਦ ਦੀ ਟੇਕ ਹੈ, ਨਾਨਕ ਦੁਨੀਆਂ ਕੈਸੀ ਹੋਈ, ਸਾਲਕ ਮਿੱਤਰ ਨਾ ਰਹੋ ਕੋਈ, ਭਾਈ ਬੰਦੀ ਹੇਤ ਚੁਕਾਇਆ,

0: ਵਿੱਚ ਰਹਿਣ ਦਾ ਉਪਦੇਸ਼ ਦਿੰਦੇ ਸਤਿਗੁਰੂ ਅੰਗਦ ਦੇਵ ਜੀ ਫਰਮਾਉਂਦੇ ਹਨ ਕਿ ਜੋ ਬੰਦਾ ਆਪਣੇ ਮਾਲਕ ਨੂੰ ਸਲਾਮ ਵੀ ਕਰੇ ਅਤੇ ਜਵਾਬ ਵੀ ਦੇਵੇ ਉਸ ਦੀ ਕੀਤੀ ਸਲਾਮ ਦੀ ਵਿਰਥਾ ਜਵਾਬ ਦੀ ਵਿਰਥਾ ਵਿਚਾਰ ਗਿਆਨੀ ਜਸਵੰਤ ਸਿੰਘ ਪਰਵਾਨਾ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ
1: ਸਭ ਤੋਂ ਬੁੱਧੀਮਾਨ ਹੋਣ ਦੇ ਬਾਵਜੂਦ ਵੀ ਇਹ ਮਨੁੱਖ ਆਪਣੀ ਆਤਮਕ ਅਵਸਥਾ ਨੂੰ ਪਤਾ ਨਹੀਂ ਕਿਉਂ ਨਹੀਂ ਸਮਝਦਾ ਜੋ ਆਤਮਕ ਤੌਰ ਤੇ ਸੁੱਤਾ ਪਿਆ ਹੈ ਉਸਨੂੰ ਕਹਿੰਦਾ ਹੈ ਜਾਗ ਰਿਹਾ ਹੈ ਜੋ ਆਤਮਕ ਤੌਰ ਤੇ ਜਾਗ ਪਿਆ ਮਨੁੱਖ ਉਸਨੂੰ ਕਹਿੰਦਾ ਹੈ ਸੁੱਤਾ ਪਿਆ ਹੈ ਹੋਰ ਤਾਂ ਹੋਰ ਜਿਸਨੇ ਜੀਵਨ ਦੀ ਰਮਜ ਸਮਝ ਲਈ ਉਸ ਬਾਰੇ ਕਹਿੰਦੇ ਤੇ ਮਰਿਆ ਵਾਂਗ ਹੈ ਤੇ ਜੋ ਆਤਮਕ ਪੱਖੋਂ ਮਰਿਆ ਪਿਆ ਹੈ ਉਸ ਬਾਰੇ ਇਸਨੂੰ ਕੋਈ ਰੋਣਾ ਧੋਣਾ ਨਹੀਂ ਇਹ ਤਾਂ ਰੱਬ ਦੇ ਘਰ ਵੱਲੋਂ ਆ ਰਹੇ ਜੀਵ ਨੂੰ ਜਾਂਦਾ ਹੋਇਆ ਦਰਸਾ ਰਿਹਾ ਹੈ ਤੇ ਉਸਦੇ ਘਰੋਂ ਜਾ ਰਹੇ ਜੀਵ ਨੂੰ ਆ ਰਿਹਾ ਭਾਵ ਜਨਮ ਦੇ ਰਿਹਾ ਕਹਿ ਰਿਹਾ ਹੈ ਪਰਾਈ ਅਮਾਨਤ ਤੇ ਲਪਟਦਾ ਹੈ ਤੇ ਆਪਣੀ ਵੀ ਗਵਾ ਬੈਠਦਾ ਹੈ ਗੌੜੀ ਰਾਗ ਵਿੱਚ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਸੂਤੇ ਕੋ ਜਾਗਤ ਕਹੇ ਜਾਗਤ ਕੋ ਸੂਤਾ ਜੀਵਤ ਕੋ ਮੂਵਾ ਕਹੇ ਮੂਵੇ ਨਹੀਂ ਰੋਤਾ ਆਵਤ ਕੋ ਜਾਤਾ ਕਹੇ ਜਾਤੀ ਕੋ ਆਇਆ ਪਰ ਕੀ ਕੋ ਆਪਣੀ ਕਹੇ ਆਪਣੋ ਨਹੀਂ ਪਾਇਆ ਇਸ ਮਨੁੱਖ ਦੇ ਹਿਰਦੇ ਵਿੱਚ ਵਡਮੁੱਲੇ ਹੀਰੇ ਮੋਤੀ ਪਏ ਹੋਏ ਨੇ ਪਰ ਇਹ ਸਭ ਕੁਝ ਬਾਹਰ ਜੰਗਲਾਂ ਪਹਾੜਾਂ ਤੀਰਥਾਂ ਦਰਿਆਵਾਂ ਤੇ ਭਾਲਦਾ ਫਿਰਦਾ ਹੈ ਨਾਮ ਰਸ ਛੱਡ ਕੇ ਦੁਨੀਆਂ ਦੇ ਹੋਸ਼ ਭਲਾਉਣ ਵਾਲੇ ਰਸਾਂ ਵਿੱਚ ਆਨੰਦ ਪਾਲਦਾ ਹੈ ਪਰ ਸਤਿਗੁਰੂ ਕਹਿੰਦੇ ਹਰ ਰਸ ਛੋੜ ਹੋਸੇ ਰਸ ਮਾਤਾ ਅੰਮ੍ਰਿਤ ਇਸਨੂੰ ਕੌੜਾ ਲੱਗਦਾ ਹੈ ਤੇ ਵਿਖਿਆ ਮਿੱਠੀ ਲੱਗਦੀ ਹੈ ਅੰਮ੍ਰਿਤ ਕੌੜਾ ਵਿਖਿਆ ਮਿੱਠੀ ਹਰ ਰਸ ਛੋੜ ਹੋਸੇ ਰਸ ਮਾਤਾ ਘਰ ਮੇ ਵਸਤ ਬਾਹਰ ਉੱਠ ਜਾਤਾ ਭਾਈ ਗੁਰਦਾਸ ਜੀ ਬਚਨ ਕਰਦੇ ਨੇ ਕਿ ਅਸਲੋਂ ਮਨੁੱਖ ਨੂੰ ਪਤਾ ਹੀ ਨਹੀਂ ਕਿ ਇਹ ਮਾਨਸ ਜਨਮ ਬੜੇ ਵੱਡੇ ਭਾਗਾਂ ਨਾਲ ਮਿਲਿਆ ਹੈ ਉਹ ਵੀ 84 ਲੱਖ ਜੋਨਾ ਭੁਗਤਣ ਤੋਂ ਬਾਅਦ ਗੁਰੂ ਪਿਆਰਿਓ ਕਹਿਣਾ ਬੜਾ ਸੌਖਾ ਹੈ 84 ਲੱਖ ਜੇ ਹਰ ਇੱਕ ਜੂਨ ਦੀ ਉਮਰ ਸਿਰਫ 1 ਸਾਲ ਵੀ ਗਿਣੀਏ ਨਾ ਤੇ ਤਾਂ ਵੀ 84 ਲੱਖ ਵਰੇ ਬਣ ਜਾਂਦੇ ਨੇ ਤੇ ਤੁਸੀਂ ਜਾਣਦੇ ਹੋ ਕਿ ਕਈ ਜੂਨਾਂ ਕਈ ਕਈ 100 ਸਾਲ ਜੂੰਦੀਆਂ ਨੇ ਤੇ ਅਸੀਂ ਆਪਣਾ ਉੱਤਮ ਜਨਮ ਭੰਗ ਦੇ ਪਹਾੜੇ ਗਵਾ ਰਹੇ ਹਾਂ 84 ਜੂਨ ਫਿਰ ਫਰਾਇਆ ਮਾਨਸ ਜਨਮ ਦਲੰਬ ਕਰਮੀ ਪਾਇਆ ਹਾਂ ਜੇ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਰਾਗ 83 ਵਿੱਚ ਕਹੇ ਹੋਏ ਬਚਨ ਸਾਡੀ ਸਮਝ ਵਿੱਚ ਆ ਜਾਵਣ ਤਾਂ ਸਾਡੇ ਹਿਰਦਿਆਂ ਵਿੱਚ ਕੁਝ ਅਜਿਹੀ ਹੂਕ ਹੋਣੀ ਚਾਹੀਦੀ ਸੀ ਬਹੁਤ ਜਨਮ ਵਿਛਰੇ ਤੇ ਮਾਧੋ ਇਹ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਆਸ ਲਗ ਜਿਉ ਚਿਰ ਪਇਓ ਦਰਸ਼ਨ ਦੇਖੇ ਤਾਂ ਆਓ ਭਾਈ ਸਾਹਿਬ ਭਾਈ ਅਮਰੀਕ ਸਿੰਘ ਜਖਮੀ ਦੇ ਚਸਨਾ ਰਾਹੀਂ ਇਹਨਾਂ ਪਵਿੱਤਰ ਬੋਲਾਂ ਦਾ ਆਨੰਦ ਮਾਣੀਏ।

ਨਿਰਮਲੀਆ ਬੁੱਧ ਵਿਗਾਸ ਵਿਵੇਕਾ ਜਿਉਂ ਜਲ ਤਰੰਗ ਫੇਨ ਜਲ ਹੋਈ ਹੈ ਸੇਵਕ ਠਾਕੁਰ ਭਏ ਏਕਾ। ਰਾਗ ਸਾਰੰਗ ਦੀ ਬਾਣੀ ਵਿਚ ਪੰਚਮ ਪਾਤਸ਼ਾਹ ਦੇ ਇਹ ਪਵਿੱਤਰ ਬੋਲ। ਜਦੋਂ ਗੁਰੂ ਦੇ ਨਾਲ ਗੁਰਬਾਣੀ ਦੇ ਨਾਲ ਜੁੜਨ ਦਾ ਮੌਕਾ ਮਿਲੇ ਤਾਂ ਸਾਡੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਹੁੰਦਾ ਹੈ। ਜੈ ਗਿਆਨ ਪ੍ਰਕਾਸ਼ ਅਗਿਆਨ ਮੇਟੰਤ। ਮਨ ਨਿਰਮਲ ਹੋ ਜਾਂਦਾ ਹੈ, ਹਿਰਦੇ ਦੇ ਵਿੱਚ ਵਿਕਾਸ ਹੁੰਦਾ ਹੈ, ਬੁੱਧੀ ਆ ਜਾਂਦੀ ਹੈ, ਵਿਵੇਕ ਆ ਜਾਂਦੀ ਹੈ, ਚੰਗੇ ਮਾੜੇ ਦੀ ਪਹਿਚਾਣ ਹੋ ਜਾਂਦੀ ਹੈ। ਇਹ ਉਹ ਅਵਸਥਾ ਹੈ ਜਿਵੇਂ ਸਮੁੰਦਰ ਦੀਆਂ ਲਹਿਰਾਂ ਉੱਠਦੀਆਂ ਨਾ, ਬੜੀ ਝੱਗ ਬਣਦੀ ਹੈ ਤੇ ਜਦੋਂ ਉਹ ਫਿਰ ਲਹਿਰਾਂ ਸਮੁੰਦਰ ਵਿੱਚ ਲੀਨ ਹੋ ਜਾਣ ਉਹ ਝੱਗ ਮਿਟ ਜਾਂਦੀ ਹੈ। ਇਵੇਂ ਜਦੋਂ ਇਹ ਜੀਵ ਆਤਮਾ ਲਹਿਰਾਂ ਵਾਂਗ ਉੱਪਰ ਉੱਠਦੀ ਹੈ ਤੇ ਇਹ ਝੱਗੋ ਝੱਗ ਹੋ ਜਾਂਦੀ ਹੈ, ਪਰ ਜਦੋਂ ਅੰਦਰ ਸਮਾ ਜਾਵੇ, ਸਮੁੰਦਰ ਦੇ ਅੰਦਰ ਅਕਾਲ ਪੁਰਖ ਦੇ ਅੰਦਰ ਸਮਾ ਜਾਵੇ ਤਾਂ ਉਹਦਾ ਰੂਪ ਹੋ ਜਾਂਦੀ ਹੈ। ਫਿਰ ਇਹ ਪਤਾ ਨਹੀਂ ਲੱਗਦਾ ਸੇਵਕ ਠਾਕੁਰ ਭਏ ਏਕਾ ਕਿ ਕੌਣ ਸੇਵਕ ਹੈ ਕੌਣ ਠਾਕੁਰ ਹੈ। ਸੇਵਕ ਤੇ ਠਾਕੁਰ ਭਾਵ ਅਕਾਲ ਪੁਰਖ ਤੇ ਜੀਵ ਆਤਮਾ ਇੱਕ ਮਿੱਕ ਨਜ਼ਰ ਆਉਂਦੇ ਨੇ। ਆਓ ਆਪਣੀ ਜੀਵ ਆਤਮਾ ਨੂੰ ਅਕਾਲ ਪੁਰਖ ਨਾਲ ਅਭੇਦ ਕਰੀਏ। ਸਰਵਣ ਕਰਦੇ ਹਾਂ ਇਹ

0: ਤੁਰਕੀ ਬਾਣੀ ਆਏ ਤੇ ਸਗਲੀ ਚਿੰਤ ਮਿਟਾਏ। ਤੁਰਕੀ ਬਾਣੀ ਸਾਨੂੰ ਗੁਰੂ ਸਾਹਿਬਾਨ ਨੇ ਸਾਡੇ ਤੇ ਤਰਸ ਕਰਕੇ ਆਪਣੀ ਕਿਰਪਾ ਦੁਆਰਾ ਪ੍ਰੇਮ ਪਦਾਰਥ ਬਖਸ਼ਿਆ ਹੈ। ਜਦ ਅਸੀਂ ਗੁਰਬਾਣੀ ਵਿਚਾਰਦੇ ਹਾਂ ਤਾਂ ਸਾਡੀਆਂ ਗੁਰੂ ਸਾਹਿਬਾਂ ਨਾਲ ਗੱਲਾਂ ਹੁੰਦੀਆਂ ਹਨ। ਗੁਰੂ ਸਾਹਿਬਾਂ ਨਾਲ ਗੱਲਾਂ ਕਰਨ ਦਾ ਇੱਕ ਨਿਮਾਣਾ ਜਿਹਾ ਹੀਲਾ ਪ੍ਰੋਗਰਾਮ ਗੁਰਬਾਣੀ ਵਿਚਾਰ ਦੇ ਤਹਿਤ ਹਰ ਰੋਜ਼ ਸੁਣਨਾ ਸ਼ਾਮੀ ਹਰਮਨ ਰੇਡੀਓ।
1: ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਇਹਨਾਂ ਰੱਬੀ ਬੋਲਾਂ ਵਿੱਚ ਜੋ ਸੰਦੇਸ਼ ਮਿਲਦਾ ਹੈ, ਤਾਂ ਆਓ ਧੁਰ ਕੀ ਬਾਣੀ ਨੂੰ ਸ਼ਬਦ ਕੀਰਤਨ ਦੇ ਰੂਪ ਵਿੱਚ ਸਰਵਣ ਕਰਦੇ ਹਾਂ।

0: देश विदेश के कोने कोने तो आवाज दिया जादूमय तिरंगा राही तुसी सरवण कर रहे हो हरमन रेडियो आस्ट्रेलिया दा प्रोग्राम गावो सच्ची बाणी। हुण समा है गुरबाणी कथा विचार दा। गुरबाणी कथा विचार सरवण करा रहे ने भाई साहब भाई राजविंदर सिंह जी। ता आओ करो मनोवृत्तियां एकागर ते टुब्बी लाइए गुरबाणी कथा विचार दे सागर विच।
1: प्रभु कै सिमरन रिद्ध सिद्ध नौ निद, प्रभु कै सिमरन ज्ञान ध्यान तत् बुद्ध, प्रभु कै सिमरन जप तप पूजा, प्रभु कै सिमरन बिनसै दूजा, प्रभु कै सिमरन तीरस इसनानी, प्रभु कै सिमरन दर्ग है मानी, प्रभु कै सिमरन होए सो भला, प्रभु कै सिमरन सो फल फला, से सिमरह जिन आप सिमराए, नानक ताकै नागो पाए। प्यारी सत्संग जी, वाहिगुरु जी का खालसा, वाहिगुरु जी की फतेह। इस पावन शब्द की रचना पंजवे नानक जी ने अपनी पवित्र रचना तो गौड़ी राग विच कीती है जी। ये शब्द श्री सुखमनी साहब जी की पहली अष्टपदी का तीसरा पदा है जी। धन धन श्री गुरु ग्रंथ साहब जी दे पावन अंग 263 उत्ते सुशोभित है जी। कृपालू महाराज कृपा करदे हन प्रभु कै सिमरन रिद्ध सिद्ध नानिद। प्रभु दे सिमरन करन दे नाल दुनिया दियां दौलतां करामातां ते नौ खजाने खुल जांदे हन। प्रभु कै सिमरन ज्ञान ध्यान तत् बुद्ध। स्वामी दे सिमरन द्वारा ज्ञान हो जांदा है, ब्रह्म ज्ञान हो जांदा है, ध्यान लगन लग जांदा है, अते तत् बुद्धि विवेक हो जांदी है, ग्रंथां दा सार तत् समझ आ जांदा है। प्रभु कै सिमरन सब की सुझ। प्रभु कै सिमरन जप तप पूजा। प्रभु दे सिमरन दे विच ही जप तप ते सारियां उपासनावां आ जांदियां हन। प्रभु कै सिमरन बिनसै दूजा। प्रभु दे सिमरन करन नाल दूजा भाव दूर हो जांदा है, केवल एक प्रभु च ध्यान लगन लग जांदा है। प्रभु कै सिमरन तीर्थ इसनानी। प्रभु दे सिमरन नाल तीर्थां दा इशनान घर बैठे ही हो जांदा है। प्रभु कै सिमरन दरगाह मानी। प्रभु दे सिमरन नाल दरगाह विच मान प्राप्त हुंदा है। हर पूंजी संच करो विहार, इहां सुख दरगाह जयकार। हरी दे नाम दी स्वास स्वास जप जपदे हां, उहनूं पूंजी इकट्ठी करनी कहिंदे हन। मारे कृपा कर हर पूंजी संचोए नूं इकट्ठी करो ते करो व्यापार, इहदा व्यापार भी करो, पर इहदे विच कोई लैण देण ना होवे, पैसा धेला ना होवे, प्रेम दे नाल इहदा व्यापार करो। दसो किसे नूं जिहड़ा जुग्यासू पुछण वाला, जिहड़ा हर पूंजी संचो करो विहार, इहां सुख दरगाह जकार। तुहानूं इत्थे भी थोड़ा सत्कार होएगा, दरगाह दे विच भी सत्कार होएगा। प्रभु कै सिमरन होए सो भला। प्रभु दे सिमरन नाल इस तों भला ही होएगा, जो कुछ इहदे नाल होएगा उहनूं भी इह रजा करके मन्नेगा। प्रभु कै सिमरन सुफल फला। प्रभु दे सिमरन नाल अभ्यासी सोहना सनखा नूर आ जांदा है, चेहरे ते फलदा फुलदा है। से सिमरहे जिन आप सिमराए। महाराज सिमरन दी ही गल बार बार करके आखिर कृपा करदे ने, भाई सिमरन सब तो उच्चा है, सिमरन नाल ਬਹੁਤ ਬਰਕਤਾਂ ਹੁੰਦੀਆਂ ਹਨ, ਪਰ ਸਿਮਰਨ ਕਰਦਾ ਕੌਣ ਹੈ? ਸੇ ਸਿਮਰੇ ਜਿਨ ਆਪ ਸਿਮਰਾ ਹੈ। ਸਿਮਰਨ ਉਹ ਕਰਦੇ ਹਨ ਜਿਸ ਤੇ ਉਹ ਦਇਆ ਕਰਦਾ ਹੈ। ਦੁਨੀਆਂ ਦੀ ਧਨ ਦੌਲਤ, ਬੱਚੇ ਬੱਚੀਆਂ, ਮੁੰਡੇ ਕੁੜੀਆਂ, ਦੌਲਤਾਂ, ਸ਼ੋਹਰਤਾਂ, ਇੱਜ਼ਤਾਂ, ਵੱਡੇ ਵੱਡੇ ਅਹੁਦੇ।
0: ਕਥਾ ਵਿਚਾਰ ਸਰਵਣ ਕਰਾ ਰਹੇ ਸੀ ਭਾਈ ਸਾਹਿਬ ਭਾਈ ਰਾਜਵਿੰਦਰ ਸਿੰਘ ਜੀ। ਤੁਸੀਂ ਗੁਰਬਾਣੀ ਵਿਚਾਰਾਂ ਨੂੰ ਉਹਨਾਂ ਦੇ ਚੈਨਲ ਰਾਹੀਂ ਯੂਟਿਊਬ ਤੇ ਵੀ ਸਰਵਣ ਕਰ ਸਕਦੇ ਹੋ। ਭਿੰਨੀ ਰਹਿਣੜੀਏ ਚਮਕਣ ਤਾਰੇ, ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ। ਸਿੱਖੀ ਵਿੱਚ ਅੰਮ੍ਰਿਤ ਵੇਲੇ ਦੀ ਬਹੁਤ ਮਹਾਨਤਾ ਹੈ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਰਾਗੌੜੀ ਵਿੱਚ ਧੰਨ ਗੁਰੂ ਰਾਮਦਾਸ ਜੀ ਨੇ ਸਿੱਖ ਲਈ ਅੰਮ੍ਰਿਤ ਵੇਲੇ ਦਾ ਪੂਰਾ ਪੂਰਾ ਟਾਈਮ ਟੇਬਲ ਉਲੀਕ ਦਿੱਤਾ ਹੈ। ਸ਼ਬਦ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਪਹਿਲੀ ਪੰਕਤੀ ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਕਰਨ ਦੀ ਹੈ। ਫਿਰ ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਏ। ਹੁਣ ਅਗਲਾ ਉਦਮ ਇਹ ਹੈ ਕਿ ਸਰੀਰਕ ਤੇ ਆਤਮਕ ਇਸ਼ਨਾਨ ਕਰਨਾ ਹੈ। ਉਸ ਤੋਂ ਅੱਗੇ ਸੱਚੇ ਪਾਤਸ਼ਾਹ ਸਮਝਾਉਂਦੇ ਨੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੇ, ਸਭ ਕਿਲਵਿਖ ਪਾਪ ਦੋਖ ਲਹਿ ਜਾਵੇ। ਫਿਰ ਜਦੋਂ ਗੁਰਬਾਣੀ ਦੇ ਉਪਦੇਸ਼ ਕਮਾਵੇਂਗਾ ਤਾਂ ਤੈਨੂੰ ਪਾਪਾਂ ਦੋਖਾਂ ਤੋਂ ਮੁਕਤੀ ਮਿਲੇਗੀ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ। ਫਿਰ ਦਿਨ ਦੇ ਚੜ੍ਹਾਅ ਨਾਲ ਸੰਗਤ ਵਿੱਚ ਜੁੜਨਾ, ਗੁਰਬਾਣੀ ਗਾਉਣੀ ਤੇ ਸੁਣਨੀ, ਜੋ ਸਾਹਸ ਗਰਾਸ ਤੇ ਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਪਾਵੇ। ਤਾਂ ਸਤਿਗੁਰੂ ਕਹਿੰਦੇ, ਇਹ ਗੁਰਸਿੱਖ ਦਾ ਦਿਹਾੜਾ ਸਵਾਸ ਸਵਾਸ ਮਾਲਕ ਦੀ ਯਾਦ ਵਿੱਚ ਜਦੋਂ ਗੁਜ਼ਰੇਗਾ ਤਾਂ ਉਹ ਗੁਰਸਿੱਖ ਗੁਰੂ ਦੇ ਮਨ ਨੂੰ ਪਾਉਂਦਾ ਹੈ। ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ। ਪਰ ਇਹ ਸਾਰੀ ਖੇਡ ਤਾਂ ਹੀ ਵਰਦੀ ਹੈ ਜਿਨ੍ਹਾਂ ਉੱਤੇ ਮਾਲਕ ਦੀ ਮਿਹਰ ਹੋਵੇ ਤੇ ਉਹਨਾਂ ਨੂੰ ਹੀ ਗੁਰੂ ਦਾ ਉਪਦੇਸ਼ ਸੁਣਨ ਦਾ ਮੌਕਾ ਮਿਲਦਾ ਹੈ। ਤੇ ਸਤਿਗੁਰੂ ਜੀ ਆਪਣੀ ਮੋਹਰ ਲਾ ਕੇ ਫਰਮਾਨ ਕਰਦੇ ਨੇ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। ਹੁਣ ਅਸੀਂ ਜੋ ਸ਼ਬਦ ਕੀਰਤਨ ਰੂਪ ਵਿੱਚ ਸਰਵਣ ਕਰਾਂਗੇ ਉਹ ਵੀ ਗੁਰਸਿੱਖ ਦੀ ਐਸੀ ਭਾਵਨਾ ਦੀ ਝਲਕ ਦਿੰਦਾ ਹੈ। ਪ੍ਰਭ ਇਹ ਮਨੋਰਥ ਮੇਰਾ, ਕਿਰਪਾ ਨਿਧਾਨ ਦਿਆਲ ਮੋਹਿ ਦੀਜੇ, ਕਰ ਸੰਤਨ ਕਾ ਚੇਰਾ। ਪ੍ਰਹਤੈ ਕਾਲ ਲਗੋ ਜਨ ਚਰਨੀ, ਨਿਸਬਾਸਰ ਦਰਸ ਪਾਵੋ, ਤਨ ਮਨ ਅਰਪ ਕਰੋ ਜਨ ਸੇਵਾ, ਰਸਨਾ ਹਰ ਗੁਣ ਗਾਵੋ। ਸਾ ਸਾ ਸਿਮਰੋ ਪ੍ਰਭ ਆਪਣਾ, ਸੰਤ ਸੰਗ ਨਿਤ ਰਹੀਐ, ਏਕ ਆਧਾਰ ਨਾਮ ਧਨ ਮੇਰਾ, ਆਨੰਦ ਨਾਨਕ ਇਹ ਲਈਐ। ਇਹ ਸ਼ਬਦ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਬਖਸ਼ਿਸ਼ ਕੀਤਾ ਹੋਇਆ ਹੈ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 533 ਉੱਪਰ ਰਾਗ ਦੇਵ ਗੰਧਾਰੀ ਵਿੱਚ ਸੁਸ਼ੋਭਿਤ ਹੈ। ਰਾਗ ਦੇਵ ਗੰਧਾਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗਾਂ ਦੀ ਤਰਤੀਬ ਵਿੱਚ 6ਵਾਂ ਰਾਗ ਹੈ। ਇਸ ਰਾਗ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਮੋਹਰ ਅਧੀਨ 4ਵੇਂ ਮਹੱਲੇ ਦੇ 6 ਤੇ 5ਵੇਂ ਮਹੱਲੇ ਦੇ 38 ਤੇ 9ਵੇਂ ਮਹੱਲੇ ਦੇ 3 ਸ਼ਬਦ ਦਰਜ ਨੇ। ਰਾਗ ਦੇਵਗੰਧਾਰੀ ਨੂੰ ਸਵੇਰੇ 6 ਵਜੇ ਤੋਂ 9 ਵਜੇ ਵਾਲੇ ਪਹਿਰ ਵਿੱਚ ਗਾਇਨ ਕਰਨ ਦੀ ਮਾਨਤਾ ਹੈ। ਤਾਂ ਆਓ ਗੁਰੂ ਪਿਆਰਿਓ ਸਰਵਣ ਕਰਦੇ ਹਾਂ ਪ੍ਰੋਫੈਸਰ ਪਰਮਜੋਤ ਸਿੰਘ ਜੀ ਦੀ ਆਵਾਜ਼ ਵਿੱਚ, ਤੰਤੀ ਸਾਜਾਂ ਦੀ ਤਨਕਾਰ ਵਿੱਚ ਇਹ ਸ਼ਬਦ, ਪ੍ਰਭ ਇਹ ਮਨੋਰਥ ਮੇਰਾ, ਕਿਰਪਾ ਨਿਧਾਨ ਦਿਆਲ ਮੋਹਿ ਦੀਜੇ, ਕਰ ਸੰਤਨ ਕਾ ਚੇਰਾ।
2: ਦੇਵ ਗੰਧਾਰੀ ਮਹੱਲਾ 5

0: ਇਸ ਬਾਰੇ ਕੋਈ ਦੋ ਮਤ ਨਹੀਂ ਕਿ ਧਰਮ ਜਦ ਮੁਰਦਾ ਹੋ ਜਾਂਦਾ ਹੈ ਤਾਂ ਕਰਮ ਕਾਂਡ ਬਣ ਜਾਂਦਾ ਹੈ। ਕਰਮ ਕਾਂਡ ਵਿੱਚ ਕੋਈ ਜਿੰਦ ਜਾਨ ਨਹੀਂ ਹੁੰਦੀ। ਜਿਉਂਦੇ ਜਾਗਦੇ ਧਰਮੀ ਬਣਨ ਵਾਸਤੇ ਸਿਰ ਤਲੀ ਤੇ ਧਰਨਾ ਪੈਂਦਾ ਹੈ। ਵਿਚਾਰ ਗਿਆਨੀ ਜਸਵੰਤ ਸਿੰਘ ਪਰਵਾਨਾ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰ ਮੰਡੇ ਦੀ ਨਾਲ।
1: ਕੁਦਰਤ ਕੀਮ ਨਾ ਜਾਣੀਆ ਵੱਡਾ ਵੇਹ ਪਰਵਾਹ ਕਰ ਬੰਦੇ ਤੂੰ ਬੰਦਗੀ ਜਿੱਚਰ ਘੱਟ ਮੈਂ ਸਾਹ। ਆਪਾਂ ਗੁਰਬਾਣੀ ਰਾਹੀਂ ਇਹੋ ਹੀ ਤਾਂ ਸਿੱਧ ਲੈਂਦੇ ਹਾਂ ਨਾ ਕਿ ਇਸ ਸੰਸਾਰ ਵਿੱਚ ਮਨੁੱਖਾ ਜਨਮ ਮਿਲਣ ਦਾ ਮਕਸਦ ਵੀ ਹੈ, ਨਿਸ਼ਾਨਾ ਵੀ ਹੈ ਕੁਝ। ਕੀ ਇਹ ਨਿਸ਼ਾਨਾ ਮਾਇਆ ਹੈ ਜਾਂ ਧਨ ਦੌਲਤ ਹੈ? ਨਹੀਂ, ਇਹ ਤਾਂ ਨਾਲ ਨਹੀਂ ਨਿਭਣਗੇ। ਕੀ ਘਰ ਪਰਿਵਾਰ ਹੈ ਤੇ ਇਹ ਕਿਹੜਾ ਨਾਲ ਜਾਣਗੇ? ਤੇ ਫਿਰ ਕੀ ਮਕਸਦ ਹੋਣਾ ਚਾਹੀਦਾ ਹੈ ਸਾਡੇ ਮਨੁੱਖਾ ਜਨਮ ਦਾ? ਸਤਿਗੁਰ ਇਸ ਬਾਬਤ ਬਖਸ਼ਿਸ਼ ਕਰਦੇ ਨੇ ਕਿ ਬੰਦਾ ਇਹ ਜਿਹੜਾ ਨਾਮ ਹੈ ਨਾ ਉਹ ਜਪਣਾ ਹੈ। ਤੂੰ ਬੰਦਾ ਹੈ ਤੇ ਬੰਦਗੀ ਕਰਨਾ ਹੈ, ਸਿਮਰਨ ਕਰਨਾ ਹੈ, ਮੈਡੀਟੇਸ਼ਨ ਕਰਨਾ ਹੈ। ਉਹ ਵੀ ਉਸ ਤਾਰ ਬ੍ਰਹਮ ਦੀ ਜਿਸ ਦੀ ਕੁਦਰਤ ਦੇ ਵਿਸਥਾਰ ਬਾਰੇ ਕੋਈ ਨਹੀਂ ਜਾਣਦਾ। ਹੁਣ ਝੱਟ ਹੀ ਸਾਡੇ ਹਿਰਦਿਆਂ ਵਿੱਚ ਇੱਕ ਸਵਾਲ ਉਤਪੰਨ ਹੋ ਜਾਂਦਾ ਹੈ ਕਿ ਪੈਸਾ ਧੇਲਾ ਜੋੜ ਕੇ ਤਾਂ ਸਾਡਾ ਘਰ ਮਹਿਲ ਵਰਗਾ ਹੋ ਸਕਦਾ ਹੈ, ਸਾਡੇ ਕੋਲ ਬਹੁਤ ਵੱਡੀ ਕਾਰ ਹੋ ਸਕਦੀ ਹੈ, ਵੱਡਾ ਕਾਰੋਬਾਰ ਹੋ ਸਕਦਾ ਹੈ, ਵੱਡਾ ਅਹੁਦਾ ਰੁਤਬਾ ਹੋ ਸਕਦਾ ਹੈ, ਤਾਂ ਬੰਦਗੀ ਨਾਲ ਕੀ ਮਿਲੇਗਾ? ਭਗਤ ਕਬੀਰ ਜੀ ਨੂੰ ਪੁੱਛ ਲੈਂਦੇ ਹਾਂ ਤੇ ਉਹ ਇਉਂ ਬਖਸ਼ਿਸ਼ ਕਰਦੇ ਨੇ, ਕਬੀਰ ਅੱਲੇ ਕੀ ਕਰ ਬੰਦਗੀ ਜੈ ਸਿਮਰਤ ਦੁੱਖ ਜਾਏ, ਦਿਲ ਮੇ ਸਾਈ ਪ੍ਰਗਟੈ ਬੁਝੈ ਬਲੰਤੀ ਨਾ। ਉਹ ਗੁਰੂ ਪਿਆਰਿਆ ਆਤ੍ਰਿਸ਼ਨਾ ਤੇ ਮਨਸਾ ਦੀ ਅੱਗ ਤੋਂ ਵੱਧ ਤੋਂ ਵੱਧ ਮਾਇਆ ਇਕੱਠੀ ਕਰ ਲੇਗਾ ਨਾ। ਜਿਉਂ ਜਿਉਂ ਅਸੀਂ ਸਿੱਧੇ ਅਸਿੱਧੇ ਢੰਗ ਨਾਲ ਮਾਇਆ ਕਮਾਉਂਦੇ ਹਾਂ ਅਤੇ ਸੁੱਖਾਂ ਦੇ ਦੁਨਿਆਵੀ ਸਾਧਨ ਖਰੀਦਦੇ ਹਨ ਤੇ ਸੁੱਖਾਂ ਦੇ ਨਾਲ ਨਾਲ ਦੁੱਖ ਵੀ ਸਾਨੂੰ ਆ ਘੇਰਦੇ ਨੇ, ਕਿਉਂ ਨਾ ਸਿੱਧਾ ਹੀ ਸੁੱਖਾਂ ਦੇ ਦਾਤੇ ਅਕਾਲ ਪੁਰਖ ਨਾਲ ਸਾਂਝ ਪਾਈਏ। ਭਾਈ ਨੰਦ ਲਾਲ ਜੀ ਵੀ ਜ਼ਿੰਦਗੀ ਨਾਮਾ ਵਿੱਚ ਸਾਨੂੰ ਤਾਕੀਦ ਕਰਦੇ ਨੇ, ਰੂਜੋ ਸ਼ਬ ਦਰ ਬੰਦਗੀ ਵਾਸ਼ੰਦ ਸ਼ਾਦ, ਬੰਦਗੀ ਓ ਬੰਦਗੀ ਜਾਦੋ ਜਾਦ। ਹੇ ਪਵਿੱਤਰ ਰੂਹ, ਹਰ ਵੇਲੇ ਸੁੱਖਾਂ ਦੇ ਦਾਤੇ ਨੂੰ ਯਾਦ ਰੱਖਿਆ ਕਰ। ਇਸ ਕੰਮ ਲਈ ਉਸਦੀ ਯਾਦ, ਉਸਦੀ ਸੱਚੀ ਯਾਦ ਵਿੱਚ ਹੀ ਰਹਿਣਾ ਤੇਰੀ ਬੰਦਗੀ ਹੈ। ਤਾਂ ਗੁਰੂ ਪਿਆਰਿਓ, ਰਾਗ ਗੌੜੀ ਵਿੱਚੋਂ ਸ਼੍ਰੋਮਣੀ ਭਗਤ ਕਬੀਰ ਜੀ ਦੀ ਬਾਣੀ ਦਾ ਬੰਦਗੀ ਬਾਰੇ ਇੱਕ ਸ਼ਬਦ ਹੈ, ਉਹ ਸਰਵਣ ਕਰਦੇ ਹਾਂ। ਬੰਦੇ ਬੰਦਗੀ ਇਖਤਿਆਰ, ਸਾਹਿਬ ਰੋਸ ਧਰੋ ਕੇ ਪਿਆਰ। ਅੱਜ ਇਹ ਸ਼ਬਦ ਸਰਵਣ ਕਰ ਆ ਰਹੇ ਨੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ। ਆਓ ਸਰਵਣ ਕਰੀਏ ਬੰਦੇ ਬੰਦਗੀ ਇਖਤਿਆਰ।

ਜਿਸ ਮਨੁੱਖ ਨੇ ਅਕਾਲ ਪੁਰਖ ਦੇ ਸਹੀ ਸਰੂਪ ਨੂੰ ਸਮਝ ਲਿਆ ਹੋਵੇ ਉਸ ਨੂੰ ਉਹ ਮਾਲਕ ਅਕਾਲ ਪੁਰਖ ਅੰਗ ਸੰਗ ਬਖਸ਼ਦਾ ਦਿਸਦਾ ਹੈ। ਜਿਵੇਂ ਸਿਆਣੇ ਕਹਿੰਦੇ ਨੇ ਕਿ ਮਿਛਲੀ ਦੇ ਸ਼ਰਬਤ ਦਾ ਸਵਾਦ ਉਹੀ ਦੱਸ ਸਕਦਾ ਹੈ ਜਿਸਨੇ ਇਹ ਸਵਾਦ ਚੱਖਿਆ ਹੋਵੇ। ਨਿਵਰੈ ਦੂਰ ਦੂਰ ਹੁਣ ਨਿਵਰੈ ਜਿਨ ਜੈਸਾ ਕਰ ਮਾਨਿਆ ਔਲੌਤੀ ਕਾ ਜੈਸੇ ਪਿਆ ਬਰੇਡਾ ਜਿਨ ਪੀਆ ਤਿਨ ਜਾਣਿਆ। ਔਲੌਤੀ ਕਹਿੰਦੇ ਮਿਸ਼ਰੀ ਨੂੰ। ਕਬੀਰ ਜੀ ਦਾ ਇੱਥੋਂ ਤੱਕ ਕਥਨ ਹੈ ਕਿ ਗੂੰਗੇ ਬੰਦੇ ਨੂੰ ਮਠਿਆਈ ਦਾ ਸਵਾਦ ਪੁੱਛੋ ਤਾਂ ਉਹ ਜਿਵੇਂ ਇਸ਼ਾਰੇ ਨਾਲ ਹੀ ਸਮਝਾ ਸਕਦਾ ਹੈ, ਬੋਲ ਕੁਝ ਨਹੀਂ ਸਕਦਾ। ਇਵੇਂ ਰੱਬੀ ਚਰਨਾਂ ਵਿੱਚ ਜੁੜਨ ਵਾਲੀਆਂ ਰੂਹਾਂ ਦਾ ਇਹ ਜਿਹੜਾ ਆਨੰਦ ਅਵਸਥਾ ਹੈ ਉਹ ਵਰਣਨ ਨਹੀਂ ਕਰ ਸਕਦੀਆਂ। ਕਹੋ ਕਬੀਰ ਗੂੰਗੈ ਗੁੜ ਖਾਇਆ ਪੂਛੇ ਤੇ ਕਿਆ ਕਹੀਐ। ਕਹਿਣ ਸੁਣਨ ਦੀ ਵਾਰਤਾ ਚੱਲੀ ਤਾਂ ਰੱਬ ਦਾ ਨਾਮ ਕਹਿਣ ਤੇ ਸੁਣਨ ਵਾਲੇ ਦੋਵੇਂ ਪਵਿੱਤਰ ਨੇ। ਸੁਣਤੇ ਪੁਨੀਤ ਕਹਿਤੇ ਪਵਿੱਤਰ। ਗੁਰੂ ਅਮਰਦਾਸ ਜੀ ਆਪਣੀ ਬਾਣੀ ਵਿੱਚ ਇਸਦੀ ਸ਼ਾਦੀ ਭਰਦੇ ਨੇ। ਹਉ ਹਰ ਗੁਣ ਗਾਵਾਂ ਨਿਤ ਹਰ ਸੁਣੀ ਹਰ ਹਰ ਗਤ ਕੀਨੀ ਹਰ ਰਸ ਗੁਰ ਤੇ ਪਾਇਆ ਮੇਰੇ ਮਨ ਤਨ ਲੀਨੀ। ਤਾਂ ਗੁਰੂ ਦੀ ਸ਼ਰਨ ਪੈ ਕੇ ਹੀ ਹਰੀ ਦਾ ਨਾਮ ਜਪਣਾ, ਹੋਰਨਾਂ ਨੂੰ ਨਾਮ ਜਪਾਉਣਾ ਇਹੋ ਦੁੱਖਾਂ ਦਲਿੱਦਰਾਂ ਤੋਂ ਸਾਨੂੰ ਬਚਾਉਂਦਾ ਹੈ। ਗੁਰਮੁਖ ਹਰ ਪੜੀਐ ਗੁਰਮੁਖ ਹਰ ਸੁਣਿਆ ਹਰ ਜਪਤ ਸੁਣਤ ਦੁੱਖ ਜਾਏ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਤਾਂ ਕਹਿੰਦੇ ਨੇ ਕਿ ਅਸੀਂ ਇੱਕਦਮ ਦੇ ਮਾਲਕ ਹਾਂ। ਆਦਮੀ ਤਾਂ ਇੱਕਦਮ ਹੀ ਹੈ ਤਾਂ ਫਿਰ ਕੋਈ ਦਮ ਵਿਅਰਥ ਕਿਉਂ ਜਾਵੇ। ਅਸੀਂ ਬਹੁਤ ਸਾਰੇ ਸਵਾਸ ਅਜਾਈ ਗਵਾ ਲੈਂਦੇ ਹਾਂ ਤਾਂ ਜਦੋਂ ਗੁਰੂ ਦੇ ਸ਼ਬਦ ਦੀ ਸੋਝੀ ਹੋ ਜਾਵੇ ਤਾਂ ਉਦੋਂ ਹੀ ਹੁਣ ਸਿਮਰਨ ਵਿੱਚ ਜੁੜ ਜਾਈਏ। ਤਾਂ ਆਓ ਜੀ ਇਸ ਉਪਰੋਕਤ ਦ੍ਰਿਸ਼ਟਾਂਤ ਨੂੰ ਦਰਸਾਉਣ ਲਈ ਰਾਗ ਤਨਾਸੀ ਵਿੱਚੋਂ ਗੁਰੂ ਨਾਨਕ ਪਾਤਸ਼ਾਹ ਦਾ ਬਖਸ਼ਿਸ਼ ਕੀਤਾ ਹੋਇਆ ਇੱਕ ਸ਼ਬਦ ਸਰਵਣ ਕਰਦੇ ਹਾਂ। ਸ਼ਬਦ ਸਰਵਣ ਕਰਵਾ ਰਹੇ ਨੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ। ਸ਼ਬਦ ਦੀ ਟੇਕ ਹੈ ਹਮ ਆਦਮੀ ਹਾਂ ਇੱਕਦਮੀ

ਦ੍ਰਿਸ਼ਟਾਂਤ ਨੂੰ ਦਰਸਾਉਣ ਲਈ ਰਾਗ ਤਨਾਸੀ ਵਿੱਚੋਂ ਗੁਰੂ ਨਾਨਕ ਪਾਤਸ਼ਾਹ ਦਾ ਬਖਸ਼ਿਸ਼ ਕੀਤਾ ਹੋਇਆ ਇੱਕ ਸ਼ਬਦ ਸਰਵਣ ਕਰਦੇ ਹਾਂ। ਸ਼ਬਦ ਸਰਵਣ ਕਰਵਾ ਰਹੇ ਨੇ ਭਾਈ ਸਾਹਿਬ ਭਾਈ ਹਰਜਿੰਦਰ।

ਇਹ ਪਵਿੱਤਰ ਸ਼ਹਿਰ ਵਸਾਇਆ ਤਾਂ ਉਸ ਤੋਂ ਇਸਦਾ ਨਾਮ ਸੀ ਗੁਰੂ ਦਾ ਚੱਕ ਤੇ ਬਾਅਦ ਵਿੱਚ ਇਸੇ ਸ਼ਹਿਰ ਨੂੰ ਰਾਮਦਾਸਪੁਰ ਕਰਕੇ ਕਹਿਣਾ ਸ਼ੁਰੂ ਹੋ ਗਿਆ। ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਹਰ ਹਾਂ ਨਾਨਕ ਸੰਭਲ ਜਾਏ ਨਾਇਸੀ ਰਾਮਦਾਸ ਸਰ ਜਾਂ ਫਿਰ ਰਾਖਣ ਹਾਰ ਅਪਾਰ ਪ੍ਰਭ ਦਾ ਕੀ ਨਿਰਮਲ ਸੇਵ ਰਾਮ ਰਾਜ ਰਾਮਦਾਸਪੁਰ ਕਿਨੇ ਗੁਰਦੇਵ। ਜਿਵੇਂ ਕਿ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਅੰਮ੍ਰਿਤ ਸਰੋਵਰ ਦੇ ਬਾਅਦ ਵਿੱਚ ਦਰਬਾਰ ਸਾਹਿਬ ਦੀ ਸੰਸਥਾਪਨਾ ਹੋਈ ਤੇ ਇਹ ਸ਼ਹਿਰ ਬਣ ਗਿਆ ਅੰਮ੍ਰਿਤਸਰ ਸਾਹਿਬ। ਸਿੱਖਾਂ ਦੀ ਬਹੁਤ ਹੀ ਪਵਿੱਤਰ ਭਾਵਨਾਵਾਂ ਇਸ ਨਗਰ ਨਾਲ ਖਾਸ ਕਰਕੇ ਦਰਬਾਰ ਸਾਹਿਬ ਨਾਲ ਜੁੜੀਆਂ ਹੋਈਆਂ ਨੇ। ਸਿੱਖ ਸੇਵਕ ਭਾਵੇਂ ਕਿਸੇ ਦੇਸ਼ ਕਿਸੇ ਵਿਦੇਸ਼ ਵਿੱਚ ਵਸਦਾ ਹੋਵੇ ਉਸਦੇ ਦਿਲ ਵਿੱਚ ਇਸ ਪਵਿੱਤਰ ਸਥਾਨ ਦੇ ਦਰਸ਼ਨ ਇਸ਼ਨਾਨ ਦੀ ਤਾਂਘ ਸਦਾ ਬਣੀ ਰਹਿੰਦੀ ਹੈ। ਇਹ ਹੁਣ ਨਹੀਂ ਜਦੋਂ ਅਬਦਾਲੀ ਜਾਂ ਹੋਰ ਹਾਕਮਾਂ ਨੇ ਅੰਮ੍ਰਿਤ ਸਰੋਵਰ ਪੂਰਨ ਤੱਕ ਦੀਆਂ ਗੱਲਾਂ ਕੀਤੀਆਂ ਪਾਬੰਦੀਆਂ ਲਾਈਆਂ ਉਦੋਂ ਵੀ ਸਿੱਖ ਜਿਹੜੇ ਸਨ ਗਾਹੇ ਬਗਾਹੇ ਜਾਣ ਤੇ ਖੇਡ ਕੇ ਗੁਰੂ ਘਰ ਦੇ ਵਿੱਚ ਹਾਜ਼ਰੀ ਭਰਦੇ ਸਰੋਵਰ ਵਿੱਚ ਟੁੱਬੀ ਲਾਉਂਦੇ ਤੇ ਗੁਰਬਾਣੀ ਸਰਵਣ ਕਰਦੇ। ਸ਼ਾਇਦ ਇਹਨਾਂ ਪਾਬੰਦੀਆਂ ਕਰਕੇ ਹੀ ਇਹ ਅਲਫਾਜ਼ ਸਾਡੀ ਅਰਦਾਸ ਵਿੱਚ ਜੁੜ ਗਏ ਹੋਣ ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 1361 ਤੋਂ ਲੈ ਕੇ 1363 ਤੱਕ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਬਾਣੀ ਹੈ ਫੁਨੇ ਤੇ ਇਹਨਾਂ ਵਿੱਚੋਂ ਦਸਵੇਂ ਫੁਨੇ ਵਿੱਚ ਮਨੁੱਖ ਦੇ ਅੰਦਰ ਜੋ ਅਕਾਲ ਪੁਰਖ ਨੇ ਹਰ ਮੰਦਰ ਸਾਜਿਆ ਹੈ ਉਸ ਬਾਰੇ ਜ਼ਿਕਰ ਹੈ। ਹਰ ਮੰਦਰ ਹਰ ਸਾਜਿਆ ਉਸ ਮਾਲਕ ਨੇ ਸਾਡੇ ਅੰਦਰ ਵੀ ਇੱਕ ਹਰ ਮੰਦਰ ਬਣਾਇਆ ਹੈ ਤੇ ਉਸ ਦੀ ਉਸਤਤ ਕਰਦਿਆਂ ਪਾਤਸ਼ਾਹ ਕਹਿੰਦੇ ਨੇ ਕਿ ਦੁਨੀਆਂ ਦੇ ਬੜੇ ਸੁੰਦਰ ਤੋਂ ਸੁੰਦਰ ਸਥਾਨ ਹੋਣਗੇ ਪਰ ਹਰੀ ਦੇ ਮੰਦਰ ਵਰਗਾ ਕੋਈ ਸਥਾਨ ਵਿਧਾਤੇ ਨੇ ਹੋਰ ਬਣਾਇਆ ਹੀ ਨਹੀਂ ਕਿਉਂਕਿ ਉਹਦਾ ਆਪਣਾ ਘਰ ਹੈ। ਇਸ ਨਗਰ ਵਿੱਚ ਸਤ ਸੰਗਿਆਂ ਦਾ ਠਹਿਰਾਓ ਏਡਾ ਸੋਹਣਾ ਲੱਗਦਾ ਹੈ। ਐਸੇ ਜੋ ਸਥਾਨ ਨੇ ਐਸੇ ਨਗਰ ਨੇ ਉੱਥੇ ਸਤਸੰਗੀ ਠਹਿਰਦੇ ਨੇ ਤੇ ਇਸ ਦੇ ਅੰਮ੍ਰਿਤ ਜਲ ਵਿੱਚ ਟੁੱਬੀਆਂ ਲਾਉਂਦੇ ਨੇ ਆਪਣੇ ਪਾਪ ਧੋਂਦੇ ਨੇ ਤੇ ਆਓ ਆਪਾਂ ਵੀ ਹਜ਼ੂਰੀ ਰਾਗੀ ਭਾਈ ਰਵਿੰਦਰ ਸਿੰਘ ਜੀ ਦੇ ਨਾਲ ਨਾਲ ਸ਼ਬਦ ਕੀਰਤਨ ਸਰਵਣ ਕਰਦੇ ਹਾਂ ਤੇ ਇਹਨਾਂ ਬੋਲਾਂ ਨੂੰ ਆਓ ਆਪਣੇ ਮਨ ਵਿੱਚ ਗੁਣਗੁਣਾਈਏ ਤੇ ਇਸ ਅੰਮ੍ਰਿਤ ਸਰੋਵਰ ਵਿੱਚ ਟੁੱਬੀ ਲਾਈਏ ਤਾਂ ਕਿ ਸਾਡੇ ਵੀ ਪਾਪ ਕਸੰਮਲ ਭੰਨੇ ਜਾਣ। ਸ਼ਬਦ ਹੈ ਡਿੱਠੈ ਸਭੇ ਥਾਵ ਨਹੀਂ ਤੁਧ ਜੇਹਾ ਬਧੋ ਪੁਰਖ ਬਿਦਾਤੇ ਤਾਂ ਤੂੰ ਸੋਹਿਆ।

ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ। ਸੂਰਜ ਦੀਆਂ ਸੁਨਹਿਰੀ ਕਿਰਨਾਂ ਰੁਮਕਦੀ ਪੌਣ ਅਸਮਾਨੀ ਚਾਦਰ ਦੇ ਥੱਲੇ ਲਹਿਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ ਲਹਿਰਾਂ ਲਹਿਰਾਂ ਲਹਿਰਾਂ ਲਹਿਰਾਂ ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵਡਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ ਵੱਖਰਾ ਦਿਨ ਵੱਖਰੀ ਆਵਾਜ਼ ਵੱਖਰੀ ਆਵਾਜ਼ ਵੱਖਰੀ ਗਿਰਾਂ ਵੱਖਰੀ ਗਿਰਾਂ ਲਹਿਰਾਂ ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ ਲਹਿਰਾਂ People are trapped.

ਹਰਮਨ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ ਲਹਿਰਾਂ ਲਹਿਰਾਂ ਲਹਿਰਾਂ ਲਹਿਰਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ।

0: ਹੁਣ ਪੇਸ਼ ਹੈ ਹਰਮਨ ਰੇਡੀਓ ਦੇ ਨਿਊਜ਼ ਡੈਸਕ ਤੋਂ ਇਸ ਘੰਟੇ ਦੀਆਂ ਖਬਰਾਂ ਦਾ ਬੁਲੇਟਿਨ। ਵਰਲਡ ਨਿਊਜ਼ ਵਿੱਚ ਤੁਹਾਡਾ ਸਵਾਗਤ। ਦੁਨੀਆ ਭਰ ਦੀਆਂ ਖਬਰਾਂ ਦਾ ਬੁਲੇਟਿਨ ਲੈ ਕੇ ਹਾਜ਼ਰ ਹੈ ਹਰਮਨ ਰੇਡੀਓ ਆਸਟ੍ਰੇਲੀਆ ਦੀ ਨਿਊਜ਼ ਟੀਮ। ਪਹਿਲਾਂ ਚੋਣਵੀਆਂ ਖਬਰਾਂ।
1: ਮਿਡਟਰਮ ਚੋਣਾਂ ਦੌਰਾਨ ਡੈਮੋਕ੍ਰੇਟਸ ਅਤੇ ਰਿਪਬਲਿਕਨਾਂ ਨੂੰ ਡਾਟਾ ਸੈਂਟਰਾਂ ਦਾ ਵਿਰੋਧ ਕਿਵੇਂ ਨੇੜੇ ਲਿਆ ਰਿਹਾ ਹੈ। ਨੋਬਲ ਸ਼ਾਂਤੀ ਪੁਰਸਕਾਰ ਜੇਤੂ ਨਵੀ ਪਿੱਲੇ ਨੇ ਨਸਲੀ ਵਿਤਕਰੇ ਦੇ ਦੌਰ ਵਿਚ ਘੜੇ ਗਏ ਆਪਣੇ ਮੋਹਰੀ ਕਾਨੂੰਨੀ ਕਰੀਅਰ ਬਾਰੇ ਚਰਚਾ ਕੀਤੀ। ਹਾਰਮੂਜ਼ ਦੀ ਖਾੜੀ ਨੇੜੇ ਦੋ ਜਹਾਜ਼ ਡੁੱਬੇ। ਵਪਾਰਕ ਬੇੜੀਆਂ ਤੇ ਹਮਲੇ ਤੇਜ਼। ਯੂਕਰੇਨ ਦੇ ਡਰੋਨ ਆਪਰੇਸ਼ਨਾਂ ਤੇ ਅਸਰ। ਟਰੰਪ ਦਾ ਪੁਤਿਨ ਨਾਲ ਸਬੰਧਾਂ ਚ ਨਿੱਘ। ਤਿੱਬਤੀ ਸੰਸਦ ਨੇ ਚੀਨ ਦੇ ਲੱਦਾਖ ਦੇ ਦਾਅਵਿਆਂ ਨੂੰ ਬੇਬੁਨਿਆਦ ਕਿਹਾ। ਭਾਰਤ ਨੂੰ ਇਕ ਚੀਨ ਨੀਤੀ ਰੱਦ ਕਰਨ ਦੀ ਅਪੀਲ। ਓਪਨਏਆਈ ਤੇ 8 ਅਮਰੀਕੀ ਰਾਜਾਂ ਵੱਲੋਂ ਚੈਟਜੀਪੀਟੀ ਕਾਰਨ ਹੋਏ ਨੁਕਸਾਨ ਬਾਰੇ ਮੁਕਦਮੇ। ਹੁਣ ਖਬਰਾਂ ਵਿਸਥਾਰ ਵਿਚ।
2: ਮਿਡਟਰਮ ਚੋਣਾਂ ਦੌਰਾਨ ਡੈਮੋਕ੍ਰੇਟਸ ਅਤੇ ਰਿਪਬਲਿਕਨਾਂ ਨੂੰ ਡਾਟਾ ਸੈਂਟਰਾਂ ਦਾ ਵਿਰੋਧ ਕਿਵੇਂ ਨੇੜੇ ਲਿਆ ਰਿਹਾ ਹੈ। ਸਾਰੇ ਅਮਰੀਕਾ ਵਿਚ ਡੇਟਾ ਸੈਂਟਰਾਂ ਦਾ ਤੇਜ਼ੀ ਨਾਲ ਵਧਣਾ ਇਕ ਅਚਾਨਕ ਰਾਜਨੀਤਿਕ ਝਗੜੇ ਦਾ ਕਾਰਨ ਬਣ ਰਿਹਾ ਹੈ। ਸਟਰਲਿੰਗ ਵਰਜੀਨੀਆ ਵਿਚ ਕੁਦਰਤੀ ਗੈਸ ਟਰਬਾਈਨਾਂ ਤੇ ਚੱਲਣ ਵਾਲੇ ਡੇਟਾ ਸੈਂਟਰ ਦੇ ਨੇੜੇ ਰਹਿਣ ਵਾਲੇ ਲੋਕ ਲਗਾਤਾਰ ਆਵਾਜ਼ਾਂ ਤੋਂ ਪਰੇਸ਼ਾਨ ਹਨ ਅਤੇ ਇਕ ਪੋਲ ਵਿਚ ਲਗਭਗ 2/3 ਅਮਰੀਕੀ ਲੋਕ ਆਪਣੇ ਇਲਾਕਿਆਂ ਵਿਚ ਨਵੇਂ ਡੇਟਾ ਸੈਂਟਰ ਬਣਾਉਣ ਦੇ ਵਿਰੁੱਧ ਹਨ। ਡੇਟਾ ਸੈਂਟਰਾਂ ਨੇ ਕੁਝ ਕਮਿਊਨਿਟੀਆਂ ਲਈ ਬਹੁਤ ਸਾਰੀ ਨਿਵੇਸ਼, ਉਸਾਰੀ ਦੀਆਂ ਨੌਕਰੀਆਂ, ਕੁਝ ਸਥਾਈ ਅਹੁਦੇ ਅਤੇ ਵੱਡਾ ਟੈਕਸ ਮਾਲੀਆ ਲਿਆਂਦਾ ਹੈ, ਪਰ ਉਹ ਬਹੁਤ ਜ਼ਿਆਦਾ ਬਿਜਲੀ ਅਤੇ ਠੰਡਕ ਲਈ ਪਾਣੀ ਦੀ ਵਰਤੋਂ ਕਰਦੇ ਹਨ। ਜਦੋਂ ਕਿ ਬਰੁਕਿੰਗ ਸੰਸਥਾ ਦੇ ਅਨੁਸਾਰ ਇੱਕ ਨਵਾਂ ਡੇਟਾ ਸੈਂਟਰ ਆਮ ਤੌਰ ਤੇ 100 ਤੋਂ 200 ਸਥਾਨਕ ਨੌਕਰੀਆਂ ਪੈਦਾ ਕਰਦਾ ਹੈ, ਜੋ ਕਿ ਉਦਯੋਗ ਦੇ ਹਮਾਇਤੀਆਂ ਵੱਲੋਂ ਕੀਤੇ ਗਏ ਦਾਅਵਿਆਂ ਤੋਂ ਘੱਟ ਹੈ। ਇਸ ਲਈ ਅਰੀਜ਼ੋਨਾ ਨੇ ਜੁਲਾਈ ਵਿਚ ਨਵੇਂ ਡੇਟਾ ਸੈਂਟਰ ਪ੍ਰੋਜੈਕਟਾਂ ਲਈ ਨਵੇਂ ਟੈਕਸ ਬ੍ਰੇਕਾਂ ਤੇ 3 ਸਾਲਾਂ ਦਾ ਵਿਰਾਮ ਲਾਇਆ ਹੈ ਅਤੇ ਮੈਰੀਲੈਂਡ ਦੇ ਫਰੈਡਰਿਕ ਕਾਉਂਟੀ ਨੇ ਇੱਕ ਰਾਜ ਲਾਭ ਵਿਸ਼ਲੇਸ਼ਣ ਦੀ ਉਡੀਕ ਕਰਦਿਆਂ ਨਵੇਂ ਵਿਕਾਸ ਨੂੰ ਰੋਕ ਦਿੱਤਾ ਹੈ।
1: ਡਾਕਟਰ ਪਿੱਲੈ, ਜਿਨ੍ਹਾਂ ਨੇ ਪਿਛਲੇ ਹਫਤੇ 2026 ਦਾ ਨੋਬਲ ਸ਼ਾਂਤੀ ਪੁਰਸਕਾਰ ਜਿੱਤਿਆ, ਨੇ ਹਾਲ ਹੀ ਵਿਚ ਆਸਟ੍ਰੇਲੀਆ ਵਿਚ ਆਪਣਾ ਪਹਿਲਾ ਇੰਟਰਵਿਊ ਦਿੱਤਾ, ਜਿਸ ਵਿਚ ਉਨ੍ਹਾਂ ਨੇ ਵਰਣ ਭੇਦ, ਦੱਖਣੀ ਅਫਰੀਕਾ ਵਿਚ ਬਚਪਨ, ਕਾਨੂੰਨ ਵਿਚ ਇਕ ਮਹੱਤਵਪੂਰਨ ਕਰੀਅਰ ਅਤੇ ਟਰੰਪ ਵੱਲੋਂ ਉਨ੍ਹਾਂ ਦੀਆਂ ਦਯਾਯੋਗ ਆਲੋਚਨਾਵਾਂ ਬਾਰੇ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੇ 9 ਜਾਂ 10 ਸਾਲ ਦੀ ਉਮਰ ਵਿਚ ਸਕੂਲ ਵਿਚ ਨਿਆਂ ਬਾਰੇ ਇਕ ਲੇਖ ਲਿਖਿਆ ਸੀ ਅਤੇ ਉਹ ਵਰਣ ਭੇਦ ਦੌਰਾਨ ਸਿਰਫ ਗੈਰ ਗੋਰਿਆਂ ਲਈ ਰਾਖਵੀਆਂ ਯੂਨੀਵਰਸਿਟੀਆਂ ਵਿਚ ਹੀ ਜਾ ਸਕਦੇ ਸਨ। ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਤੇ ਅਮਰੀਕਾ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਬਾਰੇ ਬੋਲਦਿਆਂ ਡਾਕਟਰ ਪਿੱਲੈ ਨੇ ਕਿਹਾ ਕਿ 85 ਸਾਲ ਦੀ ਉਮਰ ਵਿਚ ਇਹ ਸਨਮਾਨ ਪ੍ਰਾਪਤ ਕਰਕੇ ਉਹ ਹੁਣ ਹਰ ਸਵੇਰ ਆਰਾਮ ਨਾਲ ਸੌ ਸਕਦੇ ਹਨ, ਪਰ ਉਨ੍ਹਾਂ ਨੇ ਇਸ ਪੁਰਸਕਾਰ ਨਾਲ ਨਿਆਂ, ਅੰਤਰਰਾਸ਼ਟਰੀ ਨਿਆਂ ਅਤੇ ਕਾਨੂੰਨ ਦੇ ਰਾਜ ਤੇ ਧਿਆਨ ਕੇਂਦਰਿਤ ਕੀਤਾ, ਜਿਸ ਬਾਰੇ ਉਨ੍ਹਾਂ ਦਾ ਮੰਨਣਾ ਹੈ ਕਿ ਅੱਜ ਦੇ ਸੰਸਾਰ ਵਿਚ ਇਹ ਖਤਰੇ ਵਿਚ ਹਨ।
2: ਹਾਰਮੂਜ਼ ਸ਼ਿਪਿੰਗ ਸੰਕਟ ਹੋਰ ਡੂੰਘਾ ਹੋ ਗਿਆ ਹੈ, ਕਿਉਂਕਿ ਪਿਛਲੇ 24 ਘੰਟਿਆਂ ਦੌਰਾਨ 2 ਹੋਰ ਜਹਾਜ਼, 1 ਕੰਟੇਨਰ ਸ਼ਿਪ ਅਤੇ 1 ਡਰਾਈ ਬਲਕ ਕੈਰੀਅਰ ਹਾਰਮੂਜ਼ ਦੇ ਜਲਡਮਰੂ ਦੇ ਨੇੜੇ ਵੱਖ ਵੱਖ ਹਮਲਿਆਂ ਵਿਚ ਡੁੱਬ ਗਏ ਹਨ। ਮਾਰੀਟਾਈਮ ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਗੱਲ ਸਿੱਧੀ ਹੈ ਕਿ ਇਹ ਹਮਲੇ ਬਹੁਤ ਗੰਭੀਰ ਹਨ ਅਤੇ ਸਮੁੰਦਰੀ ਸੁਰੱਖਿਆ ਸੂਤਰਾਂ ਨੇ ਦੱਸਿਆ ਕਿ GFS ਪ੍ਰਾਈਡ, ਇੱਕ ਸਿੰਗਾਪੁਰ ਝੰਡਾ ਕੰਟੇਨਰ ਸ਼ਿਪ ਜੋ ਕਿ 2824 TEU ਸਮਾਨ ਚੁੱਕ ਸਕਦਾ ਸੀ, ਹਾਰਮੂਜ਼ ਦੇ ਜਲਡਮਰੂ ਵਿੱਚੋਂ ਲੰਘਣ ਵੇਲੇ ਡੁੱਬ ਗਿਆ। MPA ਜੋ ਕਿ ਮਰੀਟਾਈਮ ਅਤੇ ਪੋਰਟ ਅਥਾਰਟੀ ਆਫ ਸਿੰਗਾਪੁਰ ਹੈ, ਨੇ ਕਿਹਾ ਕਿ ਜਹਾਜ਼ ਮੰਗਲਵਾਰ ਨੂੰ ਹਾਰਮੂਜ਼ ਦੇ ਜਲਡਮਰੂ ਵਿੱਚੋਂ ਲੰਘ ਰਿਹਾ ਸੀ ਜਦੋਂ ਇਹ ਡੁੱਬਿਆ। ਬੁੱਧਵਾਰ ਨੂੰ ਇੱਕ ਬਿਆਨ ਵਿੱਚ ਇਸਨੇ ਕਿਹਾ ਕਿ GFS ਪ੍ਰਾਈਡ ਨੂੰ ਨੁਕਸਾਨ ਪਹੁੰਚਿਆ ਅਤੇ ਅੱਗ ਲੱਗ ਗਈ ਅਤੇ ਉਸ ਤੋਂ ਬਾਅਦ ਉਹ ਡੁੱਬ ਗਿਆ। ਸਿੰਗਾਪੁਰ ਦਾ ਸਮੁੰਦਰੀ ਅਤੇ ਬੰਦਰਗਾਹ ਅਥਾਰਟੀ ਹਾਰਮੂਜ਼ ਦੇ ਜਲਡਮਰੂ ਵਿੱਚ ਵਪਾਰਕ ਸ਼ਿਪਿੰਗ ਤੇ ਲਗਾਤਾਰ ਹਮਲਿਆਂ ਬਾਰੇ ਬਹੁਤ ਚਿੰਤਤ ਹੈ। ਪਿਛਲੇ 10 ਦਿਨਾਂ ਵਿੱਚ ਹਾਰਮੂਜ਼ ਦੇ ਜਲਡਮਰੂ ਦੇ ਆਸ ਪਾਸ ਹਮਲਿਆਂ ਵਿੱਚ ਵਾਧਾ ਹੋਇਆ ਹੈ, ਜਿਸ ਬਾਰੇ ਇਰਾਨ ਦਾ ਕਹਿਣਾ ਹੈ ਕਿ ਉਹ ਅਮਰੀਕਾ ਵੱਲੋਂ ਆਪਣੇ ਬੰਦਰਗਾਹਾਂ ਦੀ ਨਾਕਾਬੰਦੀ ਅਤੇ ਪਿਛਲੇ ਮਹੀਨੇ ਲਾਈਆਂ ਗਈਆਂ ਸਖਤ ਪਾਬੰਦੀਆਂ ਦੇ ਜਵਾਬ ਵਿੱਚ ਆਪਣੇ ਹਮਲਿਆਂ ਦੀ ਗਤੀ ਵਧਾ ਰਿਹਾ ਹੈ, ਜਦੋਂ ਕਿ ਇਰਾਨ ਅਤੇ ਅਮਰੀਕਾ ਨੇ ਮੁੱਖ ਤੌਰ ਤੇ ਟੈਂਕਰਾਂ ਨੂੰ ਨਿਸ਼ਾਨਾ ਬਣਾਇਆ ਹੈ ਮਾਲ ਅਤੇ ਕੰਟੇਨਰ ਜਹਾਜ਼ ਵੀ ਹਮਲਿਆਂ ਦਾ ਸ਼ਿਕਾਰ ਹੋਏ ਹਨ ਜਾਂ ਡੁੱਬ ਗਏ ਹਨ।
1: ਯੂਕਰੇਨ ਦੇ ਡਰੋਨ ਆਪਰੇਸ਼ਨਾਂ ਤੇ ਅਸਰ, ਟਰੰਪ ਦਾ ਪੁਤਿਨ ਨਾਲ ਸਬੰਧਾਂ ਚ ਨਿੱਘ, ਮਸਕ ਦੇ ਸਟਾਰਲਿੰਕ ਤੇ ਲਾਈਆਂ ਪਾਬੰਦੀਆਂ, ਅਮਰੀਕੀ ਸਹਿਯੋਗ ਦਾ ਘਟਣਾ ਅਤੇ ਟਰੰਪ ਦਾ ਪੁਤਿਨ ਪ੍ਰਤੀ ਨਰਮ ਰਵੱਈਆ, ਇਨ੍ਹਾਂ ਕਾਰਨਾਂ ਕਰਕੇ ਯੂਕਰੇਨ ਦੇ ਡਰੋਨ ਹਮਲਿਆਂ ਦੀ ਰਫਤਾਰ ਘਟ ਗਈ ਹੈ, ਜਿਸ ਨਾਲ ਯੂਕਰੇਨੀ ਫੌਜ ਨਿਰਾਸ਼ ਹੈ ਅਤੇ ਇਸ ਗੱਲ ਦਾ ਡਰ ਵੱਧ ਰਿਹਾ ਹੈ ਕਿ ਕੀਵ ਅਤੇ ਵਾਸ਼ਿੰਗਟਨ ਦੇ ਸਬੰਧ ਖਰਾਬ ਹੋ ਰਹੇ ਹਨ। ਇੱਕ ਯੂਕਰੇਨੀ ਅਧਿਕਾਰੀ ਨੇ ਕਿਹਾ ਕਿ ਇਹ ਗਤੀ ਜੈੱਟ ਇੰਜਣਾਂ ਵਾਲੇ ਰੂਸੀ ਡਰੋਨਾਂ ਨੂੰ ਰੋਕਣ ਲਈ ਨਾਕਾਫੀ ਹੈ ਅਤੇ ਸਾਰੀਆਂ ਪਾਬੰਦੀਆਂ ਹਟਾਉਣ ਦੀ ਲੋੜ ਹੈ। ਮਸਕ ਨੇ ਐਕਸ ਤੇ ਕਿਹਾ ਕਿ ਸਟਾਰਲਿੰਕ ਦਾ ਫੌਜੀ ਵਰਜ਼ਨ ਅਮਰੀਕੀ ਫੌਜ ਅਤੇ ਟਰੰਪ ਦੁਆਰਾ ਨਿਯੰਤ੍ਰਿਤ ਕੀਤਾ ਜਾਂਦਾ ਹੈ ਅਤੇ ਸਟਾਰਲਿੰਕ ਯੂਕਰੇਨ ਦੀ ਫੌਜ ਲਈ ਹਮਲਾਵਰ ਅਤੇ ਰੱਖਿਆਤਮਕ ਕਾਰਵਾਈਆਂ ਦੋਵਾਂ ਵਿਚ ਸਹਾਇਕ ਇੱਕ ਮਹੱਤਵਪੂਰਨ ਸਾਧਨ ਹੈ। ਦੂਜੇ ਪਾਸੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਕਿਹਾ ਕਿ ਰੂਸੀ ਫੌਜਾਂ ਨੇ ਲਗਾਤਾਰ ਤੀਜੀ ਰਾਤ ਯੂਕਰੇਨ ਦੇ ਬਿਜਲੀ ਗ੍ਰਿਡ, ਤੇਲ ਸਹੂਲਤਾਂ ਅਤੇ ਗੈਸ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਹੈ, ਜਦੋਂ ਕਿ ਜ਼ੇਲੈਂਸਕੀ ਰੂਸੀ ਤੇਲ ਰਿਫਾਇਨਰੀਆਂ ਵਿਰੁੱਧ ਮਹੀਨਿਆਂ ਤੋਂ ਚੱਲ ਰਹੀ ਮੁਹਿੰਮ ਨੂੰ ਰੋਕਣ ਲਈ ਸਹਿਮਤ ਹੋ ਗਏ ਹਨ, ਜਿਸ ਕਾਰਨ ਰੂਸ ਵਿਚ ਤੇਲ ਦੀ ਕਮੀ ਹੋ ਗਈ ਸੀ।
2: ਤਿੱਬਤੀ ਸੰਸਦ ਨੇ ਚੀਨ ਵੱਲੋਂ ਲੱਦਾਖ ਨੂੰ ਭਾਰਤ ਦਾ ਕੇਂਦਰ ਸ਼ਾਸਿਤ ਪ੍ਰਦੇਸ਼ ਮੰਨਣ ਤੋਂ ਇਨਕਾਰ ਕਰਨ ਦੀ ਸਖ਼ਤ ਨਿੰਦਾ ਕੀਤੀ ਹੈ, ਇਸ ਨੂੰ ਬੇਬੁਨਿਆਦ ਦਾਅਵੇ ਕਰਾਰ ਦਿੱਤਾ ਹੈ। ਉਨ੍ਹਾਂ ਨੇ ਭਾਰਤ ਸਰਕਾਰ ਨੂੰ ਤਿੱਬਤ ਬਾਰੇ ਆਪਣੀ ਨੀਤੀ ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ, ਕਿਉਂਕਿ ਭਾਰਤ ਚੀਨ ਸਰਹੱਦ ਤੇ ਤਣਾਅ ਜਾਰੀ ਹੈ। ਤਿੱਬਤੀ ਸੰਸਦ ਮੈਂਬਰਾਂ ਨੇ ਇਹ ਵੀ ਦੋਸ਼ ਲਾਇਆ ਕਿ ਚੀਨ ਦੀਆਂ ਨੀਤੀਆਂ, ਜੋ ਕਿ ਨਸਲੀ ਏਕੀਕਰਨ ਨੂੰ ਉਤਸ਼ਾਹਿਤ ਕਰਦੀਆਂ ਹਨ ਅਤੇ ਤਿੱਬਤੀ ਭਾਸ਼ਾ ਦੀ ਥਾਂ ਮੈਂਡਰਿਨ ਨੂੰ ਤਰਜੀਹ ਦਿੰਦੀਆਂ ਹਨ, ਤਿੱਬਤ ਦੀ ਵਿਲੱਖਣ ਸੱਭਿਆਚਾਰਕ ਅਤੇ ਧਾਰਮਿਕ ਪਛਾਣ ਨੂੰ ਖਤਰੇ ਵਿਚ ਪਾ ਰਹੀਆਂ ਹਨ। ਭਾਰਤ ਸਰਕਾਰ ਨੇ ਵੀ ਚੀਨ ਦੇ ਇਤਰਾਜ਼ਾਂ ਨੂੰ ਰੱਦ ਕਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਦੁਹਰਾਇਆ ਕਿ ਲੱਦਾਖ, ਜੋ ਕਿ ਭਾਰਤ ਦਾ ਅਟੁੱਟ ਅੰਗ ਹੈ, ਬਾਰੇ ਨਵੀਂ ਦਿੱਲੀ ਦਾ ਰੁਖ ਸਪਸ਼ਟ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਭਾਰਤ ਦਾ ਇੱਕ ਅਟੁੱਟ ਅਤੇ ਅਭਿੰਨ ਹਿੱਸਾ ਹੈ ਤੇ ਚੀਨ ਦਾ ਇਸ ਬਾਰੇ ਕੋਈ ਵੀ ਇਤਰਾਜ਼ ਅਰੁਣਾਚਲ ਪ੍ਰਦੇਸ਼ ਅਤੇ ਹੋਰ ਹਿਮਾਲੀਅਨ ਖੇਤਰਾਂ ਸਮੇਤ ਜਿਨ੍ਹਾਂ ਤੇ ਚੀਨ ਦਾਅਵੇ ਕਰਦਾ ਹੈ ਭਾਰਤ ਦੀ ਪ੍ਰਭੂਸੱਤਾ ਵਿਚ ਦਖਲਅੰਦਾਜ਼ੀ ਹੈ।
1: ਓਪਨ AI ਤੇ ਅਮਰੀਕਾ ਵਿਚ ਨਵੇਂ ਕਾਨੂੰਨੀ ਮੁਕੱਦਮੇ ਕੀਤੇ ਗਏ ਹਨ, ਜਿਸ ਵਿਚ 8 ਰਾਜਾਂ ਦੇ ਅਟਾਰਨੀ ਜਨਰਲ ਨੇ ਛੋਟੇ ਬੱਚਿਆਂ, ਜਿਨ੍ਹਾਂ ਵਿਚ ਕਿਸ਼ੋਰ ਵੀ ਸ਼ਾਮਲ ਹਨ, ਨੂੰ ਚੈਟ GPT ਰਾਹੀਂ ਖਤਰਨਾਕ ਗੱਲਾਂ ਦਾ ਸਾਹਮਣਾ ਕਰਵਾਉਣ ਦਾ ਦੋਸ਼ ਲਗਾਇਆ ਹੈ। ਇਨ੍ਹਾਂ ਮੁਕੱਦਮਿਆਂ ਮੁਤਾਬਕ AI ਟੂਲ ਨੇ ਲੋਕਾਂ ਦੇ ਭੁਲੇਖੇ ਵਧਾਏ, ਖੁਦ ਨੂੰ ਨੁਕਸਾਨ ਪਹੁੰਚਾਉਣ ਲਈ ਉਕਸਾਇਆ ਅਤੇ ਹਿੰਸਾ, ਜਿਸ ਵਿਚ ਵੱਡੇ ਪੱਧਰ ਤੇ ਗੋਲੀਬਾਰੀ ਵੀ ਸ਼ਾਮਲ ਹੈ, ਦੀ ਯੋਜਨਾ ਬਣਾਉਣ ਵਿਚ ਮਦਦ ਕੀਤੀ। ਇਹ ਮੁਕੱਦਮੇ ਆਇਓਵਾ, ਕੰਸਾਸ, ਅਰੀਜ਼ੋਨਾ, ਅਰਕਾਂਸਾਸ, ਈਡਾਹੋ, ਮੋਟਾਨਾ, ਨੇਬਰਾਸਕਾ ਅਤੇ ਵੈਸਟ ਵਰਜੀਨੀਆ ਦੇ ਅਟਾਰਨੀ ਜਨਰਲ ਵੱਲੋਂ ਰਾਜ ਅਦਾਲਤਾਂ ਵਿਚ ਦਾਇਰ ਕੀਤੇ ਗਏ ਹਨ। ਇਨ੍ਹਾਂ ਮੁਕੱਦਮਿਆਂ ਵਿਚ ਓਪਨ AI ਤੇ ਚੈਟ GPT ਦੀ ਸੁਰੱਖਿਆ ਬਾਰੇ ਗਲਤ ਜਾਣਕਾਰੀ ਦੇ ਕੇ ਰਾਜਾਂ ਦੇ ਖਪਤਕਾਰ ਸੁਰੱਖਿਆ ਕਾਨੂੰਨਾਂ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਗਿਆ ਹੈ। ਇਹ ਰਾਜ ਚਾਹੁੰਦੇ ਹਨ ਕਿ ਅਦਾਲਤਾਂ ਓਪਨ AI ਨੂੰ ਚੈਟ GPT ਦੇ ਕੰਮ ਕਰਨ ਦੇ ਤਰੀਕੇ ਵਿਚ ਬਦਲਾਅ ਕਰਨ ਦਾ ਹੁਕਮ ਦੇਣ ਅਤੇ ਨਾਲ ਹੀ ਕਥਿਤ ਕਾਨੂੰਨੀ ਉਲੰਘਣਾਵਾਂ ਲਈ ਜੁਰਮਾਨੇ ਅਤੇ ਨੁਕਸਾਨ ਦੀ ਮੰਗ ਕਰ ਰਹੇ ਹਨ। ਇਹ ਤਾਲਮੇਲ ਵਾਲੀ ਕਾਨੂੰਨੀ ਕਾਰਵਾਈ ਓਪਨ AI ਦੇ ਖਿਲਾਫ਼ ਵੱਧ ਰਹੇ ਕਾਨੂੰਨੀ ਦਬਾਅ ਦਾ ਹਿੱਸਾ ਹੈ, ਜਿਸ ਦੌਰਾਨ ਕੰਪਨੀ ਜਨਤਕ ਸੂਚੀ ਕਰਨ ਦੀ ਤਿਆਰੀ ਕਰ ਰਹੀ ਹੈ।
0: ਹਰਮਨ ਰੇਡੀਓ ਪੇਸ਼ ਕਰਦਾ ਹੈ ਦੁਨੀਆ ਭਰ ਦੀਆਂ ਖਬਰਾਂ, ਖਬਰਾਂ ਦਾ ਵਿਸ਼ਲੇਸ਼ਣ, ਪੱਖ ਦੇ ਮੁੱਦਿਆਂ ਤੇ ਮਾਹਿਰਾਂ ਨਾਲ ਬੇਬਾਕ ਚਰਚਾ। ਪ੍ਰੋਗਰਾਮ ਨਿਊਜ਼ ਐਂਡ ਵਿਊਜ਼।
2: ਹਰਮਨ ਰੇਡੀਓ ਦੇ ਨਿਊਜ਼ ਡੈਸਕ ਤੋਂ ਤੁਸੀਂ ਦਿਨ ਵਿਚ 6 ਵਾਰ ਖਬਰਾਂ ਦਾ ਬੁਲੇਟਿਨ ਅਤੇ 2 ਵਾਰ ਵਿਸਤਾਰ ਵਿਚ ਖਬਰਸਾਰ ਸੁਣਦੇ ਹੋ। ਤੁਸੀਂ ਇਹ ਬੁਲੇਟਿਨ ਵਟਸਐਪ ਤੇ ਵੀ ਸਬਸਕ੍ਰਾਈਬ ਕਰ ਸਕਦੇ ਹੋ।
3: ਜੀ ਇਹਨੂੰ ਆਖਦੇ ਹਾਂ ਜੀ ਪ੍ਰੋਗਰਾਮ ਅੱਜ ਦਾ ਦਿਨ ਇਤਿਹਾਸ ਵਿਚ। ਸੋ ਆਪ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ, ਅਦਾਬ, ਨਮਸਕਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਜੀ 16 ਅਕਤੂਬਰ ਦੇ ਦਿਨ ਨਾਲ ਸੰਬੰਧਿਤ ਸਿੱਖ ਇਤਿਹਾਸ ਤੇ ਪੰਜਾਬ ਦੀ ਤਵਾਰੀਖ ਦੀਆਂ ਕੁਝ ਅਹਿਮ ਤੇ ਖਾਸ ਘਟਨਾਵਾਂ ਤੇ ਉਹਦੇ ਨਾਲ ਨਾਲ ਗੱਲ ਕਰਾਂਗੇ ਜਿਸ ਦੁਨੀਆਂ ਵਿੱਚ ਅੱਜ ਦੇ ਦਿਨ ਵਾਪਰੀਆਂ ਕੁਝ ਅਹਿਮ ਤੇ ਖਾਸ ਘਟਨਾਵਾਂ ਦੇ ਬਾਰੇ। ਸੋ ਸਭ ਤੋਂ ਪਹਿਲਾਂ ਆਪ ਸਾਰਿਆਂ ਨੂੰ ਜੀ ਆਇਆਂ ਨੂੰ ਹੈ। 16 ਅਕਤੂਬਰ ਦੇ ਨਾਲ ਸੰਬੰਧਿਤ ਸਭ ਤੋਂ ਪਹਿਲਾਂ ਜੋ ਜ਼ਿਕਰ ਮਿਲਦਾ ਹੈ ਜੀ ਉਹ ਬਹੁਤ ਕਮਾਲ ਦਾ ਆ, ਕਿਉਂਕਿ ਅੱਜ ਦੇ ਦਿਨ 16 ਅਕਤੂਬਰ ਸਨ 1670 ਦੇ ਵਿੱਚ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਹੋਇਆ ਸੀ। ਬਾਬਾ ਬੰਦਾ ਸਿੰਘ ਬਹਾਦਰ ਇੱਕ ਉਹ ਲਸਾਨੀ ਕਮਾਲ ਸੀ ਜੋ ਕੋਈ ਅਫਸਾਨਾ ਨਹੀਂ ਬਲਕਿ ਹੱਡ ਮਾਸ ਦਾ ਇੱਕ ਸੱਚਮੁੱਚ ਦਾ ਇਨਸਾਨ ਸੀ ਜੋ ਇਸ ਧਰਤੀ ਤੇ ਜੀਵਿਆ, ਵਿਚਰਿਆ ਤੇ ਸ਼ਹੀਦ ਹੋਇਆ। ਪਹਿਲੀ ਵਾਰ ਅਸਲ ਖਾਲਸਾ ਰਾਜ ਕਾਇਮ ਕਰਨ ਦਾ ਮਾਣ ਇਸ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਦੇ ਸਾਥੀਆਂ ਦਾ ਬਣਦਾ ਹੈ। ਪੰਜਾਬ ਦੇਸ਼ ਦੀ 700 ਸਾਲ ਦੀ ਇਹ ਭਾਰਤੀ ਜਜ਼ੀਰੇ ਦੀ 1000 ਸਾਲ ਦੀ ਵਿਦੇਸ਼ੀ ਗੁਲਾਮੀ ਨੂੰ ਖਤਮ ਕਰਨ ਦਾ ਸਿਹਰਾ ਇਸੇ ਮਹਾਨ ਹੀਰੋ ਤੇ ਉਹਦੇ ਸਾਥੀਆਂ ਦੇ ਸਿਰ ਵੱਜਦਾ ਹੈ। ਬੰਦਾ ਸਿੰਘ ਬਹਾਦਰ ਆਪਣੇ ਆਪ ਦੇ ਵਿੱਚ ਇੱਕ ਅਜ਼ੀਮ ਸ਼ਖਸੀਅਤ, ਸਿੱਖਾਂ ਦੀ ਸੈਨਾ ਦਾ ਸੈਨਾਪਤੀ, ਜਿਹਦਾ ਬਚਪਨ ਦਾ ਨਾਮ ਲਛਮਣ ਦਾਸ ਸੀ ਪਰ ਲਛਮਣ ਦਾਸ ਤੇ ਮਾਧੋ ਦਾਸ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ। 15 ਸਾਲ ਦੀ ਉਮਰ ਦੇ ਵਿੱਚ ਵਿਰਾਗੀ ਬਣਨ ਲਈ ਘਰ ਛੱਡਿਆ ਤੇ ਉਹਨੂੰ ਮਾਧੋ ਦਾਸ ਦੇ ਨਾਮ ਨਾਲ ਜਾਣਿਆ ਜਾਣ ਲੱਗਿਆ। ਗੋਦਾਵਰੀ ਨਦੀ ਦੇ ਕਿਨਾਰੇ ਉਹਨੇ ਆਪਣਾ ਆਸ਼ਰਮ ਬਣਾਇਆ ਤੇ ਇੱਥੇ ਉਹਦੀ ਮੁਲਾਕਾਤ 17 ਸਤੰਬਰ 1708 ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨਾਲ ਹੋਈ ਤੇ ਉਹਨਾਂ ਦਾ ਸ਼ਰਧਾਲੂ ਬਣਿਆ। ਗੁਰੂ ਪਾਤਸ਼ਾਹ ਨੇ ਉਹਨੂੰ ਬੰਦਾ ਸਿੰਘ ਬਹਾਦਰ ਦਾ ਨਾਮ ਬਖਸ਼ਿਸ਼ ਕੀਤਾ ਤੇ ਪੰਜਾਬ ਵਿੱਚ ਮੁਗਲਾਂ ਵਿਰੁੱਧ ਸਿੱਖਾਂ ਦੀ ਅਗਵਾਈ ਕਰਨ ਲਈ ਭੇਜਿਆ। ਗੁਰਦਾਸ ਨੰਗਲ ਦੇ ਵਿੱਚ 17 ਦਸੰਬਰ 1715 ਵਿੱਚ ਗ੍ਰਿਫਤਾਰ ਕੀਤੇ ਬੰਦਾ ਸਿੰਘ ਨੂੰ ਔਰ ਉਹਦੇ ਸਾਥੀਆਂ ਤੇ ਮਗਰੋਂ ਗ੍ਰਿਫਤਾਰ ਕੀਤੇ ਕਈ ਸਿੱਖ ਕੈਦੀਆਂ ਨੂੰ 27 ਫਰਵਰੀ 1716 ਦੇ ਦਿਨ ਦਿੱਲੀ ਦੇ ਬਾਹਰਵਾਰ ਪਿੰਡ ਅਗਰਾਬਾਦ ਕੋਲ ਲਿਜਾਇਆ ਗਿਆ। 29 ਫਰਵਰੀ 1716 ਨੂੰ ਇਨ੍ਹਾਂ ਕੈਦੀਆਂ ਦਾ ਦਿੱਲੀ ਵਿੱਚ ਜਲੂਸ ਕੱਢਿਆ ਗਿਆ। ਜਲੂਸ ਦੇ ਸਭ ਤੋਂ ਅੱਗੇ ਇੱਕ ਬੈਂਡ ਵਾਜਾ ਵਜਾਇਆ ਜਾ ਰਿਹਾ ਸੀ। ਇਹ ਜਲੂਸ ਦਿੱਲੀ ਨੇੜਲੇ ਪਿੰਡ ਅਗਰਾਬਾਦ ਤੋਂ ਸ਼ੁਰੂ ਹੋ ਕੇ 10 ਕਿਲੋਮੀਟਰ ਦੂਰ ਲਾਲ ਕਿਲੇ ਤੱਕ ਲਿਜਾਇਆ ਗਿਆ। ਬੰਦਾ ਸਿੰਘ ਬਹਾਦਰ ਨੂੰ ਇਹ ਬੇਇੱਜ਼ਤ ਕਰਨ ਦੀ ਇੱਕ ਕੋਸ਼ਿਸ਼ ਸੀ, ਕਿਉਂਕਿ ਬੰਦਾ ਸਿੰਘ ਬਹਾਦਰ ਨੇ ਕੈਸਾ ਖਾਲਸਾ ਰਾਜ ਸਥਾਪਿਤ ਕੀਤਾ ਸੀ ਔਰ ਮੁਗਲਾਂ ਦੀ ਜੜ ਪੱਟੀ ਸੀ ਤੇ ਮੁਗਲ ਹਕੂਮਤ ਚਾਹੁੰਦੀ ਸੀ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਹਨੂੰ ਕਾਬੂ ਕਰਕੇ ਆਪਣੇ ਕਬਜ਼ੇ ਦੇ ਵਿੱਚ ਜਾਂ ਇਹਨਾਂ ਧਰਮ ਪਰਿਵਰਤਨ ਕਰਾ ਕੇ ਜਿਹੜਾ ਇਹਨਾਂ ਦੀ ਚੜ੍ਹਤ ਹੈਗੀ ਹੈ ਉਹਨੂੰ ਖਤਮ ਕੀਤਾ ਜਾਵੇ। ਖੈਰ, ਬੰਦਾ ਸਿੰਘ ਬਹਾਦਰ ਦਾ ਜਨਮ ਰਾਜੌਰੀ ਜੰਮੂ ਕਸ਼ਮੀਰ ਵਿੱਚ ਇੱਕ ਕਿਸਾਨ ਰਾਮਦੇਵ ਦੇ ਘਰ ਹਿੰਦੂ ਪਰਿਵਾਰ ਦੇ ਵਿੱਚ ਹੋਇਆ ਸੀ। ਬਹੁਤੇ ਸਰੋਤਾਂ ਰਾਹੀਂ ਉਹਨੂੰ ਡੋਗਰਾ ਦਾ ਰਾਜਪੂਤ ਵੀ ਦੱਸਿਆ ਗਿਆ ਹੈ, ਉਹਨੂੰ ਬੰਦਾ ਵਿਰਾਗੀ ਵੀ ਕਿਹਾ ਗਿਆ ਹੈ, ਕਿਉਂਕਿ ਅਸਲ ਵਿੱਚ ਉਹ ਵੈਸ਼ਨਵ ਸੰਪਰਦਾ ਦਾ ਪੈਰੋਕਾਰ ਸੀ ਜਿਹਨੂੰ ਵਿਰਾਗੀ ਜਾਂ ਵਿਰਾਗੀ ਕਿਹਾ ਜਾਂਦਾ ਹੈ, ਪਰ ਬਾਅਦ ਵਿੱਚ ਖੰਡੇ ਬੱਟ ਕੇ ਬਾਹੁਲ ਪ੍ਰਾਪਤ ਕਰਕੇ ਉਹ ਬੰਦਾ ਸਿੰਘ ਬਹਾਦਰ ਸੱਜਿਆ। ਬਹੁਤ ਜ਼ਬਰਦਸਤ ਇਤਿਹਾਸ, ਇੱਕ ਤਵਾਰੀਖ ਬੰਦਾ ਸਿੰਘ ਬਹਾਦਰ ਦੀ ਬਣਦੀ ਹੈ, ਜਿੱਥੇ ਜਿੱਤਾਂ ਕਮਾਲ ਹੈ, ਜਿੱਥੇ ਪ੍ਰਾਪਤੀਆਂ ਕਮਾਲ ਦੀਆਂ ਨੇ, ਜਿੱਥੇ ਖਾਲਸਾ ਰਾਜ ਦਾ ਸਿਹਰਾ ਉਹਦੇ ਸਿਰ ਵੱਜਦਾ ਆ, ਉੱਥੇ ਉਹਦੀ ਸ਼ਹਾਦਤ ਵੀ ਬਾ ਕਮਾਲ ਹੈ, ਜਿਹਦੀ ਉਦਾਹਰਣ ਵਿਸ਼ਵ ਦੇ ਇਤਿਹਾਸ ਵਿੱਚ ਕਿਤੇ ਨਹੀਂ ਮਿਲਦੀ। ਬੰਦਾ ਸਿੰਘ ਬਹਾਦਰ ਦੀ ਵੱਧਦੀ ਸ਼ਕਤੀ ਕਾਰਨ ਉੱਤਰ ਭਾਰਤ ਵਿੱਚ ਮੁਗਲ ਸਾਮਰਾਜ ਕਮਜ਼ੋਰ ਹੋ ਰਿਹਾ ਸੀ ਤੇ ਸਨ 1713 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣਾ ਟਿਕਾਣਾ ਗੁਰਦਾਸਪੁਰ ਜਿਹਨੂੰ ਗੁਰਦਾਸ ਨੰਗਲ ਨੂੰ ਕਿਹਾ ਜਾਂਦਾ ਹੈ ਉੱਥੇ ਬਣਾਇਆ। 1715 ਵਿੱਚ ਮੁਗਲ ਸਾਮਰਾਜ ਦੇ ਬਾਦਸ਼ਾਹ ਫਰਖਸ਼ੀਅਰ ਨੇ ਸਿੱਖਾਂ ਦੀ ਤਾਕਤ ਨੂੰ ਦਬਾਉਣ ਦੀ ਤਿਆਰੀ ਕੀਤੀ ਔਰ ਉਹਨੇ ਆਪਣੇ ਕਈ ਵੱਡੇ ਜਰਨੈਲ ਅਫਸਰ ਤੇ ਲਾਹੌਰ ਦੇ ਸੂਬੇਦਾਰ ਅਬਦ ਸਮਦ ਖਾਨ ਨੂੰ ਭੇਜ ਕੇ ਗੁਰਦਾਸ ਨੰਗਲ ਤੇ ਘੇਰਾ ਪਾਇਆ। ਇਹ ਘੇਰਾ ਮਾਰਚ 1715 ਤੋਂ ਦਸੰਬਰ 1715 ਤੱਕ ਲਗਾਤਾਰ ਕਈ ਮਹੀਨੇ ਪਿਆ ਰਿਹਾ। ਆਖਿਰ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਦੇ 3 ਸਾਲ ਦੇ ਨਿੱਕੇ ਪੁੱਤਰ ਅਜੇ ਸਿੰਘ ਨੂੰ 740 ਸਿੰਘਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਤੇ ਜ਼ਖਮੀਆ ਖਾਨ ਦੇ ਹੁਕਮ ਹੇਠ ਦਿੱਲੀ ਭੇਜਿਆ ਗਿਆ। ਉੱਥੇ ਬੰਦਾ ਸਿੰਘ ਬਹਾਦਰ ਨੂੰ ਕਈ ਤਸੀਹੇ ਦਿੱਤੇ ਗਏ ਤੇ ਜੂਨ ਸਨ 1716 ਨੂੰ ਬੰਦਾ ਸਿੰਘ ਬਹਾਦਰ ਤੇ ਉਹਦੇ ਪੁੱਤਰ ਨੂੰ ਸ਼ਹੀਦ ਕੀਤਾ ਗਿਆ ਤੇ ਨਾਲ ਸੈਂਕੜੇ ਸਿੱਖਾਂ ਦੀ ਸ਼ਹਾਦਤ ਜਿਹੜੀ ਹੈ ਉਹ ਬੰਦਾ ਸਿੰਘ ਬਹਾਦਰ ਦੇ ਨਾਲ ਹੋਈ। ਸੋ ਐਸੀ ਸ਼ਖਸੀਅਤ ਸੀ ਬੰਦਾ ਸਿੰਘ ਬਹਾਦਰ। ਅੱਗੇ ਚੱਲਦੇ ਹਾਂ ਤੇ ਜ਼ਿਕਰ ਹੈ ਜੀ ਸਨ 1710 ਦਾ, ਜਦੋਂ ਸਿੱਖਾਂ ਅਤੇ ਬਹਾਦਰ ਸ਼ਾਹ ਦੀਆਂ ਫੌਜਾਂ ਦੇ ਵਿੱਚ ਰਾਹੋਂ ਦੇ ਕਿਲੇ ਦੇ ਨੇੜੇ ਜਿਹੜੀ ਹੈ ਇੱਕ ਵੱਡੀ ਲੜਾਈ ਹੋਈ ਸੀ। ਸਨ 1981 ਜਦ ਬਾਬਰ ਖਾਲਸਾ ਵੱਲੋਂ ਨਿਰੰਜਨ ਸਿੰਘ ਨਿਰੰਕਾਰੀ ਉੱਤੇ ਹਮਲਾ ਕੀਤਾ ਗਿਆ ਸੀ। ਸਾਲ 1914 ਜਗਤ ਸਿੰਘ ਸੁਰ ਸਿੰਘ ਦੀ ਅਗਵਾਈ ਵਿੱਚ ਗਦਰੀਆਂ ਨੇ ਚੌਂਕੀ ਮਾਨ ਤੇ ਹਮਲਾ ਕੀਤਾ। 1914 ਵਿੱਚ ਸ਼ੁਰੂ ਹੋਈ ਗਦਰ ਲਹਿਰ ਦੇ ਪਹਿਲੇ ਐਕਸ਼ਨਾਂ ਦੇ ਵਿੱਚ ਗਦਰੀਆਂ ਨੇ ਜਗਤ ਸਿੰਘ ਸੁਰ ਸਿੰਘ ਦੀ ਅਗਵਾਈ ਦੇ ਵਿੱਚ ਚੌਂਕੀ ਮਾਨ ਤੇ ਹਮਲਾ ਕਰਕੇ ਖਜ਼ਾਨਾ ਲੁੱਟਣ ਦੀ ਕੋਸ਼ਿਸ਼ ਕੀਤੀ। ਇਸ ਐਕਸ਼ਨ ਦੇ ਵਿੱਚ ਗਦਰੀਆਂ ਹੱਥੋਂ ਸਟੇਸ਼ਨ ਮਾਸਟਰ ਮਾਰਿਆ ਗਿਆ। ਮਗਰੋਂ 13 ਸਤੰਬਰ 1915 ਦੇ ਦਿਨ ਇਸ ਕੇਸ ਦਾ ਫੈਸਲਾ ਦਿੱਤਾ ਗਿਆ, ਜਿਸ ਹੇਠ ਜਗਤ ਸਿੰਘ ਸੁਰ ਸਿੰਘ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਜ਼ਿਕਰ ਹੈ ਸਾਲ 1955 ਦਾ, ਜਦੋਂ ਸਿੱਖ ਕਨਵੈਨਸ਼ਨ ਨੇ ਹੱਦਬੰਦੀ ਕਮਿਸ਼ਨ ਦੀ ਰਿਪੋਰਟ ਰੱਦ ਕੀਤੀ ਸੀ। ਸਾਲ 1981 ਜਦੋਂ ਇੰਦਰਾ ਗਾਂਧੀ ਅਤੇ ਅਕਾਲੀਆਂ ਵਿਚਕਾਰ ਗੱਲਬਾਤ ਸ਼ੁਰੂ ਹੋਈ ਸੀ, ਕਈ ਵਿਸ਼ਿਆਂ ਉੱਤੇ ਜਿਹੜਾ ਆਪਸ ਟਕਰਾਵ ਸੀ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਵੀ ਹੁੰਦੀ ਰਹੀ, ਪਰ ਨਾਲ ਦੀ ਨਾਲ ਕੂਟਨੀਤੀਆਂ ਵੀ ਜਿਹੜੀਆਂ ਨੇ ਸਰਕਾਰ ਦੀਆਂ ਉਹ ਚੱਲਦੀਆਂ ਰਹੀਆਂ। ਸਾਲ 1987-1991-1993 ਦਾ ਜ਼ਿਕਰ ਹੈ ਜਦ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸਿੱਖ ਨੌਜਵਾਨਾਂ ਨੂੰ ਸ਼ਹੀਦ ਕੀਤਾ ਜਾਂਦਾ ਰਿਹਾ। ਇਹਦੇ ਨਾਲ ਅੱਗੇ ਗੱਲ ਕਰਦੇ ਹਾਂ ਜੀ ਦੇਸ਼ ਦੁਨੀਆਂ ਨਾਲ ਜੁੜੀਆਂ ਕੁਝ ਖਾਸ ਤੇ ਅਹਿਮ ਘਟਨਾਵਾਂ ਦੀ। ਤਾਂ ਜ਼ਿਕਰ ਹੈ ਸਾਲ 1555 ਦਾ, ਜਦੋਂ ਇੰਗਲੈਂਡ ਦੇ ਵਿੱਚ ਬਿਸ਼ਪ ਹਿਊ ਲੈਟੀਮਰ ਅਤੇ ਬਿਸ਼ਪ ਨਿਕੋਲਸ ਰਿਡਲੇ ਨੂੰ ਜਾਦੂਗਰੀ ਦੇ ਦੋਸ਼ ਹੇਠ ਸੂਲੀ ਉੱਤੇ ਜ਼ਿੰਦਾ ਸਾੜਨ ਦੀ ਸਜ਼ਾ ਦਿੱਤੀ ਗਈ ਸੀ। ਜ਼ਿਕਰ ਹੈ 1793 ਦਾ, ਜਦੋਂ ਫਰਾਂਸੀਸੀ ਇਨਕਲਾਬ ਦੌਰਾਨ ਮੁਲਕ ਦੀ ਰਾਣੀ ਮੇਰੀ ਐਂਟੀਨੇਟ ਨੂੰ ਗਿਲੋਟੀਨ ਤੇ ਫਾਂਸੀ ਦਿੱਤੀ ਗਈ ਸੀ। ਸਾਲ 1829 ਅਮਰੀਕਾ ਦੇ ਸ਼ਹਿਰ ਬੋਸਟਨ ਦੇ ਵਿੱਚ ਮੁਲਕ ਦਾ ਪਹਿਲਾ ਮਾਡਰਨ ਕਿਸਮ ਦਾ ਹੋਟਲ ਸ਼ੁਰੂ ਕੀਤਾ ਗਿਆ, ਜਿਹਦੇ ਵਿੱਚ 170 ਕਮਰੇ ਸੀ। ਇਹਦੇ ਨਾਲ ਜ਼ਿਕਰ ਹੈ 1870 ਦਾ, ਜਦ ਈਥਰ ਨੂੰ ਦਰਦ ਦੀ ਦਵਾ ਵਜੋਂ ਇੱਕ ਆਪਰੇਸ਼ਨ ਵੇਲੇ ਪਹਿਲੀ ਵਾਰ ਵਰਤਿਆ ਗਿਆ ਸੀ। ਇਹਦੇ ਨਾਲ ਅੱਗੇ ਜ਼ਿਕਰ ਹੈ ਸਾਲ 1928 ਦਾ, ਜਦ ਮਾਰਵਿਨ ਪਿਪਕਨ ਨੇ ਬਿਜਲੀ ਦੇ ਬਲਬ ਦਾ ਪੇਟੈਂਟ ਹਾਸਲ ਕੀਤਾ ਸੀ। ਅੱਗੇ ਚਲਦਿਆਂ ਤੇ ਗੱਲਬਾਤ ਹੈ ਜੀ, ਸਾਲ 1964 ਜਦ ਚੀਨ ਨੇ ਆਪਣਾ ਪਹਿਲਾ ਐਟਮ ਬੰਬ ਧਮਾਕਾ ਕੀਤਾ ਤੇ ਦੁਨੀਆਂ ਦੀ 5ਵੀਂ ਨਿਊਕਲੀਅਰ ਤਾਕਤ ਬਣ ਗਿਆ ਸੀ। ਸ਼ਖਸੀਅਤਾਂ ਦੀ ਗੱਲ ਕਰਦੇ ਹਾਂ ਜਿਨ੍ਹਾਂ ਨੇ ਜਨਮ ਲਿਆ। ਬੰਦਾ ਸਿੰਘ ਬਹਾਦਰ ਦਾ ਅਸੀਂ ਪਹਿਲਾਂ ਜ਼ਿਕਰ ਕਰ ਚੁੱਕੇ ਹਾਂ, ਸੰਨ 1670। 1854 ਦੀ ਗੱਲ ਹੈ ਜੀ, ਆਇਰਿਸ਼ ਲੇਖਕ ਕਵੀ ਅਤੇ ਨਾਟਕਕਾਰ ਆਸਕਰ ਵਾਇਲਡ ਦਾ ਜਨਮ ਹੋਇਆ ਸੀ। ਇਹਦੇ ਨਾਲ ਅੱਗੇ ਜ਼ਿਕਰ ਹੈ ਜੀ 1878 ਦਾ, ਜਦੋਂ ਮਲਿਆਲਮ ਭਾਸ਼ਾ ਦੇ ਨਾਮਵਰ ਮਹਾਂਕਵੀ ਵਲਾਥੋਲ ਨਰਾਇਣ ਮੈਨਨ ਦਾ ਜਨਮ ਹੋਇਆ ਸੀ। ਸਾਲ 1918 ਫਰਾਂਸੀਸੀ ਮਾਰਕਸਵਾਦੀ ਦਾਰਸ਼ਨਿਕ ਲੂਈ ਅਲਥੂਜ਼ਰ ਦਾ ਜਨਮ ਹੋਇਆ ਸੀ। ਉੱਥੇ 1946 ਓਡੀਸ਼ਾ ਦੇ ਮੁੱਖ ਮੰਤਰੀ ਅਤੇ ਰਾਜਨੇਤਾ ਦਵੀਨ ਪਟਨਾਇਕ ਦਾ ਜਨਮ ਹੋਇਆ ਸੀ। ਸ਼ਖਸੀਅਤਾਂ ਜੋ ਸੰਸਾਰ ਛੱਡ ਗਈਆਂ, 1772 ਦਾ ਜ਼ਿਕਰ ਹੈ ਜਦੋਂ ਦੁਰਾਨੀ ਸਮਰਾਜ ਦੇ ਸੰਸਥਾਪਕ ਅਹਿਮਦ ਸ਼ਾਹ ਅਬਦਾਲੀ ਦਾ ਦੇਹਾਂਤ ਹੋਇਆ ਸੀ। 1931 ਪੰਜਾਬੀ ਸਾਹਿਤਕਾਰ ਅਤੇ ਇੰਜੀਨੀਅਰ ਬਾਬਾ ਬੁੱਧ ਸਿੰਘ ਦਾ ਦੇਹਾਂਤ ਹੋਇਆ ਸੀ। ਸਾਲ 1951 ਪਾਕਿਸਤਾਨ ਦੇ ਮੁੱਢਲੇ ਸੰਸਥਾਪਕ ਲਿਆਕਤ ਅਲੀ ਖਾਨ ਦਾ ਦੇਹਾਂਤ ਹੋਇਆ ਸੀ। 1985 ਪੰਜਾਬੀ ਭਾਸ਼ਾ ਵਿਗਿਆਨੀ ਅਤੇ ਲੇਖਕ ਡਾਕਟਰ ਬਲਬੀਰ ਸਿੰਘ ਸੰਧੂ ਦਾ ਦੇਹਾਂਤ ਹੋਇਆ ਸੀ। 2008 ਪੰਜਾਬੀ ਕਵੀ ਪੰਜਾਬ ਦਾ ਉਮਰ ਅਲੀ ਅਰਸ਼ਦ ਮੀਰ ਦਾ ਦੇਹਾਂਤ ਹੋਇਆ ਸੀ। ਸੋ ਉਹ ਸ਼ਖਸੀਅਤਾਂ ਨੇ ਜਿਨ੍ਹਾਂ ਦਾ ਅੱਜ ਦੇ ਦਿਨ ਦੇਹਾਂਤ ਹੋਇਆ। ਸੋ ਓਵਰਆਲ ਇਹ ਸਾਰਾ ਘਟਨਾਵਾਂ ਜਾਂ ਉਹ ਵੇਰਵੇ ਨੇ ਜਿਨ੍ਹਾਂ ਦਾ ਸੰਬੰਧ ਅੱਜ ਖਾਸ ਤੌਰ ਤੇ 16 ਅਕਤੂਬਰ ਨਾਲ ਜੁੜਿਆ ਹੋਇਆ ਹੈ। ਧੰਨਵਾਦ।

0: ਆਓ ਸੁਣਾਵਾਂ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ ਰਖਪ ਰਖਾ ਪੱਤ।
1: ਇਸ ਦਾ ਭਾਵ ਹੈ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੀ ਇੱਜ਼ਤ ਕਰਨ ਤਾਂ ਤੁਸੀਂ ਵੀ ਲੋਕਾਂ ਦੀ ਇੱਜ਼ਤ ਕਰੋ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀਓ ਆਸਟ੍ਰੇਲੀਆ ਆਸਟ੍ਰੇਲੀਆ ਆਸਟ੍ਰੇਲੀਆ।
2: ਸੁਣੋ ਵੀ ਦੋਸਤੋ, ਭਾਵੇਂ ਬੈਠੇ ਹੋਏ ਹੋ ਜਾਂ ਖੜੇ ਹੋਏ ਹੋ, ਘਰ ਵਾਲੀ ਨਾਲ ਰੁੱਸੇ ਹੋਏ ਹੋ ਜਾਂ ਫਿਰ ਬਾਪੂ ਨਾਲ ਲੜੇ ਹੋਏ ਹੋ, ਕੰਮ ਤੇ ਜਾ ਰਹੇ ਹੋ ਜਾਂ ਫਿਰ ਕੰਮ ਤੋਂ ਘਰ ਵਾਪਸ ਆ ਰਹੇ ਹੋ, ਉਹ ਬਈ ਨਹਾ ਰਹੇ ਹੋ ਕਿ ਕੁਝ ਖਾ ਰਹੇ ਹੋ ਜਾਂ ਫਿਰ ਘਰ ਵਿੱਚ ਰੌਲਾ ਰੱਪਾ ਪਾ ਰਹੇ ਨੇ ਨਿਆਣੇ, ਉਹ ਬਈ ਦੁਖੀ ਨਾ ਹੋਵੋ, ਸਭ ਗੱਲਾਂ ਛੱਡੋ, ਆ ਸੁਣੋ ਹਰਮਨ ਰੇਡੀਓ ਤੋਂ ਗਾਣੇ। ਤੁਸੀਂ ਦੋਸਤੋ ਚਾਹੇ ਪਿੰਡਾਂ ਵਿੱਚ ਬਸਦੇ ਹੋ ਜਾਂ ਫਿਰ ਬਸਦੇ ਹੋ ਪਿੱਛੇ ਸ਼ਹਿਰਾਂ ਸ਼ਹਿਰਾਂ, ਹਰਮਨ ਰੇਡੀਓ ਸਦਾ ਮੰਗਦਾ ਤੁਹਾਡੀਆਂ ਖੈਰਾਂ ਖੈਰਾਂ। ਤੇ ਲਓ ਜੀ ਹਾਜ਼ਰਾਂ ਲੈ ਕੇ ਪ੍ਰੋਗਰਾਮ ਲਹਿਰਾਂ ਲਹਿਰਾਂ ਲਹਿਰਾਂ। ਆਸਟ੍ਰੇਲੀਆ ਦੇ ਸਿਡਨੀ ਸਟੂਡੀਓ ਤੋਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ।

ਰੇਡੀਓ 24 ਘੰਟੇ 7 ਦਿਨ। ਪੇਟ ਬਾਰੇ ਅਮਰੀਕਾ ਦੀ ਕਹਾਵਤ ਹੈ ਕਿ ਹਰ ਘਰ 'ਚ ਇੱਕ ਕਾਲੀ ਪੇੜ ਜ਼ਰੂਰ ਹੁੰਦੀ ਹੈ। ਚੰਗੇ ਵਿਚਾਰ ਵਿਚਾਰੋ ਅਤੇ ਜ਼ਿੰਦਗੀ ਵਿੱਚ ਲਾਗੂ ਕਰੋ।

ਰੀਤੀ ਰਿਵਾਜ਼ ਬਾਰੇ ਸਿਆਣੇ ਕਹਿੰਦੇ ਹਨ ਕਿ ਰੀਤੀ ਰਿਵਾਜ਼ ਅਤੇ ਕਾਨੂੰਨ ਦੋ ਭੈਣਾਂ ਵਾਂਗ ਹੁੰਦੇ ਹਨ। ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਹਰਮਨ ਰੇਡੀਓ ਆਸਟ੍ਰੇਲੀਆ।

0: Drummond Radio 24/7.
1: ਇੱਕ ਡੱਚ ਕਹਾਵਤ ਹੈ ਬੰਦੇ ਦੀ ਸਿਆਣਪ ਅਤੇ ਔਰਤ ਦਾ ਸਬਰ ਮਿਲ ਕੇ ਘਰ 'ਚ ਸੁੱਖ ਤੇ ਸ਼ਾਂਤੀ ਪੈਦਾ ਕਰਦੇ ਹਨ ਅਤੇ ਕੋਰੀਆ ਵਾਲੇ ਕਹਿੰਦੇ ਹਨ ਖੁਸ਼ੀਆਂ ਵਾਲੇ ਘਰ ਦੇ ਵਿੱਚ ਬੈਂਗਣ ਦੇ ਬੂਟੇ ਨੂੰ ਵੀ ਖਰਬੂਜੇ ਲੱਗਦੇ ਹਨ ਸੰਸਾਰ ਪ੍ਰਸਿੱਧ ਮੁਹਾਵਰੇ ਪਰਮਿੰਦਰ ਸੋਢੀ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।

ਜਿਹੜਾ ਭੋਜਨ ਖਾਣ ਦੀ ਮਜਬੂਰੀ ਹੋਵੇ ਉਹ ਬੇਸਵਾਦਾ ਹੋ ਜਾਂਦਾ ਹੈ, ਜਿਹੜੀ ਕਿਤਾਬ ਪੜ੍ਹਨ ਦੀ ਮਜਬੂਰੀ ਹੋਵੇ ਉਹ ਨੀਰਸ ਹੋ ਜਾਂਦੀ ਹੈ। ਬੇਸਵਾਦੀ ਜਾਂ ਨੀਰਸਤਾ ਭੋਜਨ ਜਾਂ ਕਿਤਾਬ ਵਿੱਚ ਨਹੀਂ ਹੁੰਦੀ, ਮਜਬੂਰੀ ਵਿੱਚ ਹੁੰਦੀ ਹੈ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ। ਦਿਲ ਪੰਜਾਬੀ, ਜਜ਼ਬਾਤ ਪੰਜਾਬੀ।

0: ਅਰਮਾ ਰੇਡੀਓ ਆਸਟ੍ਰੇਲੀਆ
1: 24 ਘੰਟੇ 7 ਦਿਨ
2: ਅੱਖਾਂ ਨੇ ਨਾ ਖਾਦਾ ਤਾਂ ਮੂੰਹ ਨੇ ਕੀ ਖਾਣਾ ਏ। ਜਦੋਂ ਕੋਈ ਭੋਜਨ ਜਾਂ ਚੀਜ਼ ਵੇਖਣ ਨੂੰ ਚੰਗੀ ਨਾ ਲੱਗੇ ਤਾਂ ਉਸ ਨੂੰ ਖਾਣ ਨੂੰ ਜੀ ਨਹੀਂ ਕਰਦਾ।

0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹੱਸਣੇ ਘਰ ਵਸਣੇ,
1: ਇਸ ਦਾ ਮਤਲਬ ਹੈ ਕਿ ਹੱਸਦੇ ਖੇਡਦੇ ਦੇ ਖਿੜੇ ਮੱਥੇ ਰਹਿਣ ਵਾਲੇ ਸਦਾ ਸੁਖੀ ਹੁੰਦੇ ਹਨ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ। ਹਰਮਨ ਰੇਡੀਓ।

0: ਹਰਮਨ ਰੇਡੀਓ ਆਸਟ੍ਰੇਲੀਆ ਤੁਹਾਡੇ ਅੰਗ ਸੰਗ।
1: ਤੂਫਾਨ ਵਿੱਚ ਤਾਸ ਦਾ ਘਰ ਨਹੀਂ ਬਣਦਾ, ਰੋਣ ਨਾਲ ਵਿਗੜਿਆ ਮੁਕੱਦਰ ਨਹੀਂ ਬਣਦਾ। ਦੁਨੀਆਂ ਨੂੰ ਜਿੱਤਣ ਦਾ ਹੌਸਲਾ ਰੱਖੋ, ਇੱਕ ਹਾਰ ਨਾਲ ਕੋਈ ਫਕੀਰ ਅਤੇ ਇੱਕ ਜਿੱਤ ਨਾਲ ਕੋਈ ਸਿਕੰਦਰ ਨਹੀਂ ਬਣਦਾ। ਚੰਗੇ ਵਿਚਾਰਾਂ ਨਾਲ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।

ਦੇਸ਼ਾਂ ਵਿੱਚ ਕੀ ਵਾਪਰ ਰਿਹਾ ਹੈ, ਹਰ ਦੇਸ਼ ਵਿੱਚ ਹੋ ਰਹੀਆਂ ਭਿੰਨ ਭਿੰਨ ਗਤੀਵਿਧੀਆਂ ਦੀ ਜਾਣਕਾਰੀ ਮੁਹੱਈਆ ਕਰਵਾਏਗਾ ਹਰਮਨ ਰੇਡੀਓ। ਹਰਮਨ ਰੇਡੀਓ, ਹਰਮਨ ਰੇਡੀਓ ਵਿਦੇਸ਼ੀ ਵਸਦੇ ਪੰਜਾਬੀਆਂ ਦੀ ਰੂਹ ਨੂੰ ਪੰਜਾਬ ਦੀ ਮਿੱਟੀ ਨਾਲ ਜੋੜਨ ਦਾ ਉਪਰਾਲਾ ਕਰ ਰਿਹਾ ਹੈ ਹਰਮਨ ਰੇਡੀਓ। ਹਰਮਨ ਰੇਡੀਓ, ਹਰਮਨ ਰੇਡੀਓ, ਹਰਮਨ।

ਆਇਆ ਫਿਰ ਬਚਦੀ ਯਾਰੀ ਹੋ ਦਿੱਲੀ ਚੱਕਣ ਚੁੰਮਾ ਪਈਆਂ ਚੱਕੇ ਹੁਣ ਬਜ਼ਾਰੀ ਹੱਸਾ ਠੱਠਾ ਰਹਿ ਜਾਂਦਾ ਆਇਆ ਫਿਰ ਬਚਦੀ ਯਾਰੀ ਚਾਰ ਦਿਹਾੜੇ ਜਿੰਦੜੀ ਵਾਲੇ ਕਰ ਲਈਏ ਸਰਦਾਰੀ ਕਿਨੇ ਜੰਮਣਾ ਏ।

0: ਓ ਆਜੋ ਆਜੋ ਤਾਇਆ ਜੀ ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਓ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ ਆਪਾਂ ਲੈ ਆਉਣੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ। ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ। ਤਾਇਆ ਜੀ ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
1: ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ goldengrain.com.au ਜਾਂ ਫੋਨ ਕਰੋ 0428 895 564।
2: ਆਪਣੀ ਬਿਜ਼ਨਸ ਦੀ ਤਰੱਕੀ ਲਈ

0: ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
1: ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ
2: ਹਰਮਨ ਰੇਡੀਓ, ਤੁਹਾਡੇ ਮਨ ਦੀ ਰੀਤ ਉਗਾਵਾਂਗੇ, ਮਨ ਚਾਹੇ ਅਸੀਂ ਗੀਤ ਸੁਣਾਵਾਂਗੇ। ਹਰਮਨ ਰੇਡੀਓ।

0: ਸੁਣਾਵਾਂ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ, ਸੱਪਾਂ ਦੇ ਪੁੱਤਰ ਕਦੇ ਮਿੱਤਰ ਨਹੀਂ ਹੁੰਦੇ।
1: ਇਸ ਦਾ ਮਤਲਬ ਹੈ ਕਿ ਵੈਰੀਆਂ ਦੀ ਔਲਾਦ ਵੀ ਵੈਰ ਕਮਾਉਣੋਂ ਨਹੀਂ ਟਲਦੀ, ਉਹਨਾਂ ਤੇ ਇਤਬਾਰ ਨਹੀਂ ਕਰਨਾ ਚਾਹੀਦਾ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀ।

0: ਸਤਿ ਸ੍ਰੀ ਅਕਾਲ ਜੀ। ਇਹ ਹਰਮਨ ਰੇਡੀਓ ਹੈ ਅਤੇ ਹਰਮਨ ਰੇਡੀਓ ਦਾ ਤੀਸਰਾ ਪੜਾਅ ਚੱਲ ਰਿਹਾ ਹੈ। ਸਨ 2000 ਵਿਚ ਆਸਟ੍ਰੇਲੀਆ ਦੇ ਸਿੱਖੀ ਦੇ ਤੁਰੇ ਪਿੰਡ ਬੁਲਗੁਲਗਾ ਤੋਂ 2 ਘੰਟੇ ਦੇ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਸੀ। ਸਨ 2005 ਤੋਂ ਲੈ ਕੇ 8 ਤੱਕ ਸਿਡਨੀ ਅਤੇ ਮੈਲਬਨ ਦੇ ਵਿਚ FM ਦੇ ਸਾਈਡ ਬੈਂਡ ਤੇ ਹੈਰਿਸ ਪਾਰਕ ਸਟੂਡੀਓ ਪੈਰਾਮੈਟਾ ਤੋਂ ਹਰਮਨ ਰੇਡੀਓ ਚੱਲਿਆ। ਸਨ 2011 ਵਿਚ ਹਰਮਨ ਰੇਡੀਓ ਨੂੰ ਪੰਜਾਬੀ ਹਿੰਦੀ ਦੀ ਪਹਿਲੀ ਐਪ ਰਾਹੀਂ ਆਈਫੋਨ ਤੇ ਐਂਡਰਾਇਡ ਤੇ ਲਾਂਚ ਕਰਕੇ ਵਰਲਡ ਵਾਈਡ ਹੋ ਗਿਆ। ਜੁੜੇ ਰਹੋ ਹਰਮਨ ਰੇਡੀਓ ਨਾਲ।
1: ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ ਆਹਾ।

0: ਵੀ
1: ਕਰੇ ਕੁਜੀ ਨੇ ਯਮਰਾਜ ਆਣ ਮਿਲੋ ਫਿਰ ਦਲ ਖਾਈ ਕਰਦੇ
0: ਕਭੀ ਚਲੋ ਕੰਮ ਤੇ ਸੁਣੀ ਜਾਓ ਹਰਮਨ ਰੇਡੀਓ ਆਸਟ੍ਰੇਲੀਆ ਆਸਟ੍ਰੇਲੀਆ।

0: ਦੁਬਾਰਾ ਇਸ਼ਕ ਹੋਇਆ ਤਾਂ ਤੇਰੇ ਨਾਲ ਹੀ ਹੋਵੇਗਾ। ਖਫਾ ਜ਼ਰੂਰ ਹਾਂ ਪਰ ਬੇਵਫਾ ਨਹੀਂ। ਇਹੋ ਜਿਹੀਆਂ ਹੋਰ ਸੋਹਣੀਆਂ ਰਚਨਾਵਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
1: ਤੁਹਾਡੇ ਮਨ ਦੀ ਰੀਝ ਪੁਗਾਵਾਂਗੇ, ਮਨ ਚਾਹੇ ਅਸੀਂ ਗੀਤ ਸੁਣਾਵਾਂਗੇ ਹਰਮਨ ਰੇਡੀਓ ਤੇ।

0: ਅੱਖਾਂ ਦੀ ਜੁਦਾ ਗਲੇ ਤੇ ਕੁਆਇਓ ਝਗੜੇ ਛੱਡ ਕੇ ਦੋ ਮਿੰਟ ਹੱਸੋ
1: ਜੱਟਾਂ ਦੇ ਮੁੰਡੇ ਸਾਡੇ ਨਾਲ ਹੈ ਅੰਡਾ ਗਾੜ ਕੇ ਬਦਮਾਸ਼ੀ ਕਰਨਾ ਹੈਗਾ
2: ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ
1: ਰੁਕਦੇ ਫੱਟਾ
3: ਪਿਆਰੀ ਸਾਧ ਸੰਗ ਜੀਓ ਅੱਜ ਅਸੀਂ ਇੱਕ ਮਹਾਨ ਨੇਤਾ ਸ੍ਰੀ ਟਿੱਡੂ ਰਾਮ ਜੀ ਬਿੱਛੂ ਦੀ ਅੰਤਮ ਅਰਦਾਸ ਵਿੱਚ ਇਕੱਠੇ ਹੋਏ ਹਾਂ ਬੇਸ਼ੱਕ ਗਰਮੀ ਬਹੁਤ ਪੈ ਰਹੀ ਹੈ ਬਿਜਲੀ ਦਾ ਵੀ ਕੋਈ ਇੰਤਜ਼ਾਮ ਨਹੀਂ ਪੱਖੇ ਵੀ ਬੰਦ ਪਏ ਹਨ ਪਾਣੀ ਦਾ ਵੀ ਕੋਈ ਪ੍ਰਬੰਧ ਨਹੀਂ ਮੁੜਕੇ ਦੀ ਬਦਬੋ ਨਾਲ ਸਾਹ ਘੁੱਟਦਾ ਜਾ ਰਿਹਾ ਹੈ ਇਹ ਸਭ ਕੁਝ ਵਿਰੋਧੀ ਸਰਕਾਰ ਦੇ ਹੋਣ ਕਰਕੇ ਹੋ ਰਿਹਾ ਹੈ ਜੇਕਰ ਸਾਡੀ ਸਰਕਾਰ ਹੁੰਦੀ ਤਾਂ ਅਸੀਂ ਇਹ ਤਰੁਟੀਆਂ ਨਹੀਂ ਆਉਣ ਦਿੰਦੇ ਸੀ ਫਿਰ ਵੀ ਅਸੀਂ ਤੁਹਾਡਾ ਜਾਜੇ ਸਮਾਂ ਨਹੀਂ ਲੈਂਦੇ ਸਿਰਫ 5-7 ਘੰਟੇ ਆਰਾਮ ਨਾਲ ਬੈਠੇ ਰਹੋ ਸਾਡੇ ਕੁੱਲ 200 ਨੇਤਾ ਉਹਨਾਂ ਦੀ ਜੀਵਨੀ ਬਾਰੇ ਜ਼ਰੂਰ ਚਾਨਣਾ ਪਾਉਣਗੇ ਸਭ ਤੋਂ ਪਹਿਲਾਂ ਮੈਂ ਸ੍ਰੀ ਚਾਨਣ ਰਾਮ ਜੀ ਨੇਹਰਾ ਨੂੰ ਬੇਨਤੀ ਕਰਦਾ ਕਿ ਉਹ ਆਪਣੇ ਵਿਚਾਰ ਜਨਤਾ ਦੇ ਸਾਹਮਣੇ ਆ ਕੇ ਰੱਖਣ ਪਿਆਰੀ ਸਾਧ ਸੰਗਤ ਜੀ ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਸ੍ਰੀ ਟਿੱਡੂ ਰਾਮ ਜੀ ਬਿੱਛੂ ਨੂੰ ਕੌਣ ਨਹੀਂ ਜਾਣਦਾ
4: ਜਿਹੜੇ ਉਹਦੇ ਡੰਗੇ ਵੀ ਆ ਉਹ ਕਿਵੇਂ
3: ਭੁੱਲਣਗੇ ਇਹ ਵੀ ਸਾਰਾ ਇਲਾਕਾ ਜਾਣਦਾ ਕਿ ਸ੍ਰੀ ਬਿੱਛੂ ਜੀ ਇੱਕ ਮਹਾਨ ਨੇਤਾ ਸੀ
4: ਮਹਾਨ ਗੁੰਡਾ ਸੀ
3: ਇਹ ਵੀ ਗੱਲ ਸਾਰੇ ਇਲਾਕੇ ਨੂੰ ਪਤਾ ਕਿ ਸ੍ਰੀ ਬਿੱਛੂ ਜੀ ਹਾਈ ਕਰੈਕਟਰ ਦੇ ਬੰਦੇ ਸਨ
4: ਤਾਂ ਹੀ ਪਿੰਡ ਚੋਂ ਮੂੰਹ ਕਾ ਕਰਕੇ ਕੱਢਿਆ ਸੀ
3: ਜੋ ਪੰਡਾਲ ਵਿੱਚ 71 ਹੋਏ ਦੋਸਤੋ ਆਪਾਂ ਸਾਰਿਆਂ ਨੂੰ ਇਹਦੇ ਪਾਏ ਪੂਰਨਿਆਂ ਤੇ ਚੱਲਣਾ ਚਾਹੀਦਾ
4: ਆਹੋ ਉਹ ਚੋਰੀ ਕਰਦਾ ਸੀ ਤੇ ਆਪਾਂ ਡਾਕੇ ਮਾਰੋ
3: ਪਿਆਰੀ ਸਾਧ ਸੰਗਤ ਜੀ ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਨੇ ਸਾਰੀ ਜ਼ਿੰਦਗੀ ਨਸ਼ਿਆਂ ਦੇ ਵਿਰੁੱਧ ਪ੍ਰਚਾਰ ਕੀਤਾ
4: ਆਪ ਸਲਾਹ ਨਹੀਂ ਛੱਡਦਾ ਸੀ
3: ਸ੍ਰੀ ਬਿੱਛੂ ਜੀ ਕਦੇ ਵੀ ਇੱਕ ਪਾਰਟੀ ਚ ਬੱਜਾ ਨਹੀਂ ਰਿਹਾ ਉਹ ਸਭ ਪਾਰਟੀਆਂ ਦਾ ਸਾਂਝਾ ਬੰਦਾ ਸੀ
4: ਸਾਰੀਆਂ ਪਾਰਟੀਆਂ ਚ ਛਿੱਤਰ ਖਾ ਕੇ ਨਿਕਲਿਆ ਸੀ
3: ਸ੍ਰੀ ਬਿੱਛੂ ਜੀ ਹਮੇਸ਼ਾ ਲੋਕਾਂ ਦੀ ਸੇਵਾ ਚ ਲੱਗੇ ਰਹਿੰਦੇ ਸਨ ਇਹਨਾਂ ਨੂੰ ਘਰ ਵਿੱਚ ਰਹਿਣ ਦਾ ਘੱਟ ਹੀ ਮੌਕਾ ਮਿਲਦਾ ਸੀ
4: ਘਰੇ ਕੋਈ ਵੜਨੀ ਨਹੀਂ ਦਿੰਦਾ ਸੀ ਇਹਨੂੰ
3: ਇਹ ਗੱਲ ਤਾਂ ਕਿਸੇ ਤੋਂ ਵੀ ਛੁਪੀ ਨਹੀਂ ਇਹ ਸ੍ਰੀ ਬਿੱਛੂ ਜੀ ਬਹੁਤ ਉੱਚੇ ਆਚਰਨ ਵਾਲੇ ਬੰਦੇ ਸਨ
4: ਤਾਂ ਹੀ ਪੁਲਿਸ ਤੋਂ 20 ਛਿੱਤਰ ਖਾਦੇ ਸੀ
3: ਇਹਨਾਂ ਨੂੰ ਚੰਗੇ ਬੰਦੇ ਤਾਂ ਸਾਰੇ ਪਿਆਰ ਕਰਦੇ ਹੀ ਸੀ ਇੱਥੋਂ ਤੱਕ ਕਿ ਚੋਰ ਚੱਕੇ ਵੀ ਪਿਆਰ ਕਰਦੇ ਸਨ
4: ਤੇ ਕਿਉਂ ਨਾ ਕਰਨ ਸਾਰਿਆਂ ਦਾ ਉਸਤਾਦ ਜੋ ਸੀ
3: ਸ੍ਰੀ ਬਿੱਛੂ ਜੀ ਨੇ ਆਪਣੇ ਸਾਰੇ ਸੁੱਖ ਤਿਆਗ ਕੇ ਹਮੇਸ਼ਾ ਸਾਂਝੇ ਪਰਿਵਾਰ ਦਾ ਪ੍ਰਚਾਰ ਕੀਤਾ
4: ਆਪ 5 ਨੂੰ ਹਜੇ ਹੁੰਦੇ ਆਪ ਪਕਾ ਕੇ ਖਾਂਦਾ ਸੀ
3: ਬਿੱਛੂ ਜੀ ਨੂੰ ਇਲਾਕੇ ਦੇ ਲੋਕਾਂ ਨੇ ਬਹੁਤ ਵਾਰੀ ਚੋਣ ਲੜਨ ਲਈ ਬੇਨਤੀ ਕੀਤੀ ਪਰ ਇਹਨਾਂ ਨੇ ਕੋਈ ਵੀ ਦਿਲਚਸਪੀ ਨਹੀਂ ਦਿਖਾਈ
4: ਸ਼ਰਮ ਨਹੀਂ ਆਉਂਦੀ 10-12 ਤਾਂ ਜਵਾਨ ਤੇ ਜ਼ਬਤ ਹੋ ਗਈ ਸੀ ਇਹਦੀ
3: ਇਹਨਾਂ ਨੇ ਪਿੰਡ ਦੀ ਤਰੱਕੀ ਲਈ ਬਹੁਤ ਮਿਹਨਤ ਕੀਤੀ ਸਾਰੇ ਸਾਂਝੇ ਕੰਮ ਅੱਗੇ ਲਾ ਕੇ ਸੰਵਾਰੇ
4: ਕਿਉਂ ਨਾ ਸੰਵਾਰੇ ਪਿੰਡ ਦੀ ਸ਼ਾਮ ਲਾਟ ਤੇ ਸਿਵੇ ਵੇਚ ਕੇ ਖਾ ਗਏ
3: ਇਹੋ ਜਿਹੀ ਮਹਾਨ ਸ਼ਖਸੀਅਤ ਦੀ ਸਾਰੇ ਮੁਲਕ ਨੂੰ ਲੋੜ ਹੈ ਸੋ ਇਹੋ ਜਿਹੇ ਬੰਦੇ ਹਰੇਕ ਪਿੰਡ ਵਿੱਚ ਜੰਮਣੇ ਚਾਹੀਦੇ ਨੇ
4: ਰੱਬ ਕਰਕੇ ਕਾਰੂ ਜੰਮੇ ਦੇਸ਼ ਦਾ ਬੇੜਾ ਗਰਕ ਕਰਨਾ
3: ਇਹ ਗੱਲ ਤਾਂ ਸਾਰੇ ਇਲਾਕੇ ਵਿੱਚ ਕਿਸੇ ਤੋਂ ਛੁਪੀ ਨਹੀਂ ਸੀ ਤੇ ਸ੍ਰੀ ਬਿੱਛੂ ਜੀ ਨੇ ਪਿੰਡ ਦੀ ਇੱਜ਼ਤ ਨੂੰ 4 ਲਾਏ
4: ਪਿੰਡ ਦੀ ਕੁੜੀ ਕੱਢ ਕੇ ਲੈ ਗਿਆ ਸੀ
3: ਜਿਹੜੇ ਬੰਦੇ ਨਸੀਲੇ ਪਦਾਰਥ ਵੇਚਦੇ ਸਨ ਸ੍ਰੀ ਬਿੱਛੂ ਜੀ ਉਹਨਾਂ ਤੋਂ ਨਫ਼ਰਤ ਕਰਦੇ ਸੀ ਤੇ ਸਦਾ ਹੀ ਉਹਨਾਂ ਦੇ ਖਿਲਾਫ਼ ਸਨ
4: ਆਪ ਬਿਨਾਂ ਮੂੰਹ ਹੀ ਖਾਂਦਾ ਸੀ
3: ਸ੍ਰੀ ਬਿੱਛੂ ਜੀ ਹਮੇਸ਼ਾ ਹਰੇਕ ਨੂੰ ਨਿਮ ਕੇ ਮਿਲਦੇ ਸੀ ਅਤੇ ਬਹੁਤ ਹੀ ਨਿੱਘੇ ਅਤੇ ਮਿੱਠੇ ਸੁਭਾਅ ਦੇ ਬੰਦੇ ਸਨ
4: ਪੀਤੀ ਚ ਨਹੀਂ ਮਿਲਿਆ ਹੋਣਾ ਤੈਨੂੰ
3: ਇਹਨਾਂ ਦਾ ਹਮੇਸ਼ਾ ਇਹੀ ਪ੍ਰਚਾਰ ਰਿਹਾ ਕਿ ਤੀਵੀਂ ਆਦਮੀ ਨੂੰ ਹਮੇਸ਼ਾ ਪਿਆਰ ਨਾਲ ਰਹਿਣਾ ਚਾਹੀਦਾ
4: ਤੇ ਆਪਦੀ ਤੀਵੀਂ ਨੂੰ 20 ਕੁੱਟਿਆ ਸੀ ਇਹਨੇ
3: ਸ੍ਰੀ ਬਿੱਛੂ ਜੀ ਨੇ ਹਮੇਸ਼ਾ ਇਹੀ ਸਿੱਖਿਆ ਦਿੱਤੀ ਕਿ ਨੂੰਹਾਂ ਨੂੰ ਧੀਆਂ ਬਰਾਬਰ ਸਮਝੋ
4: ਆਪ ਨੂੰ ਤਾਂ ਦਾੜੀ ਪਟਾਈ ਸੀ ਇਹਨੇ
3: ਸ੍ਰੀ ਬਿੱਛੂ ਜੀ ਦੀ ਜ਼ਿੰਦਗੀ ਦੀ ਸਭ ਤੋਂ ਖੂਬਸੂਰਤ ਗੱਲ ਇਹ ਸੀ ਕਿ ਉਹ ਹਮੇਸ਼ਾ ਦਾਜ ਦੇਹ ਦੇ ਉਲਟ ਸਨ
4: ਤੇ ਆਪਦੀ ਪਹਿਲਾਂ ਵਾਲੀ ਤੀਵੀਂ ਤੇਲ ਪਾ ਕੇ ਮਚਾਈ ਸੀ ਇਹਨੇ ਕੌਣ ਦੱਸਿਆ ਇਹਨੂੰ
3: श्री बिच्छू जी दी सियाणप दा इत्थों ही पता लग जांदा कि उन्हां ने अपना सारा परिवार मुट्ठी विच रखिया।
4: आप नूं कोई इहनूं चुल्हे ते जड़ दिंदा सी।
3: श्री सिद्धू राम जी बिच्छू धार्मिक कम्मां लई भी कदे पिछे नहीं हटे। इन्हां ने धर्म दी खातर महान कुर्बानी कीती।
4: मंदिर दा गोल कटोरदा फड़िया गया सी, ओह भुल गए।
3: श्री बिच्छू जी जात पात ऊच नीम छोटे वड्डे अमीर गरीब तो बहुत उपर सन। उन्हां ने सब नूं इक्को अख नाल देखिया।
4: दूजी कित्थों लिया वो तां कहानी।
3: आपां सारिआं नूं ए परण कर लेना चाहिंदा कि इन्हां दे अधूरे पै कम आपां सारे रल के सिरे चढ़ावांगे।
4: आहो भाई, इहदे आपदा प्यो मारिआ सी, आपां मावां नूं मारो।
5: आमन रेडियो
6: बहाने वारे स्पेन दी कहावत है कि माड़े निशानची कोल बहानियां दी कमी नहीं हुंदी। विद्या विचारी तां पर उपकारी

0: ਪਹਿਰਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ।
1: ਇੱਕ ਹੋਵੇ ਕਮਲਾ ਤਾਂ ਸਮਝਾਏ ਵਿੜਾ, ਵਿੜਾ ਹੋਏ ਕਮਲਾ ਤਾਂ ਸਮਝਾਏ ਕਿੜਾ। ਇਸ ਦਾ ਮਤਲਬ ਹੈ ਕਿ ਜੇਕਰ ਕਿਸੇ ਥਾਂ ਇੱਕ ਆਦਮੀ ਮਾੜਾ ਹੋਵੇ ਤਾਂ ਉਸ ਨੂੰ ਉਸਦੇ ਸਾਥੀ ਸਮਝਾ ਸਕਦੇ ਹਨ, ਪਰ ਜੇਕਰ ਸਾਰੇ ਮਾੜੇ ਹੋਣ ਤਾਂ ਉਹਨਾਂ ਨੂੰ ਸਿੱਧੇ ਰਾਹੇ ਕੋਈ ਨਹੀਂ ਪਾ ਸਕਦਾ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ, ਪੰਜਾਬੀ ਬੋਲੇ। ਹਰਮਨ ਰੇਡੀਓ, ਹਰਮਨ ਰੇਡੀਓ, ਆਸਟ੍ਰੇਲੀਆ, ਆਸਟ੍ਰੇਲੀਆ, ਆਸਟ੍ਰੇਲੀਆ।

ਸਤਿ ਸ੍ਰੀ ਅਕਾਲ ਜੀ, ਮੈਂ ਜਤਿੰਦਰ ਮਾਹਰ। ਬਿਹਤਰ ਇੱਕ ਦੁਨੀਆ ਬਾਰੇ ਮੇਰਾ ਇਹ ਮੰਨਣਾ ਕਿ ਜਿਸ ਸੰਸਾਰ ਦੇ ਵਿੱਚ ਟੋਲਰੈਂਸ ਆ, ਜਿਸ ਦੇ ਵਿੱਚ ਸਹਿਣਸ਼ੀਲਤਾ, ਜਿੱਥੇ ਬੰਦਾ ਮਨੁੱਖ ਦੀ ਦੂਜੇ ਬੰਦੇ ਦੀ ਬੰਦੇ ਦੇ ਤੌਰ ਤੇ ਇੱਜ਼ਤ ਕਰ ਸਕਦਾ ਕਰਦਾ, ਮੈਨੂੰ ਲੱਗਦਾ ਕਿ ਉਹ ਇੱਕ ਬਿਹਤਰ ਵਰਲਡ ਹੋਊਗਾ, ਜਿੱਥੇ ਮਨੁੱਖ ਨੂੰ ਮਨੁੱਖ ਦੇ ਤੌਰ ਦੇ ਉੱਤੇ ਦੇਖਿਆ ਜਾਊਗਾ ਤੇ ਉਹਦੀ ਇੱਜ਼ਤ ਕੀਤੀ ਜਾਊਗੀ। ਉਹ ਇੱਕ ਮੇਰੇ ਲਈ ਇੱਕ ਚੰਗਾ ਸੰਸਾਰ ਹੋਊਗਾ।

0: ਸ੍ਰੀਕਾਲ ਜੀ, ਮੈਂ ਹਾਂ ਅਮਨਦੀਪ ਸਿੰਘ ਸਿੱਧੂ, ਡਾਇਰੈਕਟਰ ਹਰਮਨਦੀਪ ਜੀ। ਦੁਨੀਆ ਦੇ ਹਰ ਕੋਨੇ ਤੋਂ ਪੰਜਾਬੀ ਸਾਡੇ ਨਾਲ ਜੁੜਦੇ ਹਨ ਅਤੇ ਆਲਾ ਦਰਜੇ ਦੀ ਪੇਸ਼ਕਾਰੀ ਦਾ ਆਨੰਦ ਮਾਣਦੇ ਹਨ। ਹਰਮਨ ਰੇਡੀਓ ਦੇ ਆਸਟ੍ਰੇਲੀਆ ਤੋਂ ਸਾਰੇ ਪ੍ਰੈਜ਼ੈਂਟਰ ਮੁਫ਼ਤ ਸੇਵਾ ਨਿਭਾਉਂਦੇ ਹਨ। ਤੁਸੀਂ ਵੀ ਸਾਡੀ ਮਦਦ ਕਰ ਸਕਦੇ ਹੋ। ਸਾਨੂੰ ਵਧੀਆ ਵਧੀਆ ਜਾਣਕਾਰੀਆਂ ਭੇਜੋ ਅਤੇ ਸਾਡੀਆਂ ਆਪਣੀਆਂ ਆਈਫੋਨ ਅਤੇ ਐਂਡਰਾਇਡ ਦੀਆਂ ਐਪਲੀਕੇਸ਼ਨਸ ਐਪ ਸਟੋਰ ਤੋਂ ਡਾਊਨਲੋਡ ਕਰਕੇ ਉਸ ਵਿੱਚ ਸਾਨੂੰ ਸੁਣੋ। ਤੁਹਾਨੂੰ ਰੇਡੀਓ ਦੇ ਨਾਲ ਅਖਬਾਰ, ਪੋਡਕਾਸਟ, ਵਧੀਆ ਵੀਡੀਓ, ਲੇਖ, ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਦਾ ਲਾਈਵ ਕੀਰਤਨ ਸੁਣਨ ਅਤੇ ਦੇਖਣ ਨੂੰ ਮਿਲੇਗਾ। ਐਪ ਵਿੱਚੋਂ ਹੀ ਸਿੱਧਾ ਸੁਨੇਹਾ ਘੱਲ ਸਕੋਗੇ। ਅੱਜ ਹੀ ਸਾਡੀਆਂ ਐਪਸ ਇੰਸਟਾਲ ਕਰੋ। ਧੰਨਵਾਦ।
1: ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ ਆਹਾ।